ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸੰਮਤ 1948 ਦੇ ਵਿਸਾਖ ਮਹੀਨੇ ਦੀ 27 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 17 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7:02 ਤੋਂ ਲੈ ਕੇ 8:30 ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕੋਗੇ 8:40 ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਦੇ ਜ਼ਰੀਏ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਜ਼ਰੀਏ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਔਰ ਦਿਨੇ 11 ਵਜੇ ਤੁਸੀਂ ਸੁਣੋਗੇ ਪੋਸਟ ਬੋਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਠੀਕ 6 ਵਜੇ ਸੁਣੋਗੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੱਤ ਵੱਜ ਕੇ 2 ਮਿੰਟ 'ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਅੱਠ ਵੱਜ ਕੇ 2 ਮਿੰਟ 'ਤੇ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ ਠੀਕ 8:30 'ਤੇ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਦੇ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ। ਔਰ ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 102.7 ਮੈਗਾਹਰਟਜ਼ ਅਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੀ 6:05 ਅਤੇ 15 ਸੈਕਿੰਡ ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਕਰ ਬੰਦੇ ਤੂੰ ਬੰਦਗੀ। ਸੋ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਨਸਾਨ ਜਿੰਨਾ ਚਿਰ ਉਸਦੇ ਸਵਾਸ ਚੱਲਦੇ ਨੇ ਉਨ੍ਹਾਂ ਚਿਰ ਉਸਨੂੰ ਉਸ ਪਰਮਾਤਮਾ ਦੀ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਪਰਮਾਤਮਾ ਦੀ ਬੰਦਗੀ ਹੀ ਉਸਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਸਕਦੀ ਹੈ।

ਐਫਐਮ ਬੈਂਡ 102.7 MHz ਤੇ ਅਸੀਂ ਆਕਾਸ਼ਵਾਣੀ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਵੱਜ ਚੁੱਕੇ ਨੇ ਅਤੇ ਇਸ ਦੇ ਨਾਲ ਹੀ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਵੇਰ ਦੇ 10 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਗੇ। ਐਫਐਮ ਬੈਂਡ 102.7 MHz, ਐਫਐਮ ਬੈਂਡ 103.6 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਜਹਾਂ ਕਾਨ੍ਹਾ ਕੀ ਬੰਸਰੀ ਹੋ ਔਰ ਮਾਂ ਯਸ਼ੋਦਾ ਕਾ ਪਿਆਰ ਹੋ, ਵਹਾਂ ਹਰ ਪਲ ਪ੍ਰੇਮ ਸੇ ਭਰ ਜਾਤਾ ਹੈ।

ਪਰਮਾਤਮਾ ਦੀ ਸੋਭਾ ਗਾਉਣ ਦੇ ਨਾਲ, ਪਰਮਾਤਮਾ ਦੇ ਦਰ ਤੋਂ ਹਰ ਕੁਝ ਸਾਨੂੰ ਹਾਸਲ ਹੁੰਦਾ ਹੈ। ਬਸ ਅਸੀਂ ਤਨ ਮਨ ਧਨ ਦੇ ਨਾਲ ਜਦੋਂ ਉਸ ਪਰਮਾਤਮਾ ਨੂੰ ਸਭ ਕੁਝ ਆਪਣਾ ਅਰਪਣ ਕਰ ਦਿੰਦੇ ਹਾਂ ਤਾਂ ਉਹ ਮਾਲਕ ਸਾਨੂੰ ਬਖਸ਼ਿਸ਼ਾਂ ਜ਼ਰੂਰ ਦਿੰਦਾ ਹੈ। ਉਹ ਸਾਡੀਆਂ ਭੁੱਲਾਂ ਨੂੰ ਜ਼ਰੂਰ ਮਾਫ਼ ਕਰਦਾ ਹੈ ਅਤੇ ਸਿਰਫ ਸਾਨੂੰ ਨੀਵੇਂ ਹੋ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਔਰ ਚੱਤੋ ਪੈਰ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।

ਪਰਮਾਤਮਾ ਦੀ ਨਾਮ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਪਰਮਾਤਮਾ ਦਾ ਨਾਮ ਹਮੇਸ਼ਾ ਹਰ ਸਵਾਸ ਸਵਾਸ ਉਹਦੇ ਅੰਦਰ ਚੱਲਦਾ ਰਹਿਣਾ ਚਾਹੀਦਾ ਹੈ। ਔਰ ਇਹ ਨਾਮ ਸਿਮਰਨ ਸਿਰਫ ਅਤੇ ਸਿਰਫ ਗੁਰੂ ਦੇ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਦੇ ਰਾਹੀਂ ਹੀ ਸੱਚੇ ਪਰਮਾਤਮਾ ਦੀ ਉਸ ਮਾਲਕ ਦੀ ਜਿਹੜੀ ਹੈ ਉਹ ਭਗਤੀ ਹਾਸਲ ਕੀਤੀ ਜਾ ਸਕਦੀ ਹੈ, ਉਸ ਮਾਲਕ ਦੇ ਦਰਸ਼ਨ ਕੀਤੇ ਜਾ ਸਕਦੇ ਨੇ।

ਜੋ ਵੀ ਭਗਤ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਨੂੰ ਪੁਕਾਰਦਾ ਹੈ ਅਤੇ ਪਰਮਾਤਮਾ ਉਸ ਭਗਤ ਦੀ ਆਵਾਜ਼ ਜ਼ਰੂਰ ਸੁਣਦੇ ਨੇ।

ਵਾਲੇ ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ ਹੈ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਗਾਂਧੀਨਗਰ 'ਚ

ਰੱਦ ਕਰ ਦਿੱਤਾ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ ਹੈ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਗਾਂਧੀਨਗਰ 'ਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸੋ ਬਣੇ ਰਹਿਣਾ ਇਸ ਖੂਬਸੂਰਤ ਸਫ਼ਰ ਦੇ ਵਿੱਚ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਆਗਾਜ਼ ਕਰਦੇ ਹਾਂ ਅੱਜ ਦੀ ਇਸ ਖੂਬਸੂਰਤ ਸੱਜਰੀ ਸਵੇਰ ਦਾ ਇਸ ਗੀਤ ਦੇ ਨਾਲ। ਸੋ ਬਾਕੀ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਸੱਜਣ ਮਿੱਤਰ ਇਸ ਵਕਤ ਹੈ, ਜਿਹੜਾ ਕੋਈ ਤੁਹਾਡਾ ਖਾਸ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ, ਉਹਨੂੰ ਮਿਲ ਕੇ ਉਹਨੂੰ ਹਾਸਲ ਕਰਕੇ ਇੱਦਾਂ ਲੱਗਦਾ ਹੈ ਕਿ ਜਿਵੇਂ ਅਸੀਂ ਸਭ ਕੁਝ ਹਾਸਲ ਕਰ ਲਿਆ ਹੋਵੇ। ਉਹਦਾ ਸਾਥ, ਉਹਦੇ ਸਾਥ ਦਾ ਨਿੱਘ ਜੇਕਰ ਮਿਲੇ ਤਾਂ ਐਂ ਲੱਗਦਾ ਹੈ ਕਿ ਸਾਰੀ ਦੁਨੀਆ ਸਾਡੇ ਕੋਲ ਹੈ। ਆਓ ਸੁਣਦੇ ਹਾਂ ਖੂਬਸੂਰਤ ਗੀਤ।

ਸੋ ਵਾਕੀ ਵਾਕੀ ਜੇਕਰ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਹਾਸਲ ਕਰ ਲਓ ਜਾਂ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਉਸ ਵਕਤ ਹੀ ਜਿਉਣ ਦਾ ਸਵਾਦ ਆਉਂਦਾ ਹੈ, ਜ਼ਿੰਦਗੀ ਨੂੰ ਮਾਨਣ ਦਾ ਸਵਾਦ ਉਸ ਵਕਤ ਹੀ ਆਉਂਦਾ ਹੈ ਜਦੋਂ ਤੁਹਾਡੇ ਨਾਲ ਜ਼ਿੰਦਗੀ ਦੀ ਰਾਹਾਂ 'ਤੇ ਚੱਲਣ ਵਾਲਾ ਕੋਈ ਹਮਸਫ਼ਰ ਨਾਲ ਹੋਵੇ। 102.7 FM ਰੇਨਬੋ, 103.6 ਮੈਗਾਹਰਟਸ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ 'ਤੇ ਇਸ ਵਕਤ ਸਮਾਂ 7:12 ਅਤੇ 45 ਸੈਕਿੰਡ ਹੋ ਰਹੇ ਨੇ। ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਥੋਟ, ਅੱਜ ਦਾ ਵਿਚਾਰ ਕੀ ਕਹਿੰਦਾ ਹੈ? ਹਰ ਗੱਲ, ਹਰ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦਾ ਹੁੰਦਾ ਹੈ। ਸੋ ਇਹ ਛੋਟੇ ਛੋਟੇ ਸ਼ਬਦ, ਛੋਟੇ ਛੋਟੇ ਜਿਹੜੇ ਵਿਚਾਰ ਨੇ, ਸਾਨੂੰ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਜਿਹੜਾ ਆ ਉਹ ਕਦੇ ਵੀ ਡਿੱਗਣ ਨਹੀਂ ਦਿੰਦੇ, ਕਦੇ ਵੀ ਰੁਕਣ ਨਹੀਂ ਦਿੰਦੇ ਔਰ ਸਾਨੂੰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਨੇ ਇਹ ਖੂਬਸੂਰਤ ਸੋਹਣੇ ਸੋਹਣੇ ਵਿਚਾਰ। ਸੋ ਅੱਜ ਦਾ ਵਿਚਾਰ ਕਹਿ ਰਿਹਾ ਹੈ ਕਿ ਲੋਹਾ ਨਰਮ ਹੋਕਰ ਔਜ਼ਾਰ ਬਣ ਜਾਤਾ ਹੈ, ਸੋਨਾ ਨਰਮ ਹੋਕਰ ਜੇਵਰ ਬਣ ਜਾਤਾ ਹੈ, ਮਿੱਟੀ ਨਰਮ ਹੋਕਰ ਖੇਤ ਬਣ ਜਾਤੀ ਹੈ, ਆਟਾ ਨਰਮ ਹੋਤਾ ਹੈ ਤੋ ਰੋਟੀ ਬਣ ਜਾਤੀ ਹੈ। ਠੀਕ ਇਸੀ ਤਰ੍ਹਾਂ ਇਨਸਾਨ ਵੀ ਨਰਮ ਹੋ ਜਾਏ ਤੋ ਲੋਗੋਂ ਕੇ ਦਿਲੋਂ ਮੇਂ ਆਪਣੀ ਖਾਸ ਜਗ੍ਹਾ ਬਣਾ ਲੇਤਾ ਹੈ। ਸੋ ਬਾਕੀ ਇਹ ਕਿੰਨੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਨਰਮ ਹੋ ਕੇ ਜਿਹੜਾ ਆ ਉਹ ਜ਼ਿੰਦਗੀ ਬਤੀਤ ਕਰਨ ਦਾ ਜਿਹੜਾ ਆ ਉਹ ਸੰਦੇਸ਼ ਦਿੰਦੀਆਂ ਨੇ। ਸੋ ਹਮੇਸ਼ਾ ਜਿਹੜਾ ਆ ਉਹ ਨੀਵੇਂ ਹੋ ਕੇ ਚੱਲਣਾ ਚਾਹੀਦਾ ਹੈ ਔਰ ਦੂਜਿਆਂ ਦਾ ਜਿਹੜਾ ਆ ਸਤਿਕਾਰ ਕਰਨਾ ਚਾਹੀਦਾ ਹੈ। ਸੋ ਇੱਕ ਹੋਰ ਇਸ ਇਹਦੇ ਨਾਲ ਇੱਕ ਹੋਰ ਗੱਲ ਰਿਲੇਟ ਕਰਦੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਜਿਸ ਤਰ੍ਹਾਂ ਜਿਹੜਾ ਆ ਸੀਮਿੰਟ ਹੁੰਦਾ ਆ ਉਹਦੇ ਤੋਂ ਵੀ ਸਾਨੂੰ ਇਹ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸੀਮਿੰਟ ਦਾ ਕੰਮ ਜਿਹੜਾ ਆ ਉਹ ਜੋੜਨ ਹੁੰਦਾ ਹੈ। ਉਹ ਜੋੜਨ ਤੋਂ ਪਹਿਲਾਂ ਉਹਨੂੰ ਨਰਮ ਹੋਣਾ ਪੈਂਦਾ ਅਤੇ ਜਦੋਂ ਨਰਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੁੜਨ ਦੇ ਲਈ, ਜੁੜੇ ਰਹਿਣ ਦੇ ਲਈ ਫਿਰ ਸਖ਼ਤ ਹੋਣਾ ਪੈਂਦਾ ਹੈ। ਸੋ ਰਿਸ਼ਤਿਆਂ ਦੇ ਵਿੱਚ ਨਰਮੀ ਬਰਕਰਾਰ ਰਹੇ, ਆਪਣਿਆਂ ਦਾ ਸਾਥ ਇੱਦਾਂ ਹੀ ਤੁਸੀਂ ਮਾਣਦੇ ਰਹੋ ਔਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਖੂਬਸੂਰਤ ਸਫ਼ਰ ਤੁਸੀਂ ਇੰਜੋਏ ਕਰਦੇ ਰਹੋ। ਸੋ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਸਾਂਝੀਆਂ ਕੀਤੀਆਂ ਜਾਣਗੀਆਂ। ਅਗਲਾ ਗੀਤ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਸੋ ਅੱਜ ਹੈ 17 ਮਈ। ਹਰ ਇੱਕ ਦਿਨ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਹੁੰਦਾ ਹੈ। ਸੋ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਸੋ ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਸੋ ਅੱਜ ਹੀ ਦੇ ਦਿਨ 1857 ਦੇ ਵਿੱਚ ਬਹਾਦੁਰ ਸ਼ਾਹ ਜ਼ਫਰ ਸਵਤੰਤਰ ਮੁਗਲ ਬਾਦਸ਼ਾਹ ਉਹਨਾਂ ਨੂੰ ਘੋਸ਼ਿਤ ਕੀਤਾ ਗਿਆ ਸੀ। ਔਰ ਅੱਜ ਹੀ ਦੇ ਦਿਨ 1865 ਦੇ ਵਿੱਚ ਵਿਸ਼ਵ ਸੰਚਾਰ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ। ਔਰ 1970 ਦੇ ਦਿਨ ਜਿਹੜਾ ਆ, ਅੱਜ ਹੀ ਦੇ ਦਿਨ 1970 ਦੇ ਵਿੱਚ ਜਿਹੜਾ ਆ, ਥੋਰ ਹੇਅਰ ਡਾਲ ਨੇ ਮੋਰੋਕੋ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਅੰਟਲਾਂਟਿਕ ਮਹਾਂਸਾਗਰ ਦੇ ਨੂੰ ਜਿਹੜਾ ਉਹਨਾਂ ਨੇ 57 ਦਿਨਾਂ 'ਚ 57 ਡੇਜ਼ ਜਿਹੜਾ ਉਹਨਾਂ ਨੇ ਪਾਰ ਕਰ ਲਿਆ ਸੀ। ਔਰ ਇਸ ਦੇ ਨਾਲ ਹੀ 1975 ਦੇ ਵਿੱਚ ਜਪਾਨੀ ਮਹਿਲਾ ਜੁਨਕੋ ਤੇਬਾਈ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਬਣੀ ਸੀ। ਔਰ 1987 ਦੇ ਵਿੱਚ ਅੱਜ ਹੀ ਦੇ ਦਿਨ ਸੁਨੀਲ ਗਵਾਸਕਰ ਨੇ ਟੈਸਟ ਕ੍ਰਿਕਟ ਦੇ ਵਿੱਚੋਂ ਸੰਨਿਆਸ ਲਿਆ ਸੀ। ਔਰ ਸੰਨ 2000 ਦੇ ਵਿੱਚ ਰੂਸੀ ਸੰਸਦ ਦੇ ਉੱਪਰਲੀ ਸਦਨ ਜਿਹੜੇ ਨੇ ਫੈਡਰਲਿਸਟ ਨੇ ਪਰਮਾਣੂ ਪ੍ਰੀਖਣ ਪ੍ਰਤੀਬੰਧ ਸੰਧੀ ਨੂੰ ਜਿਹੜਾ ਮਨਜ਼ੂਰੀ ਪ੍ਰਾਪਤ ਪ੍ਰਦਾਨ ਕੀਤੀ ਸੀ ਅੱਜ ਹੀ ਦੇ ਦਿਨ। ਔਰ ਸੰਨ 2000 ਦੇ ਵਿੱਚ ਬ੍ਰਿਟੇਨ ਦੇ ਰੋਇਲ ਮਰੀਨ ਕਮਾਂਡੋ ਬਿਨਾਂ ਕਿਸੇ ਸਹਾਇਤਾ ਦੇ ਉੱਤਰੀ ਧਰੁਵ 'ਤੇ ਪਹੁੰਚੇ ਸਨ ਅਤੇ ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਬਰਤਾਨੀ ਨਾਗਰਿਕ ਬਣੇ ਸਨ। ਔਰ ਅੱਜ ਹੀ ਦੇ ਦਿਨ 2010 ਦੇ ਵਿੱਚ ਭਾਰਤ ਦੇ ਬੋਕਸਰਸ ਨੇ ਜਿਹੜਾ ਆ ਕਾਮਨਵੈਲਥ ਬੋਕਸਿੰਗ ਚੈਂਪੀਅਨਸ਼ਿਪ ਦੇ ਵਿੱਚ 6 ਗੋਲਡ ਮੈਡਲ ਹਾਸਲ ਕੀਤੇ ਸਨ। ਔਰ ਅੱਜ ਹੀ ਦੇ ਦਿਨ 2010 ਦੇ ਵਿੱਚ ਪੰਜਾਬ ਸਰਕਾਰ ਨੇ

ਕਬੱਡੀ ਵਿਸ਼ਵ ਕੱਪ ਦਾ ਆਯੋਜਨ ਕਰਵਾਉਣ ਦੀ ਘੋਸ਼ਣਾ ਕੀਤੀ ਸੀ। ਅਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ। ਸੋ ਅੱਜ ਹੀ ਦੇ ਦਿਨ ਪ੍ਰਸਿੱਧ ਭਾਰਤੀ ਗਜ਼ਲ ਗਾਇਕ, ਪਲੇਬੈਕ ਸਿੰਗਰ, ਹਿੰਦੀ ਸਿਨੇਮਾ ਦੇ ਬਿਹਤਰੀਨ ਗਜ਼ਲਕਾਰ ਦੇ ਵਿੱਚੋਂ ਇੱਕ, ਪੰਕਜ ਉਦਾਸ, ਜਿਨ੍ਹਾਂ ਦਾ ਜਨਮ 1951 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 1953 ਦੇ ਵਿੱਚ ਹਿੰਦੀ ਸਿਨੇਮਾ ਦੀ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਗਾਂਗੁਲੀ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਇਸ ਤੋਂ ਇਲਾਵਾ 1897 ਦੇ ਵਿੱਚ ਹਿੰਦੀ ਅਤੇ ਬ੍ਰਜ ਭਾਸ਼ਾ ਦੇ ਪ੍ਰਸਿੱਧ ਕਵੀ ਅਤੇ ਲੇਖਕ ਧੀਰੇਂਦਰ ਵਰਮਾ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 2021 ਦੇ ਵਿੱਚ ਅੱਜ ਹੀ ਦੇ ਦਿਨ ਕੇ ਅਗਰਵਾਲ, ਭਾਰਤੀ ਚਿਕਿਤਸਕ ਅਤੇ ਹਿਰਦੇ ਰੋਗ ਵਿਸ਼ੇਸ਼ਜ੍ਞ ਸਨ, ਉਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 2014 ਦੇ ਵਿੱਚ ਜਿਹੜਾ ਆ ਅੱਜ ਹੀ ਦੇ ਦਿਨ ਹੋਟਲ ਉਦਯੋਗਪਤੀ ਸੀਪੀ ਕ੍ਰਿਸ਼ਨਨ ਨਾਇਰ ਦਾ ਨਿਧਨ ਹੋਇਆ। ਔਰ ਅੱਜ ਹੀ ਦੇ ਦਿਨ ਪਦਮ ਸ਼੍ਰੀ ਤੋਂ ਸਨਮਾਨਿਤ ਭਾਰਤੀ ਮੂਰਤੀਕਾਰ ਰਘੁਨਾਥ ਕ੍ਰਿਸ਼ਨ ਫੜਕੇ ਦਾ 1972 ਦੇ ਵਿੱਚ ਨਿਧਨ ਹੋਇਆ। ਔਰ ਅੱਜ ਦਾ ਇਹ ਦਿਨ ਜਿਹੜੇ ਖਾਸ ਦਿਵਸ ਮਨਾਏ ਜਾ ਰਹੇ ਨੇ, ਅੱਜ ਵਿਸ਼ਵ ਦੂਰ ਸੰਚਾਰ ਦਿਵਸ ਮਨਾਇਆ ਜਾ ਰਿਹਾ ਔਰ ਨਾਲ ਦੀ ਨਾਲ ਵਰਲਡ ਹਾਈਪਰ ਟੈਂਸ਼ਨ ਡੇ ਮਨਾਇਆ ਜਾ ਰਿਹਾ। ਸੋ ਵਰਲਡ ਹਾਈਪਰ ਟੈਂਸ਼ਨ ਡੇ ਦੇ ਬਾਰੇ ਤੁਹਾਡੇ ਨਾਲ ਅੱਜ ਅਸੀਂ ਮੁਲਾਕਾਤ ਕਰਾਵਾਂਗੇ ਸਾਡੇ ਅੱਜ ਦੇ ਐਕਸਪਰਟ ਦੀ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਛੱਡੀ ਅਮਿੱਟ ਛਾਪ। ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਹੈ, ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਮਹੱਤਤਾ ਰੱਖਦਾ ਹੈ। ਬਸ ਆਪਣੇ ਆਪ ਦੇ ਨਾਲ ਪਿਆਰ ਕਰੋ, ਆਪਣੇ ਚੋਣ ਵਾਲਿਆਂ ਨੂੰ ਪਿਆਰ ਕਰੋ ਔਰ ਜ਼ਿੰਦਗੀ ਦਾ ਇਹ ਖੂਬਸੂਰਤ ਪਲ ਇਸੇ ਤਰ੍ਹਾਂ ਹੀ ਮਾਣਦੇ ਰਹੋ, ਇੰਜੋਏ ਕਰਦੇ ਰਹੋ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:29 ਔਰ 29 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਜਨਾਬ ਮੌਸਮ ਦੇ ਮਿਜ਼ਾਜ ਦੀ। ਮੌਸਮ ਦੇ ਮਿਜ਼ਾਜ ਜਿਹੜੇ ਨੇ ਉਹ ਆਏ ਦਿਨ ਜਿਹੜੇ ਨੇ ਉਹ ਬਦਲਦੇ ਜਾ ਰਹੇ ਨੇ। ਜੇਕਰ ਅਸੀਂ ਕੱਲ੍ਹ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਕੱਲ੍ਹ ਦਾ ਦਿਨ ਜਿਹੜਾ ਆ ਸਭ ਤੋਂ ਜ਼ਿਆਦਾ ਗਰਮ ਜਿਹੜਾ ਆ ਉਹ ਰਿਹਾ। ਪਾਰਾ ਜਿਹੜਾ ਆ 29.5 ਡਿਗਰੀ ਤੱਕ ਪਹੁੰਚ ਗਿਆ ਔਰ ਸਾਰਾ ਦਿਨ ਜਿਹੜਾ ਆ ਤਿੱਖੀ ਧੁੱਪ ਜਿਹੜੀ ਆ ਨਿਕਲੀ, ਜਿਹਦੇ ਕਰਕੇ ਜਿਹੜਾ ਆ ਲੋਕ ਪਰੇਸ਼ਾਨ ਦਿਖਾਈ ਦਿੱਤੇ। ਔਰ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਲਗਾਤਾਰ ਜਿਹੜਾ ਹੁਣ ਮੌਸਮ ਡਰਾਈ ਰਹਿਣ ਦੀ ਸੰਭਾਵਨਾ ਹੈ ਔਰ 18 ਮਈ ਤੋਂ ਜਿਹੜਾ ਆ ਹੀਟ ਵੇਵ ਦੀ ਸ਼ੁਰੂਆਤ ਹੋਏਗੀ ਔਰ ਜਿਹਦਾ ਪ੍ਰਭਾਵ ਜਿਹੜਾ ਆ 22 ਮਈ ਤੱਕ ਜਿਹੜਾ ਆ ਉਹ ਵੇਖਣ ਨੂੰ ਮਿਲ ਸਕਦਾ ਹੈ। ਔਰ ਅਗਲੇ 4 ਦਿਨਾਂ ਦੇ ਵਿੱਚ ਜਿਹੜਾ ਆ ਟੈਂਪਰੇਚਰ ਦੇ ਵਿੱਚ ਹੌਲੀ ਹੌਲੀ ਜਿਹੜੀ ਆ ਉਹ ਵ੍ਰਿਧੀ ਹੁੰਦੀ ਜਾਏਗੀ। ਔਰ ਕਿਹਾ ਜਾ ਰਿਹਾ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਰਾ 41 ਡਿਗਰੀ ਤੋਂ ਪਾਰ ਜਾ ਸਕਦਾ ਹੈ। ਔਰ ਵੈਸੇ ਵੀ ਪਿਛਲੇ 26 ਸਾਲਾਂ ਦੇ ਮੁਕਾਬਲੇ ਇਸ ਵਾਰ ਜਿਹੜੀ ਹੀਟ ਵੇਵ ਦੇ ਦਿਨ ਜਿਹੜੇ ਉਹ ਜ਼ਿਆਦਾ ਹੋ ਗਏ ਨੇ। ਸਾਲ 2000 ਤੋਂ ਲੈ ਕੇ 2025 ਦੇ ਅੰਕੜਿਆਂ ਨੂੰ ਜੇਕਰ ਦੇਖਿਆ ਜਾਏ ਤਾਂ ਇਹਨਾਂ ਸਾਲਾਂ ਦੇ ਦੌਰਾਨ ਜਿਹੜਾ ਆ ਮਈ ਦੇ ਮਹੀਨੇ ਦੇ ਵਿੱਚ ਔਸਤਨ 2 ਤੋਂ ਲੈ ਕੇ 4 ਦਿਨ ਜਿਹੜੇ ਨੇ ਉਹ ਹੀਟ ਵੇਵ ਦੇ ਹੁੰਦੇ ਨੇ, ਲੇਕਿਨ ਇਸ ਸਾਲ ਇਹਦੀ ਜਿਹੜੀ ਆ ਉਹ ਗਿਣਤੀ ਵੱਧ ਕੇ 9 ਤੋਂ 12 ਦਿਨਾਂ ਤੱਕ ਪਹੁੰਚ ਗਈ ਹੈ। ਸੋ ਬਾਕੀ ਇਸ ਬਦਲਦੇ ਹੋਏ ਮੌਸਮ ਦੇ ਵਿੱਚ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ ਸੋਹਣੇ ਸੋਹਣੇ ਗੀਤ ਇੰਜੋਏ ਕਰਦੇ ਰਹਿਣਾ ਹੈ FM Rainbow ਦੇ ਨਾਲ। ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:37 ਤੇ 30 ਸੈਕਿੰਡ ਹੋ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਜਨਾਬ ਹੁਣ ਗੱਲ ਕਰਾਂਗੇ ਸਪੋਰਟਸ ਜਗਤ ਦੀ ਦੁਨੀਆ ਦੀ। ਤਾਂ ਸਪੋਰਟਸ ਦੇ ਵਿੱਚ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਾਂਗੇ। ਔਰ ਕ੍ਰਿਕਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ IPL ਦਾ 19ਵਾਂ ਸੀਜ਼ਨ ਚੱਲ ਰਿਹਾ ਹੈ ਔਰ IPL ਦਾ ਇਹ ਲੀਗ ਜਿਹੜਾ ਹੈ ਹੁਣ ਆਪਣੇ ਅੰਤਿਮ ਪੜਾਵ 'ਤੇ ਪਹੁੰਚ ਚੁੱਕਿਆ। ਹੁਣ ਤੱਕ 60 ਮੈਚ ਖੇਡੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 10 ਮੈਚ ਬਾਕੀ ਨੇ ਔਰ ਪਲੇਅਆਫ ਦੇ ਵਿੱਚ ਪਹੁੰਚਣ ਦੇ ਲਈ 4 ਵਿੱਚੋਂ 8 ਟੀਮਾਂ ਜਿਹੜੀਆਂ ਉਹ ਰੇਸ ਦੇ ਵਿੱਚ ਬਣੀਆਂ ਹੋਈਆਂ ਨੇ ਅਤੇ ਹੁਣ ਤੱਕ ਕੋਈ ਵੀ ਟੀਮ ਜਿਹੜੀ ਹੈ ਉਹ ਪਲੇਅਆਫ ਦੇ ਵਿੱਚ ਨਹੀਂ ਪਹੁੰਚ ਸਕੀ। ਗੁਜਰਾਤ ਔਰ ਬੈਂਗਲੁਰੂ ਦੀ ਟੀਮ ਨੂੰ ਕੁਆਲੀਫਾਈ ਕਰਨ ਦੇ ਲਈ ਸਿਰਫ ਇੱਕ ਜਿੱਤ ਚਾਹੀਦੀ ਹੈ ਔਰ ਚੇਨਈ, ਕੋਲਕਾਤਾ, ਦਿੱਲੀ ਦੀ ਐਂਟਰੀ ਜਿਹੜੀ ਹੈ ਉਹ ਦੂਜੇ ਟੀਮਾਂ ਦੇ ਨਤੀਜਿਆਂ ਦੇ ਉੱਪਰ ਨਿਰਭਰ ਕਰੇਗੀ। ਔਰ ਇਹਦੇ ਨਾਲ ਹੀ ਬਾਕੀ ਟੀਮਾਂ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ ਤਾਂ 13 ਅੰਕਾਂ ਦੇ ਨਾਲ ਪਲੇਅਆਫ ਦੇ ਵਿੱਚ ਪੰਜਾਬ ਦੀ ਟੀਮ ਜਾ ਸਕਦੀ ਹੈ ਪਰ ਉਹਦੇ ਲਈ ਨਿਰਭਰ ਰਹਿਣਾ ਪਏਗਾ ਗੁਜਰਾਤ ਦੇ ਜਿੱਤਣ 'ਤੇ। ਰਾਜਸਥਾਨ, ਚੇਨਈ ਜਿਹੜੇ ਨੇ ਉਹ ਆਪਣੇ ਸਾਰੇ ਮੈਚ ਅਗਰ ਜੇਕਰ ਹਾਰ ਜਾਣ ਔਰ ਕੋਲਕਾਤਾ ਜਿਹੜਾ ਆ ਦਿੱਲੀ ਨੂੰ ਹਰਾ ਕੇ ਉਸ ਤੋਂ ਬਾਅਦ ਮੁੰਬਈ ਨੂੰ ਹਰਾ ਦੇਵੇ ਅਤੇ ਫਿਰ ਜਿਹੜਾ ਆ ਉਹ ਪੰਜਾਬ ਦੇ ਜਿਹੜੇ ਨੇ ਉਹ ਆਸਾਰ ਬਣ ਸਕਦੇ ਨੇ ਪਲੇਅਆਫ ਦੇ ਵਿੱਚ ਜਾਣ ਦੇ। ਸੋ ਇਹੋ ਉਮੀਦ ਕਰਦੇ ਹਾਂ, ਉਹ ਆਸ ਕਰਦੇ ਹਾਂ ਵੀ ਪੰਜਾਬ ਦੀ ਟੀਮ ਜਿਹੜੀ ਆ ਉਹ ਫਾਈਨਲ ਪਹੁੰਚੇ ਔਰ ਫਾਈਨਲ ਵੀ ਜਿੱਤੇ ਪੰਜਾਬੀ ਆਪਣੀ ਜ਼ਿੰਦਾ ਦਿਲੀ ਦੇ ਨਾਲ ਔਰ ਆਪਣੇ ਬਿਹਤਰੀਨ ਖੇਡ ਪ੍ਰਦਰਸ਼ਨ ਦੇ ਨਾਲ ਮੈਚ ਦੇ ਵਿੱਚ ਵਾਪਸੀ ਜ਼ਰੂਰ ਕਰਨਗੇ। ਸੋ ਬਾਕੀ ਕੱਲ੍ਹ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਕੱਲ੍ਹ 100ਵੇਂ ਮੈਚ ਦੇ ਵਿੱਚ ਰਿਕਾਰਡ ਜਿਹੜੀ ਹੈ ਇੱਕ ਬੈਟਿੰਗ ਹੋਈ ਹੈ। ਜੀ ਹਾਂ, ਕੱਲ੍ਹ ਕੋਲਕਾਤਾ ਦੀ ਟੀਮ ਨੇ ਜਿਹੜਾ ਹੈ ਗੁਜਰਾਤ ਟਾਈਟਨਸ ਨੂੰ ਜਿਹੜਾ 29 ਰਨ ਦੇ ਨਾਲ ਹਰਾ ਦਿੱਤਾ ਹੈ ਔਰ ਈਡਨ ਗਾਰਡਨ ਦੇ ਮੈਦਾਨ ਦੇ ਉੱਪਰ ਹਾਈ ਸਕੋਰਿੰਗ ਮੁਕਾਬਲੇ ਦੇ ਵਿੱਚ KKR ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 247 ਰਨ ਦਾ ਵਿਸ਼ਾਲ ਸਕੋਰ ਜਿਹੜਾ ਹੈ ਉਹ ਖੜਾ ਕਰ ਦਿੱਤਾ। ਔਰ KKR ਦਾ ਇਹ ਜਿਹੜਾ ਆ ਯਾਨੀ ਕਿ ਕੋਲਕਾਤਾ ਨਾਈਟ ਰਾਈਡਰਸ ਦਾ ਘਰ ਦੇ ਵਿੱਚ ਇਹ 100ਵਾਂ ਮੈਚ ਸੀ ਔਰ 100ਵੇਂ ਮੈਚ ਦੇ ਵਿੱਚ ਉਹਨਾਂ ਨੇ ਰਿਕਾਰਡ ਤੋੜ ਜਿਹੜਾ ਹੈ ਉਹ ਬੈਟਿੰਗ ਕੀਤੀ ਔਰ 29 ਰਨ ਦੇ ਨਾਲ ਜਿਹੜਾ ਆ ਇਹ ਮੈਚ ਜਿੱਤ ਲਿਆ। 29 ਰਨ ਦੇ ਨਾਲ ਉਹਨਾਂ ਨੇ ਜਿਹੜਾ ਆ ਗੁਜਰਾਤ ਟਾਈਟਨਸ ਨੂੰ ਜਿਹੜਾ ਆ ਹਰਾ ਦਿੱਤਾ। ਸੋ ਬਾਕੀ ਬਿਹਤਰੀਨ ਪ੍ਰਦਰਸ਼ਨ ਜੇਕਰ ਤੁਸੀਂ ਕਰਦੇ ਹੋ, ਜੇਕਰ ਤੁਸੀਂ ਚੰਗਾ ਖੇਡਦੇ ਹੋ, ਤੁਹਾਡੀ ਖੇਡ ਦੇ ਬਦੌਲਤ ਹੀ ਤੁਹਾਨੂੰ ਜਿਹੜਾ ਆ ਉਹ ਨਾਮਣਾ ਮਿਲਦਾ ਹੈ, ਤੁਹਾਨੂੰ ਜਿਹੜਾ ਆ ਉਹ ਪ੍ਰਸਿੱਧੀ ਮਿਲਦੀ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਆਮ ਇਨਸਾਨ ਵੀ ਕਰ ਸਕਦੇ ਹਾਂ ਜੇਕਰ ਅਸੀਂ ਮਿਹਨਤ ਕਰਾਂਗੇ ਔਰ ਮਿਹਨਤ ਸਫਲਤਾ 'ਤੇ ਪਹੁੰਚਣ ਦੇ ਲਈ ਸਿਰਫ ਅਤੇ ਸਿਰਫ ਜਿਹੜਾ ਆ ਉਹ ਮਿਹਨਤ ਦਾ ਆਸ ਮਿਹਨਤ 'ਤੇ ਆਸ ਹੋਣੀ ਚਾਹੀਦੀ। ਮਿਹਨਤ ਦਾ ਪੱਲਾ ਜੇਕਰ ਫੜਿਆ ਹੋਏਗਾ ਜ਼ਿੰਦਗੀ 'ਚ ਜ਼ਰੂਰ ਤੁਹਾਨੂੰ ਉਹ ਮਿਲਦਾ ਹੈ ਜਿਹਦਾ ਤੁਸੀਂ ਸੁਪਨਾ ਵੇਖਦੇ ਹੋ। ਫਿਲਹਾਲ ਇਸ ਵਕਤ ਸਟੂਡੀਓ ਘੜੀ 'ਤੇ ਸਮਾਂ 7:40 ਅਤੇ 56 ਸੈਕਿੰਡ ਹੋ ਰਹੇ ਨੇ ਔਰ ਅਗਲੇ ਗੀਤ ਵੱਲ ਚੱਲਦੇ ਹਾਂ ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂਬਾਤਾਂ। ਸੋ ਬਾਕੀ ਜੇਕਰ ਤੁਸੀਂ ਇਸ ਵਕਤ ਸੜਕ 'ਤੇ ਰੋਡ 'ਤੇ ਕਿਤੇ ਜਾ ਰਹੇ ਹੋ ਤਾਂ ਜਨਾਬ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਰੈੱਡ ਲਾਈਟ ਦੇਖ ਕੇ ਗੱਡੀ ਦੀ ਬ੍ਰੇਕ ਜ਼ਰੂਰ ਲਗਾਉਣੀ ਹੈ ਔਰ ਸੀਟ ਬੈਲਟ ਪਾ ਕੇ ਰੱਖਣਾ ਹੈ ਔਰ ਟ੍ਰੈਫਿਕ ਰੂਲ ਨੂੰ ਜਿਹੜਾ ਹੈ ਜ਼ਰੂਰ ਫੋਲੋ ਕਰਨਾ ਹੈ।

ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:47 ਤੇ 28 ਸੈਕਿੰਡ ਹੋ ਰਹੇ ਨੇ ਜੀ। ਦੋਸਤੋ, ਅੱਜ ਹੈ 17 ਮਈ ਔਰ ਅੱਜ ਮਨਾਇਆ ਜਾ ਰਿਹਾ ਹੈ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ, ਯਾਨੀ ਕਿ ਵਿਸ਼ਵ ਦੂਰ ਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ। ਔਰ ਹਰ ਸਾਲ 17 ਮਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ ਔਰ ਇਸ ਦਿਨ ਦਾ ਮੁੱਖ ਉਦੇਸ਼ ਦੂਰ ਸੰਚਾਰ ਅਤੇ ਜਾਣਕਾਰੀ ਟੈਕਨੋਲੋਜੀ ਦੀ ਮਹੱਤਤਾ ਦੇ ਬਾਰੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਔਰ ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਮਨੁੱਖੀ ਜੀਵਨ ਨੂੰ ਆਸਾਨ, ਤੇਜ਼ ਅਤੇ ਹੋਰ ਵੀ ਜਿਹੜਾ ਆ ਉਹ ਜੁੜਿਆ ਹੋਇਆ ਬਣਾ ਦਿੱਤਾ ਹੈ। ਸੋ ਇੱਕ ਟਾਈਮ ਸੀਗਾ ਜਦੋਂ ਚਿੱਠੀਆਂ ਦਾ ਸਾਨੂੰ ਹਫ਼ਤਾ ਹਫ਼ਤਾ ਤੱਕ ਜਿਹੜਾ ਇੰਤਜ਼ਾਰ ਹੁੰਦਾ ਸੀ ਔਰ ਅੱਜ ਇੱਕ ਕਲਿੱਕ ਦੇ ਉੱਪਰ ਜਿਹੜੀ ਆ ਪੂਰੀ ਦੁਨੀਆ ਦੀ ਕਿਸੇ ਵੀ ਕੋਨੇ ਦੀ ਅਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ ਔਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਆਪਣੇ ਖਾਸ ਸੱਜਣ ਮਿੱਤਰ ਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ, ਉਸ ਦੀ ਸੁੱਖ ਸਾਂਦ ਪੁੱਛ ਸਕਦੇ ਹਾਂ। ਔਰ ਇਸ ਦਿਨ ਦੀ ਸ਼ੁਰੂਆਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਵੱਲੋਂ ਕੀਤੀ ਗਈ ਸੀ। 17 ਮਈ 1865 ਨੂੰ ਇਸ ਸੰਸਥਾ ਦੀ ਸਥਾਪਨਾ ਹੋਈ ਸੀ ਔਰ ਇਸ ਸੰਸਥਾ ਦੀ ਯਾਦ ਦੇ ਵਿੱਚ ਹੀ ਇਹ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਬਾਅਦ ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਵੀ ਇਸ ਦਿਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦੀ ਮਨਜ਼ੂਰੀ ਦੇ ਦਿੱਤੀ। ਗੱਲ ਕਰੀਏ ਤਾਂ ਆਧੁਨਿਕ ਯੁੱਗ ਦੇ ਵਿੱਚ ਦੂਰ ਸੰਚਾਰ ਅਤੇ ਜਾਣਕਾਰੀ ਟੈਕਨੋਲੋਜੀ ਨੇ ਮਨੁੱਖ ਨੂੰ ਜਿਹੜਾ ਆ ਜੀਵਨ ਦੇ ਹਰ ਖੇਤਰ ਨੂੰ ਜਿਹੜਾ ਆ ਇਸ ਟੈਕਨੋਲੋਜੀ ਨੇ ਜਿਹੜਾ ਆ ਪ੍ਰਭਾਵਿਤ ਕਰ ਦਿੱਤਾ ਹੈ। ਸੋ ਅੱਜ ਮੋਬਾਈਲ ਫੋਨ, ਇੰਟਰਨੈੱਟ, ਸੈਟੇਲਾਈਟ ਕਮਿਊਨੀਕੇਸ਼ਨ ਅਤੇ ਸੋਸ਼ਲ ਮੀਡੀਆ ਨੇ ਸੰਚਾਰ ਨੂੰ ਬਹੁਤ ਆਸਾਨ, ਸੁਖਾਲਾ ਅਤੇ ਤੇਜ਼ ਬਣਾ ਦਿੱਤਾ ਹੈ। ਇੱਥੋਂ ਤੱਕ ਕਿ ਗੱਲ ਕਰੀਏ ਕਿ ਹਰ ਖੇਤਰ ਦੇ ਵਿੱਚ ਦੂਰ ਸੰਚਾਰ ਦੀ ਭੂਮਿਕਾ ਜਿਹੜੀ ਆ, ਟੈਲੀਕਮਿਊਨੀਕੇਸ਼ਨ ਦੀ ਭੂਮਿਕਾ ਜਿਹੜੀ ਆ ਹੋਰ ਵੀ ਜ਼ਿਆਦਾ ਵੱਧ ਗਈ ਹੈ। ਹਰ ਖੇਤਰ ਦੇ ਵਿੱਚ ਜਿਹੜਾ ਆ ਉਹ ਇਹ ਚੀਜ਼ ਜਿਹੜੀ ਆ ਜੁੜ ਚੁੱਕੀ ਹੋਈ ਹੈ, ਚਾਹੇ ਔਨਲਾਈਨ ਕਲਾਸਾਂ ਦੀ ਗੱਲ ਕਰ ਲਈਏ ਆਪਾਂ, ਚਾਹੇ ਡਿਜੀਟਲ ਲਾਇਬ੍ਰੇਰੀਆਂ ਦੀ ਗੱਲ ਕਰ ਲਈਏ ਜਾਂ ਫਿਰ ਈ ਲਰਨਿੰਗ ਪਲੇਟਫਾਰਮਾਂ ਦੀ ਗੱਲ ਕਰ ਲਈਏ ਜਿੱਥੇ ਅਸੀਂ ਸਿੱਖਿਆ ਹਾਸਲ ਕਰ ਸਕਦੇ ਹਾਂ, ਔਰ ਸਿੱਖਿਆ ਦੇ ਮਾਧਿਅਮ ਨੂੰ ਜਿਹੜਾ ਆ ਇਸ ਨੇ ਬਹੁਤ ਸੁਖਾਲਾ ਕਰ ਦਿੱਤਾ ਹੈ। ਔਰ ਇੱਥੋਂ ਤੱਕ ਕਿ ਸਾਡੇ ਸਿਹਤ ਖੇਤਰ ਦੇ ਵਿੱਚ ਵੀ ਟੈਕਨੋਲੋਜੀ ਨੇ ਇੱਕ ਵੱਡੀ ਕ੍ਰਾਂਤੀ ਲੈ ਕੇ ਆਉਂਦੀ ਹੈ। ਅੱਜ ਜਿਹੜਾ ਆ ਟੈਲੀਮੈਡੀਸਿਨ ਦੇ ਜ਼ਰੀਏ ਡਾਕਟਰ ਦੂਰ ਬੈਠੇ ਮਰੀਜ਼ਾਂ ਦਾ ਇਲਾਜ ਕਰ ਪਾ ਰਹੇ ਨੇ ਔਰ ਇਹਦੇ ਨਾਲ ਹੀ ਪਿੰਡਾਂ ਅਤੇ ਦੂਰ ਦਰਾਜ ਦੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਸਿਹਤ ਸੇਵਾਵਾਂ ਆਸਾਨੀ ਨਾਲ ਪਹੁੰਚ ਰਹੀਆਂ ਨੇ। ਹਾਲਾਂਕਿ ਦੂਰ ਸੰਚਾਰ ਦੇ ਵਿਕਾਸ ਹੋਣ ਦੇ ਨਾਲ ਨਾਲ ਜਿੱਥੇ ਸਾਨੂੰ ਇਸ ਸੰਚਾਰ ਦੇ ਮਾਧਿਅਮਾਂ ਨੇ ਸਾਨੂੰ ਜੋੜਿਆ ਆ, ਉੱਥੇ ਹੀ ਸਾਡੇ ਲਈ ਕੁਝ ਜਿਹੜੀਆਂ ਇਸ ਕਰਕੇ ਸਾਡੀਆਂ ਪ੍ਰੋਬਲਮਸ ਵੀ ਸਾਡੇ ਸਾਹਮਣੇ ਇਹਦੇ ਕਰਕੇ ਆਈਆਂ ਨੇ। ਜਿਵੇਂ ਕਿ ਅੱਜ ਕੱਲ੍ਹ ਜਿਹੜਾ ਹੈ ਡਿਜੀਟਲ ਫਰੋਡ ਚੱਲ ਰਿਹਾ ਹੈ, ਡਿਜੀਟਲ ਡਿਵਾਈਡ ਜਿਹੜੀ ਆ ਉਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਔਰ ਖਾਸ ਕਰਕੇ ਇੱਕ ਅੱਜ ਦੇ ਸਮੇਂ ਦੇ ਵਿੱਚ ਇੱਕ ਸਾਈਬਰ ਸੁਰੱਖਿਆ ਦਾ ਵੀ ਇੱਕ ਬਹੁਤ ਇੰਪੋਰਟੈਂਟ ਮੁੱਦਾ ਜਿਹੜਾ ਆ ਉਹ ਸਾਡੇ ਸਾਹਮਣੇ ਆਉਂਦਾ ਹੈ। ਕਿਉਂਕਿ ਅੱਜ ਕੱਲ੍ਹ ਦੇ ਸਿਨੈਰੀਓ ਦੇ ਵਿੱਚ ਦੇਖਿਆ ਜਾਵੇ, ਅੱਜ ਕੱਲ੍ਹ ਦੇ ਹਾਲਾਤ ਦੇਖੇ ਜਾਣ ਤਾਂ ਔਨਲਾਈਨ ਧੋਖਾਧੜੀ, ਡਾਟਾ ਜਿਹੜਾ ਚੋਰੀ ਹੋਣ ਦਾ ਖਤਰਾ ਵੱਧ ਗਿਆ ਹੋਇਆ ਔਰ ਤੁਹਾਡੀ ਜਿਹੜੀ ਆ ਪ੍ਰਾਈਵੇਸੀ ਉਹਨੂੰ ਜਿਹੜਾ ਖਤਰਾ ਮਹਿਸੂਸ ਹੋਣ ਲੱਗ ਗਿਆ ਹੋਇਆ, ਇਹਦੇ ਕਰਕੇ ਤੁਹਾਡੇ ਉਸ ਪ੍ਰਾਈਵੇਸੀ ਨੂੰ ਜਿਹੜੀ ਆ ਸੇਂਧ ਲਗਾਈ ਜਾ ਰਹੀ ਹੈ। ਸੋ ਇਹ ਕੁਝ ਜਿਹੜਾ ਖਾਮੀਆਂ ਕਹਿ ਸਕਦੇ ਹਾਂ ਜਾਂ ਫਿਰ ਕਹਿ ਸਕਦੇ ਹਾਂ ਕੁਝ ਚੁਣੌਤੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਪਰ ਵਿਸ਼ਵ ਦੂਰ ਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ ਮਨਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਸਭ ਜ਼ਿੰਮੇਵਾਰ ਬਣੀਏ, ਸਹੀ ਮਾਧਿਅਮ ਦੇ ਨਾਲ ਸਹੀ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਈਏ। ਕਿਉਂਕਿ ਅੱਜ ਦਾ ਯੁੱਗ ਜਿਹੜਾ ਹੈ ਇੱਕ ਗਲੋਬਲ ਵਿਲੇਜ ਬਣ ਚੁੱਕਾ ਹੈ, ਪੂਰੀ ਦੁਨੀਆ ਜਿਹੜੀ ਆ ਉਹ ਆਪਸ ਦੇ ਵਿੱਚ ਜੁੜੀ ਹੋਈ ਹੈ, ਹਰ ਲੋਕ ਆਪਸ ਦੇ ਵਿੱਚ ਜੁੜੇ ਹੋਏ ਨੇ, ਪਰ ਜਿਹੜੀਆਂ ਤਮਾਮ ਚੁਣੌਤੀਆਂ, ਮੁਸ਼ਕਿਲਾਂ ਜਿਹੜੀਆਂ ਉਹ ਸਾਨੂੰ ਸਾਹਮਣੇ ਆ ਰਹੀਆਂ ਨੇ, ਉਹਦੇ ਬਾਰੇ ਵੀ ਸਾਨੂੰ

ਸੋਚਣਾ ਪਏਗਾ, ਕਿਉਂਕਿ ਅਸੀਂ ਜੇਕਰ ਟੈਕਨੋਲੋਜੀ ਦੀ ਸਹੀ ਵਰਤੋਂ ਕਰਾਂਗੇ, ਜ਼ਿੰਮੇਵਾਰ ਢੰਗ ਦੇ ਨਾਲ ਵਰਤਾਂਗੇ, ਤਾਂ ਟੈਕਨੋਲੋਜੀ ਜਿਹੜੀ ਹੈ ਸਮਾਜ ਦੀ ਬਿਹਤਰੀ ਦੇ ਲਈ, ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰੇਗੀ। ਸੋ ਜਦੋਂ ਤੁਸੀਂ ਬਿਹਤਰ ਕੰਮ ਕਰੋਗੇ ਤਾਂ ਉਸ ਵਕਤ ਸਾਰਿਆਂ ਦੀ ਜ਼ੁਬਾਨਾਂ ਦੇ ਉੱਪਰ ਤੁਹਾਡਾ ਹੀ ਨਾਂ ਆਏਗਾ, ਤੁਹਾਡੇ ਨਾਮ ਦੇ ਚਰਚੇ ਹੋਣਗੇ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਜੀ ਦੋਸਤੋ, ਕਈ ਵਾਰ ਅਸੀਂ ਸਹੀ ਜਾਣਕਾਰੀ ਤੇ ਨਾ ਹੋਣ ਦੇ ਕਾਰਨ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਖਾਣ ਪੀਣ ਲੱਗ ਜਾਂਦੇ ਹਾਂ ਜਿਨ੍ਹਾਂ ਕਰਕੇ ਜਿਹੜਾ ਆ ਸਾਡੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਹੈ। ਔਰ ਅਕਸਰ ਅਸੀਂ ਵਿਗਿਆਪਨਾਂ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟ ਆਪਣੇ ਲਈ ਮੰਗਵਾ ਲੈਂਦੇ ਹਾਂ, ਉਹ ਬਾਅਦ ਦੇ ਵਿੱਚ ਤੁਹਾਡੇ ਸਿਹਤ ਲਈ ਉਹ ਹਾਨੀਕਾਰਕ ਸਾਬਿਤ ਹੋ ਜਾਂਦੇ ਨੇ। ਸੋ ਬਾਅਦ ਦੇ ਵਿੱਚ ਸਰੀਰ ਨੂੰ ਜਿਹੜੀਆਂ ਬਹੁਤ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ, ਕਿਉਂਕਿ ਅੱਜ ਕੱਲ੍ਹ ਇੱਕ ਸਰਵੇ ਦੇ ਵਿੱਚ ਜਿਹੜਾ ਆ ਸਾਹਮਣੇ ਆਇਆ ਕਿ ਹੈਲਦੀ ਰਹਿਣ ਦੇ ਲਈ ਜਾਂ ਵਜ਼ਨ ਘੱਟ ਕਰਨ ਦੇ ਲਈ ਜਿਹੜੇ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਨੌਜਵਾਨ ਨੇ ਉਹ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਆ ਆਪਣੇ ਖਾਣ ਪੀਣ ਦੀ ਰੂਟੀਨ ਨੂੰ ਆ ਉਹ ਬਦਲ ਰਹੇ ਨੇ, ਜਿਹਦੇ ਕਰਕੇ ਯੁਵਾਵਾਂ ਨੂੰ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੇਟ ਅਤੇ ਵਜ਼ਨ ਔਰ ਪਾਚਨ ਦੇ ਨਾਲ ਜੁੜੀਆਂ ਹੋਈਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਐਕਸਪਰਟ ਦਾ ਮੰਨਣਾ ਹੈ ਕਿ ਜੇਕਰ ਮਿਲਟਸ ਦੀ ਸਹੀ ਮਾਤਰਾ ਔਰ ਸਹੀ ਤਰੀਕੇ ਦੇ ਨਾਲ ਨਾ ਖਾਧੇ ਜਾਣ ਤਾਂ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦਾ ਹੈ। ਔਰ ਇਹਦੇ ਹੀ ਚੱਲਦੇ ਹੋਏ ਉਹਨਾਂ ਦੇ ਕੋਲ ਕਹਿੰਦੇ ਨੇ ਹਰ ਮਹੀਨੇ 4 to 6 ਲੋਕ ਅਜਿਹੇ ਪਹੁੰਚਦੇ ਪਏ ਨੇ ਜਿਹੜੇ ਕਿ ਵਜ਼ਨ ਘੱਟ ਕਰਨ ਦੇ ਲਈ ਜਾਂ ਫਿਰ ਜਿਹੜਾ ਆ ਉਹ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਲਈ ਕੁਝ ਪ੍ਰੋਡਕਟ ਯੂਜ਼ ਕਰ ਰਹੇ ਸਨ। ਪਰ ਐਕਸਪਰਟ ਦਾ ਮੰਨਣਾ ਹੈ ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਕੈਲੋਰੀ ਨੂੰ ਕੰਟਰੋਲ ਅਤੇ ਸੰਤੁਲਿਤ ਤੁਹਾਨੂੰ ਜਿਹੜੀ ਆ ਡਾਇਟ ਲੈਣੀ ਪੈਣੀ ਹੈ। ਇੱਕ ਬੈਲੈਂਸ ਡਾਇਟ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ

ਲਈ ਤੁਹਾਨੂੰ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਸੋ ਪਿਛਲੇ ਡੇਢ ਕੁ ਸਾਲਾਂ ਤੋਂ ਅਜਿਹੇ ਨੌਜਵਾਨਾਂ ਦੀ ਸੰਖਿਆ ਔਰ ਅਜਿਹੇ ਲੋਕਾਂ ਦੀ ਸੰਖਿਆ ਦੇ ਵਿੱਚ ਜ਼ਿਆਦਾ ਵਿਰਧੀ ਦੇਖਣ ਨੂੰ ਮਿਲੀ ਹੈ, ਜੋ ਵਿਗਿਆਪਨਾਂ ਦੇ ਚੱਕਰ ਦੇ ਵਿੱਚ ਆ ਕੇ ਮਹਿੰਗਾ ਮਹਿੰਗਾ ਪ੍ਰੋਡਕਟ ਖਰੀਦ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ। ਸੋ ਇੱਕ ਦੋ ਕੇਸ ਜਿਹੜੇ ਸਾਹਮਣੇ ਆਏ ਨੇ, ਇਹਦੇ ਵਿੱਚ ਇੱਕ ਮਹਿਲਾ ਸੀ ਜਿਨ੍ਹਾਂ ਨੇ ਆਪਣਾ ਵਜ਼ਨ ਘੱਟ ਕਰਾਉਣ ਦੇ ਲਈ ਜਿਹੜਾ ਆ ਉਹ ਗੇਹੂੰ ਯਾਨੀ ਕਿ ਕਣਕ ਨੂੰ ਜਿਹੜਾ ਆ ਪੂਰੀ ਤਰ੍ਹਾਂ ਛੱਡ ਦਿੱਤਾ ਔਰ ਮਿਲੀਟਰਸ ਨੂੰ ਅਪਣਾ ਲਿਆ। ਉਸ ਤੋਂ ਬਾਅਦ ਫਿਜ਼ੀਕਲ ਐਕਟੀਵਿਟੀ ਦੀ ਕਮੀ ਦੇ ਕਾਰਨ, ਪਾਣੀ ਦੀ ਕਮੀ ਕਾਰਨ ਉਹਨਾਂ ਨੂੰ ਗੰਭੀਰ ਬਿਮਾਰੀਆਂ ਹੋ ਗਈਆਂ। ਔਰ ਇਸੇ ਤਰ੍ਹਾਂ ਹੀ ਫਿਟਨੈਸ ਦਾ ਸ਼ੌਕੀਨ ਇੱਕ ਨੌਜਵਾਨ ਸੀ ਜਿਹਨੇ ਨਿਊਡਲਸ ਅਤੇ ਪਾਸਤਾ ਖਾਣਾ ਸ਼ੁਰੂ ਕਰ ਦਿੱਤਾ, ਬਾਅਦ ਦੇ ਵਿੱਚ ਉਹਨੂੰ ਵੀ ਜਿਹੜਾ ਆ ਹਾਨੀਕਾਰਕ ਬਿਮਾਰੀਆਂ ਦੀ ਚਪੇਟ ਦੇ ਵਿੱਚ ਜਿਹੜਾ ਆ ਉਹ ਆਉਣਾ ਪਿਆ। ਸੋ ਐਕਸਪਰਟ ਦਾ ਮੰਨਣਾ ਹੈ ਕਿ ਬਿਨਾਂ ਸੋਚੀ ਸਮਝੇ ਸਹੀ ਜਾਣਕਾਰੀ ਦੇ ਕੋਈ ਵੀ ਪ੍ਰੋਡਕਟ ਜਿਹੜਾ ਆ ਉਹ ਆਪਣੇ ਸਿਹਤ ਵਾਸਤੇ ਤੁਸੀਂ ਨਾ ਖਰੀਦੋ। ਬੈਲੈਂਸ ਡਾਇਟ ਤੁਸੀਂ ਲਓ ਔਰ ਪਾਣੀ ਜਿਹੜਾ ਆ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਪੀਓ ਔਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਜਿਹੜੀ ਆ ਉਹ ਸਹੀ ਸੋਰਸਿਸ ਤੋਂ ਹਾਸਲ ਕਰੋ। ਜੀ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਔਰ ਨਾਲ ਦੀ ਨਾਲ ਗੀਤ ਸੰਗੀਤ ਦਾ ਤੜਕਾ ਵੀ ਚੱਲ ਲੱਗਦਾ ਰਹੇਗਾ। ਅਗਲਾ ਖੂਬਸੂਰਤ ਗੀਤ ਆਰਨੇਟ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਗੀਤ ਤੋਂ ਬਾਅਦ ਅੱਜ ਦੇ ਐਕਸਪਰਟ ਦੇ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ।

0: ਚੰਗੀ ਤਰ੍ਹਾਂ ਮਾਣ ਨਹੀਂ ਰਹੇ। ਤੇ ਕਹਿੰਦੇ ਨੇ ਕਿ ਜੇਕਰ ਤੁਹਾਡਾ ਦਿਲ ਤੰਦਰੁਸਤ ਹੋਵੇ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਲੱਗਦੀ ਹੈ। ਸੋ ਅੱਜ ਅਸੀਂ ਵਿਸ਼ਵ ਹਾਈਪਰਟੈਂਸ਼ਨ ਡੇ ਮਨਾ ਰਹੇ ਹਾਂ, ਔਰ ਇੱਕ ਅਜਿਹਾ ਦਿਨ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਚੁੱਪਚਾਪ ਕਿਵੇਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਔਰ ਕਈ ਲੋਕਾਂ ਨੂੰ ਇਸਦਾ ਤਾਂ ਪਤਾ ਹੀ ਨਹੀਂ ਲੱਗਦਾ, ਔਰ ਇਸੇ ਕਰਕੇ ਹੀ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਆਖਰ ਹੈ ਕੀ, ਇਸ ਦੇ ਮੁੱਖ ਲੱਛਣ ਕੀ ਨੇ, ਕਿਹੜੇ ਕਾਰਨਾਂ ਕਰਕੇ ਇਹ ਜਿਹੜਾ ਬਿਮਾਰੀ ਹੋ ਸਕਦੀ ਹੈ, ਕਿਉਂ ਇਸ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ, ਔਰ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਸਟੂਡੀਓ 'ਚ ਜੁੜ ਚੁੱਕੇ ਨੇ ਡਾਕਟਰ ਤਰਸੇਮ ਸਿੰਘ ਜੀ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਤੋਂ ਅੱਜ ਦੇ ਇਸ ਦਿਨ ਦੇ ਬਾਰੇ, ਹਾਈਪਰਟੈਂਸ਼ਨ ਡੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਜੀ, ਥੈਂਕ ਯੂ
0: ਜੀ। ਸਰ, ਜਿਵੇਂ ਕਿ ਅੱਜ ਅਸੀਂ ਹਾਈਪਰਟੈਂਸ਼ਨ ਡੇ ਮਨਾ ਰਹੇ ਹਾਂ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਆਖਿਰ ਹੁੰਦਾ ਕੀ ਹੈ।
1: ਪਹਿਲਾਂ ਤਾਂ ਮੈਂ ਆਪਣੇ ਐਫਐਮ ਰੇਨਬੋ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ
0: ਜੀ,
1: ਗੁੱਡ ਮਾਰਨਿੰਗ। ਮੈਂ ਇਹ ਦੱਸਣਾ ਚਾਹਾਂਗਾ ਕਿ ਬਲੱਡ ਪ੍ਰੈਸ਼ਰ ਕੀ ਹੈ। ਜਦੋਂ ਖੂਨ ਸਾਡੀਆਂ ਨਾੜੀਆਂ ਦੇ ਵਿੱਚ, ਧਮਨੀਆਂ ਦੇ ਵਿੱਚ ਚੱਲਦਾ, ਜੋ ਵਾਲ ਦੇ ਉੱਤੇ ਪ੍ਰੈਸ਼ਰ ਕਾਜ ਕਰਦਾ ਉਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ। ਹਾਈ ਬਲੱਡ ਪ੍ਰੈਸ਼ਰ ਦਾ ਮਤਲਬ ਹੈ ਕਿ ਉਹ ਇੱਕ ਨੋਰਮਲ ਰੇਂਜ ਤੋਂ ਉੱਪਰ ਪ੍ਰੈਸ਼ਰ ਅਬਜ਼ਰਵ ਕਰ ਰਿਹਾ ਵੈਸਲ ਦੇ ਵਿੱਚ, ਨਾੜੀਆਂ ਦੇ ਵਿੱਚ। ਉਹ ਨੋਰਮਲ ਰੇਂਜ ਤੋਂ ਉੱਪਰ ਪ੍ਰੈਸ਼ਰ ਜਿਹੜਾ ਉਹਨੂੰ ਅਸੀਂ ਹਾਈ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਕਹਿੰਦੇ ਆ
0: ਜੀ।
1: ਨੋਰਮਲ ਰੇਂਜ ਜੋ ਹੈ ਉੱਪਰ ਵਾਲਾ ਬਲੱਡ ਪ੍ਰੈਸ਼ਰ, ਜਿਹਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ, ਉਹ 100 to 140, 100 to 140 ਤੱਕ ਉੱਪਰ ਵਾਲਾ, ਔਰ 60 to 90 ਤੱਕ ਇਹ ਨੋਰਮਲ ਰੇਂਜ ਹੈ। ਜਦੋਂ 140 ਤੋਂ ਉੱਪਰ ਸਿਸਟੋਲਿਕ, 90 ਤੋਂ ਉੱਪਰ ਡਾਇਸਟੋਲਿਕ ਚਲਾ ਜਾਂਦਾ ਹੈ, ਉਹਨੂੰ ਅਸੀਂ ਹਾਈਪਰਟੈਂਸ਼ਨ ਲੇਬਲ ਕਰਦੇ ਹਾਂ ਜਾਂ ਹਾਈ ਬਲੱਡ ਪ੍ਰੈਸ਼ਰ ਕਹਿੰਦੇ ਹਾਂ
0: ਜੀ। ਜੀ ਸਰ, ਇਸ ਨੂੰ ਸਾਇਲੈਂਟ ਕਿਲਰ ਕਿਉਂ ਕਿਹਾ ਜਾਂਦਾ ਹੈ?
1: ਇਸ ਨੂੰ ਸਾਇਲੈਂਟ ਕਿਲਰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹਦੇ ਕੋਈ ਬਹੁਤ ਜ਼ਿਆਦਾ ਲੱਛਣ ਜਾਂ ਅਲਾਮਤਾਂ ਜਾਂ ਸਿਮਟਮਸ ਮਰੀਜ਼ ਵਿੱਚ ਨਹੀਂ ਹੁੰਦੇ, ਤਕਲੀਫ਼ ਜ਼ਿਆਦਾ ਨਹੀਂ ਕਰਦਾ, ਪਰ ਵੇਖਣ ਨੂੰ ਮਰੀਜ਼ ਜਿਹੜਾ ਉਹ ਬਿਲਕੁਲ ਠੀਕ ਠਾਕ ਹੁੰਦਾ। ਸਾਡੇ ਕੋਲ ਮਰੀਜ਼ ਆਉਂਦੇ ਆ, ਉਹਨਾਂ ਦਾ ਬੀਪੀ ਜਿਹੜਾ 200 ਤੋਂ ਉੱਪਰ ਗਿਆ ਹੁੰਦਾ, ਉਹ ਆ ਕੇ ਕਹਿਣਗੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜਦੋਂ ਕੋਈ ਪ੍ਰੋਬਲਮ ਨਹੀਂ ਹੈ, ਅੰਦਰੋਂ ਅੰਦਰ ਇਹ ਨੁਕਸਾਨ ਕਰ ਰਿਹਾ ਸਰੀਰ ਦਾ ਬਹੁਤ ਜ਼ਿਆਦਾ। ਇਹ ਸਰੀਰ, ਮੈਂ ਦੱਸਣਾ ਚਾਹਾਂਗਾ ਕਿ ਇਹ ਸਾਡੇ ਆ ਹਾਰਟ 'ਤੇ, ਹਾਰਟ ਦੇ ਵਿੱਚ ਹਾਰਟ ਅਟੈਕ ਔਰ ਇਹਦੇ ਸਟਰੋਕ ਜਿਹਨੂੰ ਰੰਗ ਕਹਿੰਦੇ ਆ
0: ਜੀ,
1: ਅੱਖਾਂ ਦੀ ਰੋਸ਼ਨੀ ਚਲੀ ਜਾਣੀ, ਕਿਡਨੀ ਡੈਮੇਜ ਹੋ ਜਾਣੀ, ਡਿਮੈਂਸ਼ੀਆ ਹੋ ਜਾਣਾ, ਜਦ ਭੁੱਲਣ ਦੀ ਯਾਦਾਸ਼ਤ ਚਲੀ ਜਾਣੀ, ਇਹੋ ਜਿਹੀਆਂ ਬਿਮਾਰੀਆਂ ਕਰਦਾ, ਚੁੱਪ ਚਪੀਤੇ ਕਰਦਾ, ਇਸ ਕਰਕੇ ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ
0: ਜੀ। ਤੇ ਸਰ, ਹਾਈਪਰਟੈਂਸ਼ਨ ਦੇ ਮੁੱਖ ਕਿਹੜੇ ਕਾਰਨ ਨੇ, ਕਿਹੜੇ ਕਾਰਨਾਂ ਕਰਕੇ ਇਹ ਜਿਹੜਾ ਹੋ ਜਾਂਦਾ ਹੈ?
1: ਹਾਈਪਰਟੈਂਸ਼ਨ ਦੋ ਤਰ੍ਹਾਂ ਦਾ ਹੁੰਦਾ
0: ਜੀ।
1: ਇੱਕ ਤਾਂ ਜਿਹੜਾ ਮੈਜੋਰਿਟੀ ਹੈ 95% ਲੋਕਾਂ ਵਿੱਚ, ਉਹਨੂੰ ਪ੍ਰਾਇਮਰੀ ਹਾਈਪਰਟੈਂਸ਼ਨ ਕਹਿੰਦੇ ਆ, ਜਿਹੜਾ ਕੋਈ ਕਾਰਨ ਨਹੀਂ ਹੈ, ਐਸ ਸੱਚ ਉਹਦਾ ਕੋਈ ਕਾਰਨ, ਇਹਨੂੰ ਪ੍ਰਾਇਮਰੀ ਹਾਈਪਰਟੈਂਸ਼ਨ ਜਾਂ ਅਸੈਂਸ਼ੀਅਲ ਹਾਈਪਰਟੈਂਸ਼ਨ ਕਿਹਾ ਜਾਂਦਾ
0: ਜੀ।
1: ਔਰ ਦੂਸਰਾ ਹੈ ਸੈਕੰਡਰੀ ਹਾਈਪਰਟੈਂਸ਼ਨ, ਜਿਹੜਾ ਬਹੁਤ ਘੱਟ ਹੁੰਦਾ, ਉਹ ਕਿਸੇ ਦੀ ਕਿਡਨੀ ਦੇ ਵਿੱਚ ਕੋਈ ਨੁਕਸ ਹੈ, ਕਿਡਨੀ ਨੂੰ ਖੂਨ ਦੀ ਸਪਲਾਈ ਘੱਟ ਜਾ ਰਹੀ ਹੈ, ਉਹਦੇ ਕਰਕੇ ਰੀਨਲ ਆਰਟਰੀਓਸਟੈਨੋਸਿਸ ਕਹਿੰਦੇ ਆ ਉਹਨੂੰ ਡਾਕਟਰੀ ਟਰਮ ਵਿੱਚ, ਉਹਦੇ ਕਰਕੇ ਜਿਹੜਾ ਬਲੱਡ ਪ੍ਰੈਸ਼ਰ ਹੁੰਦਾ ਉਹ ਸੈਕੰਡਰੀ ਹਾਈਪਰਟੈਂਸ਼ਨ ਹੁੰਦਾ। ਪ੍ਰਾਇਮਰੀ ਹਾਈਪਰਟੈਂਸ਼ਨ ਦੇ ਜਿਹੜੇ ਕਾਰਨ, ਸਾਡਾ ਲਾਈਫ ਸਟਾਈਲ ਹੈ ਸਭ ਤੋਂ ਵੱਡਾ, ਔਰ ਨਮਕ ਦੀ ਲੋੜ ਤੋਂ ਵੱਧ ਵਰਤੋਂ, ਸਟਰੈਸ ਲੈਣਾ, ਨੀਂਦ ਪ੍ਰੋਪਰ ਨਹੀਂ ਹੋਣੀ, ਇਹ ਕੁਛ ਕਾਰਨ ਨੇ ਜਿਹਨਾਂ ਕਰਕੇ ਬਲੱਡ ਪ੍ਰੈਸ਼ਰ ਹੁੰਦਾ
0: ਜੀ। ਸਰ, ਹਾਈਪਰਟੈਂਸ਼ਨ ਦੇ ਮੁੱਖ ਕਿਹੜੇ ਕਿਹੜੇ ਲੱਛਣ ਸਾਨੂੰ ਵੇਖਣ ਨੂੰ ਮਿਲਦੇ ਨੇ?
1: ਕਿਉਂਕਿ ਇਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ, ਇਹ ਬਹੁਤ ਜ਼ਿਆਦਾ ਲੱਛਣ ਨਹੀਂ ਹੁੰਦੇ, ਇਹ ਬਾਅਦ ਜਦੋਂ ਬਹੁਤ ਜ਼ਿਆਦਾ ਲੌਂਗ ਸਟੈਂਡਿੰਗ ਕਾਫੀ ਦੇਰ ਤੱਕ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਹੈ, ਤਾਂ ਉਸ ਵੇਲੇ ਇਹ ਜਦੋਂ ਔਰਗਨ ਡੈਮੇਜ ਕਰਦਾ, ਸਰੀਰ ਦੇ ਦੂਸਰੇ ਹਿੱਸਿਆਂ 'ਤੇ ਅਸਰ ਪਾਉਂਦਾ, ਤਾਂ ਉਦੋਂ ਇਹਦੇ ਲੱਛਣ ਆਉਂਦੇ ਆ। ਇਹ ਸੱਚ, ਇਹਦੇ ਬਹੁਤ ਜ਼ਿਆਦਾ ਲੱਛਣ ਜਿਹੜੇ ਨੇ ਉਹ ਨਹੀਂ ਹੁੰਦੇ ਮਰੀਜ਼ ਨੂੰ। ਕਿਸੇ ਕਿਸੇ ਨੂੰ ਸਿਰ ਦਰਦ,
0: जी
1: या मतलब नींद

0: ਘੱਟ ਆਉਣਾ ਜਾਂ ਇਸ ਤਰੀਕੇ ਦੇ ਸਿੰਪਟਮ ਹੋ ਜਾਂਦੇ ਆ, ਲੇਕਿਨ ਬਹੁਤੀ ਵਾਰ ਇਹਦੀ ਸਿੰਪਟਮ ਜਿਹੜੇ ਉਹ ਬਹੁਤੇ ਨਹੀਂ ਹੁੰਦੇ, ਔਰ ਇਹ ਜਦੋਂ ਡੈਮੇਜ ਕਰ ਦਿੰਦਾ ਆਰਗਨ ਦਾ, ਕਿਡਨੀ ਦਾ ਡੈਮੇਜ ਕਰ ਲਿਆ, ਹਾਰਟ ਤੇ ਇਫੈਕਟ ਕਰ ਗਿਆ, ਜਾਂ ਵਿਜ਼ਨ ਤੇ ਸਾਡੀ ਨਿਗਾਹ ਤੇ ਅਸਰ ਪਿਆ, ਜਾਂ ਸਾਡੀ ਯਾਦਾਸ਼ਤ ਤੇ ਅਸਰ ਪਿਆ, ਉਸ ਵੇਲੇ ਸਿੰਪਟਮ ਦੇ ਸਾਹਮਣੇ ਆਉਂਦੇ ਆ।
1: ਜੀ ਸਰ, ਅੱਜ ਕੱਲ੍ਹ ਦੇ ਇਹ ਨੌਜਵਾਨਾਂ ਦੇ ਵਿੱਚ ਇਹ ਸਮੱਸਿਆ ਕਾਫੀ ਵੱਧ ਰਹੀ ਹੈ, ਖਾਸ ਕਰਕੇ ਜਿਹੜੇ 30 ਸਾਲ ਦੀ ਉਮਰ ਤੋਂ ਥੋੜਾ ਪਾਰ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਇਸ ਬਿਮਾਰੀ ਦੇ ਖਤਰਾ ਜ਼ਿਆਦਾ ਹੁੰਦਾ, ਉਹਦਾ ਕੀ ਕਾਰਨ ਹੈ?
0: ਉਹਦਾ ਕਾਰਨ ਅੱਜ ਕੱਲ੍ਹ ਤਾਂ ਵੈਸੇ ਬੱਚਿਆਂ ਵਿੱਚ ਵੀ, ਸਕੂਲ ਗੋਇੰਗ ਚਿਲਡਰਨ ਜਿਹੜੇ ਆ 9ਵੀਂ 10ਵੀਂ ਕਲਾਸ ਦੇ ਵਿੱਚ, ਉਸ ਤੋਂ ਵੀ ਥੱਲੇ ਬੱਚਿਆਂ ਵਿੱਚ ਵੀ ਇਹ ਪਾਇਆ ਗਿਆ। ਇੱਕ ਰਿਸਰਚ ਹੋ ਰਹੀ ਹੈ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਜਦੋਂ ਸਰਵੇ ਹੋ ਰਹੇ ਨੇ, ਉਹਦੇ ਵਿੱਚ ਬੱਚਿਆਂ ਵਿੱਚ ਵੀ ਹਾਈਪਰਟੈਂਸ਼ਨ ਦੀ ਪ੍ਰੋਬਲਮ ਆ ਰਹੀ ਹੈ। ਉਹਦਾ ਕਾਰਨ ਖਾਣ ਪੀਣ ਦੀਆਂ ਆਦਤਾਂ ਔਰ ਐਕਸਰਸਾਈਜ਼, ਲੈਕ ਆਫ ਐਕਸਰਸਾਈਜ਼ ਹੈ, ਖਾਣ ਪੀਣ ਦੀਆਂ ਆਦਤਾਂ ਮਾੜੀਆਂ, ਨਮਕ ਦੀ ਜ਼ਿਆਦਾ ਵਰਤੋਂ, ਔਰ ਜਿਹੜੇ ਡਰੱਗਸ ਜਾਂ ਨਸ਼ਾ ਦੀਆਂ ਚੀਜ਼ਾਂ ਜਾਂ ਅਲਕੋਹਲ ਔਰ ਸਿਗਰਟ ਸਮੋਕਿੰਗ, ਇਹ ਕਾਰਨ ਹੈ। ਪਰ ਨੌਜਵਾਨ ਦੇ ਵਿੱਚ ਜਿਹੜੇ ਕਾਰਨ ਹੋ ਰਿਹਾ ਤੇ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ, ਇਹ ਲਾਈਫ ਸਟਾਈਲ ਡਿਜ਼ੀਜ਼ ਹੈ, ਲਾਈਫ ਸਟਾਈਲ ਕਰਕੇ ਹੋ ਰਿਹਾ।
1: ਜੀ ਸਰ, ਜੇ ਹਾਈ ਬੀ ਪੀ ਨੂੰ ਇਗਨੋਰ ਕਰ ਦਿੱਤਾ ਜਾਏ ਤਾਂ ਸਰੀਰ ਤੇ ਕੀ ਇਹਦੇ ਬੁਰੇ ਇਫੈਕਟ ਪੈ ਸਕਦੇ ਨੇ?
0: ਹਾਂਜੀ ਹਾਂਜੀ, ਮੈਂ ਜਿੱਦਾਂ ਪਹਿਲਾਂ ਦੱਸ ਚੁੱਕਿਆ ਕਿ ਇਹਨਾਂ ਦਾ ਜਿਹੜਾ ਹੈ ਇਫੈਕਟ ਜਿਹੜਾ ਉਹ ਸਰੀਰ ਦੇ ਲਗਭਗ ਹਰ ਹਿੱਸੇ ਤੇ ਪੈਂਦਾ। ਜੇ ਅਸੀਂ ਉੱਪਰ ਤੋਂ ਸ਼ੁਰੂ ਹੋਈਏ ਤੇ ਸਭ ਤੋਂ ਪਹਿਲਾਂ ਸਾਡੇ ਮਤਲਬ ਬ੍ਰੇਨ ਤੇ ਇਫੈਕਟ ਹੋਏਗਾ, ਯਾਦਾਸ਼ਤ ਤੇ ਅਸਰ ਪਏਗਾ, ਜਿਹੜੀ ਡਿਮੈਂਸ਼ੀਆ ਅਲਜ਼ੀਮਰਜ਼ ਡਿਜ਼ੀਜ਼ ਇਹਦਾ ਕਾਰਨ ਬਣੇਗਾ, ਵਧਿਆ ਹੋਇਆ ਬਲੱਡ ਪ੍ਰੈਸ਼ਰ, ਹਾਰਟ ਤੇ ਇਹਦਾ ਇਫੈਕਟ ਹੋਏਗਾ, ਹਾਰਟ ਦਾ ਸਾਈਜ਼ ਵਧ ਜਾਏਗਾ ਜਿਹਨੂੰ ਹਾਈਪਰਟੈਂਸਿਵ ਹਾਰਟ ਡਿਜ਼ੀਜ਼ ਕਹਿੰਦੇ ਆ, ਔਰ ਉਹਦੀ ਤੇ ਹਾਰਟ ਅਟੈਕ ਦੇ ਚਾਂਸਿਸ ਜਿਹੜੇ ਨੇ ਉਹ ਵੱਧ ਜਾਣਗੇ। ਫਿਰ ਇਹਦੇ ਕਿਡਨੀ ਡੈਮੇਜ ਹੋਏਗੀ, ਕਿਡਨੀ ਦੇ ਉੱਤੇ ਇਹਦਾ ਅਸਰ ਬਹੁਤ ਜ਼ਿਆਦਾ ਦੇਖਿਆ ਗਿਆ, ਔਰ ਜਿਹੜੀਆਂ ਵੈਸਲ ਮਾਈਕਰੋ ਵੈਸਕੂਲਰ ਸਿਸਟਮ ਹੈ ਸਾਡਾ, ਨਾੜੀਆਂ ਹੈਗੀਆਂ ਐਥਰੋਸਕਲੋਰੋਸਿਸ, ਜਿਹਦੇ ਵਿੱਚ ਜਿਹਦੇ ਨਾਲ ਪਲੇਕ ਬਣ ਜਾਂਦੇ ਆ ਅੰਦਰ, ਖੂਨ ਦੇ ਕੋਲੈਸਟ੍ਰੋਲ ਵਿੱਚ ਬੇਸ ਜੰਮ ਜਾਂਦੇ ਆ, ਹਾਈਪਰ ਟੈਂਸ਼ਨ 'ਚ ਉਹ ਲੈਵਲ ਤਕਲੀਫ ਜ਼ਿਆਦਾ ਵੱਧ ਜਾਏਗੀ, ਔਰ ਵਿਜ਼ਨ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ, ਜੇ ਤੁਸੀਂ ਰੈਟਿਨਾ ਦਾ ਡੈਮੇਜ ਹੋ ਜਾਂਦਾ ਜਿੱਥੇ ਪਿਕਚਰ ਬਣਦੀ ਆ ਉਸ ਜਗ੍ਹਾ ਤੇ ਉਹ ਖਰਾਬ ਹੋ ਕੇ ਸਾਡੀਆਂ ਅੱਖਾਂ ਦੇ ਨਿਗਾਹ ਤੇ ਅਸਰ ਪੈਂਦਾ, ਇਸ ਕਰਕੇ ਇਹਦੀ ਹਾਰਟ ਦੀ ਬਹੁਤ ਜ਼ਿਆਦਾ ਨੁਕਸਾਨ ਹੈਗੇ ਨੇ।
1: ਜੀ ਸਰ, ਜਿਹੜੇ ਹਾਈ ਬੀ ਪੀ ਵਾਲੇ ਲੋਕ ਨੇ ਜਿਹਨਾਂ ਦਾ ਬੀ ਪੀ ਹਾਈ ਹੋ ਜਾਂਦਾ, ਉਹਨਾਂ ਨੂੰ ਕਿਹੜੀ ਡਾਇਟ ਲੈਣੀ ਚਾਹੀਦੀ ਹੈ ਜਿਹਦੇ ਕਰਕੇ ਉਹ ਜਿਹੜਾ ਉਹਨਾਂ ਦਾ ਬੀ ਪੀ ਜਿਹੜਾ ਹੈ ਉਹ ਕੰਟਰੋਲ ਵਿੱਚ ਰਹੇ?
0: ਹਾਂਜੀ, ਸਭ ਤੋਂ ਜ਼ਰੂਰੀ ਹੈ ਕਿ ਨਮਕ ਦਾ ਪਰਹੇਜ਼ ਕਰਨਾ ਚਾਹੀਦਾ। ਨਮਕ ਦੀ ਵਰਤੋਂ ਟੋਟਲ ਜਿਹੜੀ ਹੈ ਉਹ ਇੱਕ ਪੌਣਾ ਚਮਚ ਮਤਲਬ 3 ਗ੍ਰਾਮ ਤੋਂ 24 ਆਵਰ 'ਚ ਇਹ ਜ਼ਿਆਦਾ ਨਹੀਂ ਹੋਣਾ ਚਾਹੀਦਾ।
1: ਜੀ,
0: ਹਰ ਤਰੀਕੇ ਦਾ ਮਤਲਬ ਤੁਸੀਂ ਟੋਟਲ ਜਿਹੜੇ ਤੁਹਾਡੇ ਖਾਣੇ 'ਚ ਪਏ ਆ, ਔਰ ਐਡਡ ਨਮਕ ਜਿਹੜਾ ਅਸੀਂ ਟੇਬਲ ਦੇ ਉੱਤੇ ਰੱਖ ਲੈਂਦੇ ਹਾਂ, ਟੇਬਲ 'ਤੇ ਰੱਖਣ ਦੀ ਆਦਤ ਹਟਾਉਣੀ ਚਾਹੀਦੀ ਹੈ, ਕਿਸੇ ਸਲਾਦ ਵਿੱਚ, ਕਿਸੇ ਦਹੀਂ 'ਚ, ਕਿਸੇ ਹੋਰ ਤਰੀਕੇ ਨਾਲ ਐਡ ਕਰਕੇ ਨਮਕ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਜਿੰਨਾ ਕੁ ਜ਼ਰੂਰੀ ਹੈ ਦਾਲ ਸਬਜ਼ੀ ਵਿੱਚ ਉਨਾ ਹੀ ਨਮਕ ਵਰਤਣਾ ਚਾਹੀਦਾ। ਨਮਕ ਸਭ ਤੋਂ ਜ਼ਿਆਦਾ ਮੋਟਾ, ਸਭ ਤੋਂ ਵੱਡਾ ਕਾਰਨ ਨਮਕ ਹੈ। ਦੂਸਰਾ, ਫਰੈਸ਼ ਫਰੂਟ ਅਤੇ ਵੈਜੀਟੇਬਲ, ਜੋ ਸੀਜ਼ਨ ਦੇ ਫਰੂਟ ਅਤੇ ਵੈਜੀਟੇਬਲ ਲੈਣੇ ਚਾਹੀਦੇ, ਖਾਸ ਕਰਕੇ ਜਿਹੜੇ ਪੋਟਾਸ਼ੀਅਮ ਜਿਹਨਾਂ ਦੇ ਵਿੱਚ ਹੁੰਦਾ, ਜਿੱਦਾਂ ਕੇਲਾ ਹੈ, ਸਾਗ ਪਾਲਕ ਵਾਲੀਆਂ ਸਬਜ਼ੀਆਂ ਨੇ, ਇਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ।
1: ਜੀ ਸਰ, ਇਹ ਤਾਂ ਹੋ ਗਈ ਡਾਇਟ ਦੀ ਗੱਲ, ਅਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਨੇ ਜਿਹਨਾਂ, ਹੋਰ ਕਿਹੜੇ ਤਰੀਕੇ ਨੇ ਜਿਹਨੂੰ ਅਪਣਾ ਕੇ ਹਾਈਪਰਟੈਂਸ਼ਨ ਤੋਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ?
0: ਹਾਂਜੀ, ਇਸ ਤੋਂ ਇਲਾਵਾ ਇੱਕ ਤਾਂ ਰੈਗੂਲਰ ਐਕਸਰਸਾਈਜ਼,
1: ਜੀ,
0: ਨੀਂਦ ਪ੍ਰੋਪਰ 7 ਤੋਂ 8 ਘੰਟੇ ਅਨਇੰਟਰਪਟਡ ਨੀਂਦ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹਰ ਆਦਮੀ ਦੀ, 7 ਤੋਂ 8 ਘੰਟੇ, 6 ਘੰਟੇ ਤੋਂ ਘੱਟ ਨਹੀਂ, 9 ਘੰਟੇ ਤੋਂ ਵੱਧ ਨਹੀਂ। ਇਹ ਸਲੀਪ ਜਿਹੜੀ ਹੈ, ਇਹ ਨੀਂਦ ਬਹੁਤ ਜ਼ਰੂਰੀ ਹੈ। ਸਟ੍ਰੈਸ ਨਹੀਂ ਰੱਖਣਾ ਚਾਹੀਦਾ, ਉਹਦੇ ਲਈ ਯੋਗਾ ਅਤੇ ਮੈਡੀਟੇਸ਼ਨ ਇਹ ਬਹੁਤ ਜ਼ਰੂਰੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਇਹਨਾਂ ਦਾ ਬਹੁਤ ਅੱਛਾ ਰੋਲ, ਵੱਡਾ ਰੋਲ ਹੈ।
1: ਜੀ ਸਰ, ਅੱਜ ਦੇ ਦਿਨ 'ਤੇ ਸਾਡੇ ਦੋਸਤਾਂ ਨੂੰ, ਸਾਡੇ ਲਿਸਨਰਸ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ?
0: ਮੈਂ ਤਾਂ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਮੇਂ ਸਿਰ ਆਪਣਾ ਬੀ ਪੀ ਟਾਈਮ ਟੂ ਟਾਈਮ ਚੈੱਕ ਕਰਾਉਂਦੇ ਰਹਿਣਾ, ਏਜ ਦੇ ਏਜ ਵਾਈਜ਼
1: ਜੀ
0: ਟਾਈਮ ਟੂ ਟਾਈਮ ਬੀ ਪੀ ਚੈੱਕ ਕਰਾਉਣਾ, ਔਰ ਉਹਦੇ ਲਈ ਨਮਕ ਦਾ, ਸਿਗਰਟ ਦਾ, ਅਲਕੋਹਲ ਦਾ ਪਰਹੇਜ਼ ਕਰਨਾ, ਔਰ ਸਟ੍ਰੈਸ ਅਵਾਇਡ ਕਰਨਾ, ਸਹੀ ਨੀਂਦ ਲੈਣਾ, ਔਰ ਸਹੀ ਖੁਰਾਕ ਲੈਣਾ, ਇਹ ਔਰ ਜਿੰਨੀ ਫਿਰ ਉਸ ਤੋਂ ਬਾਅਦ ਵੀ ਜੇ ਲੋੜੀਂਦੀ ਹੈ ਉਹ

0: ਕੰਡੀਸ਼ਨ ਜਿਹੜੀ ਆ ਉਹ ਰੈਗੂਲਰ ਲੈਣੀ, ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਬਲੱਡ ਪ੍ਰੈਸ਼ਰ ਅਤੇ ਇਹਦੀਆਂ ਕੰਪਲੀਕੇਸ਼ਨਸ ਨੇ ਜਿਹੜੀਆਂ ਇਸ ਤੋਂ ਪੈਦਾ ਹੋਣ ਵਾਲੀਆਂ ਹੋਰ ਸਿਸਟਮ ਇਨਵਾਇਰਮੈਂਟ ਜਿਹੜੀ ਹੈ ਉਹਦੇ ਤੋਂ ਬਚਿਆ ਜਾ ਸਕੇ।
1: ਜੀ ਡਾਕਟਰ ਸਾਹਿਬ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਵਰਲਡ ਹਾਈਪਰਟੈਂਸ਼ਨ ਡੇ ਦੇ ਮੌਕੇ 'ਤੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।
1: ਜੀ ਜੀ ਦੋਸਤੋ, ਇਹ ਸਨ ਡਾਕਟਰ ਤਰਸੇਮ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਹਾਈਪਰਟੈਂਸ਼ਨ ਡੇ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਏਗੀ ਔਰ ਤੁਸੀਂ ਵੀ ਜ਼ਰੂਰ ਜਾਗਰੂਕ ਹੋਏ ਹੋਵੋਗੇ ਕਿ ਕਿਵੇਂ ਅਸੀਂ ਆਪਣੀ ਸਿਹਤ ਨੂੰ ਜਿਹੜਾ ਆ ਉਹ ਸਾਂਭ ਕੇ ਰੱਖਣਾ ਹੈ ਔਰ ਸਿਹਤ ਦੀ ਸੰਭਾਲ ਕਰਨੀ ਹੈ ਔਰ ਕਿਵੇਂ ਬਿਮਾਰੀਆਂ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਣਾ ਹੈ। ਸੋ ਅੱਜ ਦੀ ਇਸ ਗੱਲਬਾਤ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ ਔਰ ਸਿਹਤ ਤੋਂ ਉੱਪਰ ਕੁਝ ਨਹੀਂ। ਸੋ ਬਾਕੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਣਾ ਜਿਹੜਾ ਬੀ ਪੀ ਜਿਹੜਾ ਆ ਤੁਸੀਂ ਸਮੇਂ ਸਮੇਂ 'ਤੇ ਚੈੱਕ ਕਰਾਉਂਦੇ ਰਹੋ ਔਰ ਐਕਸਪਰਟ ਦੇ ਮੁਤਾਬਿਕ ਜਿਹੜਾ ਕਿਹਾ ਜਾਂਦਾ ਹੈ ਕਿ ਰੋਜ਼ਾਨਾ 30 ਮਿੰਟ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਔਰ 45 ਮਿੰਟ ਤੁਹਾਨੂੰ ਜਿਹੜਾ ਯੋਗਾ ਜਾਂ ਸਾਈਕਲਿੰਗ ਕਰਨੀ ਚਾਹੀਦੀ ਹੈ ਔਰ ਜ਼ਿਆਦਾ ਨਮਕ ਔਰ ਚੀਨੀ ਵਾਲੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੈਦਾ ਔਰ ਫਾਸਟ ਫੂਡ ਦੇ ਜਿਹੜੀਆਂ ਚੀਜ਼ਾਂ ਨੇ ਉਹਨੂੰ ਅਵੋਇਡ ਕਰਕੇ ਫਲ ਔਰ ਹਰੇ ਪੱਤੇ ਵਾਲੀਆਂ ਸਬਜ਼ੀਆਂ ਦਾ ਇਸਤੇਮਾਲ ਜ਼ਿਆਦਾ ਆਪਣੀ ਡਾਇਟ ਦੇ ਵਿੱਚ ਕਰਨਾ ਚਾਹੀਦਾ ਔਰ ਟੈਨਸ਼ਨ ਨੂੰ, ਮਾਨਸਿਕ ਜਿਹੜੀ ਤੁਹਾਨੂੰ ਤਣਾਅ ਹੈ ਉਹਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਔਰ ਤੁਹਾਡੀ ਨੀਂਦ ਜਿਹੜੀ ਹੈ ਉਹ 7 ਤੋਂ ਲੈ ਕੇ 8 ਘੰਟੇ ਤੱਕ ਹੋਣੀ ਚਾਹੀਦੀ ਹੈ। ਇਹ ਸਭ ਚੀਜ਼ਾਂ ਅਪਣਾ ਕੇ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਬਾਕੀ ਇੱਕ ਹੋਰ ਐਕਸਪਰਟ ਦੇ ਮੁਤਾਬਿਕ ਇੱਕ ਹੋਰ ਸਰਵੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਜਿਹੜਾ ਆ ਉਹ ਬੀ ਪੀ ਵਧਣ ਦੀ ਸਮੱਸਿਆ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਸਾਲ ਦੇ ਵਿੱਚ ਤਕਰੀਬਨ 13,000 ਨਵੇਂ ਮਰੀਜ਼ ਜਿਹੜੇ ਨੇ ਉਹ ਆਪਣਾ ਇਲਾਜ ਕਰਾਉਣ ਦੇ ਲਈ ਹਸਪਤਾਲਾਂ ਦੇ ਚੱਕਰ ਕੱਟ ਰਹੇ ਨੇ। ਸੋ ਇਹ ਅੰਕੜੇ ਜਿਹੜੇ ਨੇ ਬਹੁਤ ਹੀ ਚਿੰਤਾਜਨਕ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪੈਣਾ ਸਾਨੂੰ ਔਰ ਆਪਣੇ ਆਪ ਦੇ ਲਈ, ਆਪਣੇ ਸਰੀਰ ਦੇ ਲਈ ਸਮਾਂ ਕੱਢਣਾ ਪੈਣਾ, ਆਪਣੀ ਤੰਦਰੁਸਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਹੈ ਆਪਣਾ ਸਿਹਤ ਦਾ ਖਿਆਲ ਰੱਖਣਾ ਪੈਣਾ ਹੈ। ਜੀ ਥੋੜ੍ਹੀ ਜਿਹੀ ਵਾਕਿੰਗ, ਥੋੜ੍ਹਾ ਜਿਹਾ ਸਟ੍ਰੈਸ 'ਤੇ ਕੰਟਰੋਲ ਕਰਨਾ ਪਏਗਾ ਔਰ ਥੋੜ੍ਹਾ ਜਿਹਾ ਹੈਲਦੀ ਫੂਡ ਤੁਹਾਨੂੰ ਖਾਣਾ ਪਏਗਾ ਔਰ ਥੋੜ੍ਹਾ ਜਿਹਾ ਆਪਣੇ ਆਪ ਦੇ ਲਈ ਸਮਾਂ ਕੱਢਣਾ ਪਏਗਾ ਔਰ ਤੁਹਾਡੀ ਜ਼ਿੰਦਗੀ ਇਹ ਚੀਜ਼ਾਂ ਬਿਹਤਰ ਬਣਾ ਸਕਦੀਆਂ ਨੇ। ਨਾਲੇ ਇੱਕ ਗੱਲ ਹੋਰ, ਆਪਣੇ ਦਿਲ ਦੀ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਦਿਲ ਹੀ ਹੈ ਜਿਹੜਾ ਤੁਹਾਡੀ ਹਰ ਖੁਸ਼ੀ ਦੀ ਧੜਕਣ ਹੈ।

102.7 FM Rainbow 103.6 MHz ਔਰ ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 8:19 ਔਰ 19 ਸੈਕਿੰਡ ਹੋ ਰਹੇ ਨੇ। ਸੋ ਮੈਨੂੰ ਉਮੀਦ ਹੈ ਕਿ ਦੋਸਤ ਇਸ ਵਕਤ ਜਿਹੜਾ ਆ ਉਹ ਉੱਠ ਗਏ ਹੋਣਗੇ ਜਾਂ ਫਿਰ ਉੱਠਣ ਦੀ ਤਿਆਰੀ ਕਰਦੇ ਹੋਣਗੇ। ਸੋ ਜਿਹੜੇ ਇਸ ਵਕਤ ਸੋ ਰਹੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਕਹਿ ਦਈਏ ਵੀ ਖੂਬਸੂਰਤ ਸੱਜਰੀ ਸਵੇਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਪੰਛੀਆਂ ਦੀ ਖੂਬਸੂਰਤ ਆਵਾਜ਼ ਤੁਹਾਨੂੰ ਜਗਾ ਰਹੀ ਹੈ। ਅਤੇ ਆਪਣੇ ਪੈਂਡਿੰਗਸ ਕੰਮ ਜਿਹੜੇ ਨੇ ਤੁਸੀਂ ਅੱਜ ਨਿਪਟਾ ਸਕਦੇ ਹੋ, ਆਉਣ ਵਾਲੇ ਦਿਨਾਂ ਦੀ ਪਲੈਨਿੰਗ ਕਰ ਸਕਦੇ ਹੋ ਔਰ ਕਿਸੇ ਆਪਣੇ ਸੱਜਣ ਮਿੱਤਰ ਨੂੰ ਮਿਲਣ ਦੇ ਲਈ ਜਾ ਸਕਦੇ ਹੋ। ਔਰ ਜੇਕਰ ਤੁਸੀਂ ਇਸ ਵਕਤ ਕਿਤੇ ਜਾ ਰਹੇ ਹੋ, ਡਰਾਈਵ ਕਰ ਰਹੇ ਹੋ, ਤਾਂ ਜਨਾਬ ਸੀਟ ਬੈਲਟ ਗੱਡੀ ਦੀ ਲਗਾ ਕੇ ਜ਼ਰੂਰ ਗੱਡੀ ਚਲਾਉਣੀ ਹੈ। ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮੇਟ ਜ਼ਰੂਰ ਵੇਅਰ ਕਰਕੇ ਨਿਕਲਣਾ। ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ ਔਰ ਆਪਣੀ ਗੱਡੀ ਦੀ ਸਪੀਡ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਵਿੱਚ ਰੱਖਣੀ ਹੈ। ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਉਸ ਜਗ੍ਹਾ 'ਤੇ ਬੜੇ ਆਰਾਮ ਦੇ ਨਾਲ ਬੜੀ ਸੁਰੱਖਿਅਤ ਪਹੁੰਚ ਸਕਦੇ ਹੋ। ਬਾਕੀ ਕਹਿੰਦੇ ਨੇ ਕਿ ਮਿਹਨਤ ਦੇ ਨਾਲ ਜਿਹੜੇ ਲੋਕ ਮਿਹਨਤ ਦੀ ਸਿਆਹੀ ਦੇ ਨਾਲ ਆਪਣੀ ਕਿਸਮਤ ਲਿਖਦੇ ਨੇ ਉਹਨਾਂ ਦੇ ਮੁਕੱਦਰਾਂ ਦੇ ਪੰਨੇ ਕਦੇ ਖਾਲੀ ਨਹੀਂ ਹੁੰਦੇ। ਸੋ ਇੱਕ ਅਜਿਹੇ ਹੀ ਮਿਹਨਤੀ IAS ਆਫਿਸਰ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ, ਜਿਨ੍ਹਾਂ ਦੀ ਕਹਾਣੀ ਜਿਹੜੀ ਹੈ ਕਾਫੀ ਮੋਟੀਵੇਸ਼ਨ ਦੇ ਨਾਲ ਭਰੀ ਹੋਈ ਹੈ। ਜੀ ਹਾਂ, ਗੱਲ ਕਰ ਰਿਹਾ ਮੈਂ ਇੱਕ ਅਜਿਹੇ IAS ਅਧਿਕਾਰੀ ਦੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆ ਮੰਜ਼ਿਲ ਵੱਲ ਤੁਰਦੇ ਗਏ ਅਤੇ ਅੱਜ ਸਫਲ IAS ਅਧਿਕਾਰੀ ਬਣ ਗਏ ਨੇ। ਸੋ ਗੱਲ ਕਰ ਰਹੇ ਹਾਂ ਬੀ ਅਬਦੁਲ ਨਾਸਿਰ ਦੀ। ਬੀ ਅਬਦੁਲ ਜੀ ਜਦੋਂ 5 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਔਰ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦਾ ਪਹਾੜ ਉਹਨਾਂ ਦੇ ਉੱਪਰ ਟੁੱਟ ਜਾਂਦਾ ਹੈ। ਉਹਨਾਂ ਦੀ ਮਦਰ ਨੂੰ ਜਿਹੜਾ ਆ ਬੱਚਿਆਂ ਦਾ ਪੇਟ ਭਰਨ ਦੇ ਲਈ ਜਿਹੜਾ ਆ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਸਾਫ਼ ਸਫਾਈ ਦਾ ਕੰਮ ਕਰਨਾ ਪੈਂਦਾ ਔਰ ਇਸੇ ਦਰਮਿਆਨ ਹੀ ਇੰਨੀ ਕੁ ਘਰ ਦੇ ਵਿੱਚ ਤੰਗੀ ਆ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਉਹ ਧਿਆਨ ਵੀ ਨਹੀਂ ਰੱਖ ਪਾ ਸਕਦੇ ਸਨ ਅਤੇ ਇਸ ਦਰਮਿਆਨ ਹੀ ਉਹਨਾਂ ਨੂੰ ਜਿਹੜਾ ਆ ਭੈਣਾਂ ਸਮੇਤ ਜਿਹੜਾ ਆ ਬੀ ਨਾਸਿਰ ਜੀ ਨੂੰ ਉਹਨਾਂ ਦੇ ਭੈਣਾਂ ਦੇ ਸਮੇਤ ਜਿਹੜਾ ਆ ਅਨਾਥਾਲੇ ਭੇਜ ਦਿੱਤਾ ਜਾਂਦਾ ਔਰ ਇੱਥੇ ਅਨਾਥਾਲੇ ਦੇ ਵਿੱਚ ਹੀ ਉਹ ਆਪਣੀ ਪੜ੍ਹਾਈ ਕਰਦੇ ਨੇ ਔਰ ਪੜ੍ਹਾਈ ਦੇ ਨਾਲ ਨਾਲ ਉਹ ਸ਼ਾਮ ਵਕਤ ਜਿਹੜਾ ਆ ਉਹ ਸਫਾਈ ਕਰਮੀ ਦੇ ਤੌਰ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਉਸ ਤੋਂ ਬਾਅਦ ਫਿਰ ਡਿਲੀਵਰੀ ਬੋਆਏ ਬਣਦੇ ਨੇ ਔਰ ਬਹੁਤ ਗਰੀਬੀ ਭਰੀ ਹਾਲਤ ਦੇ ਵਿੱਚ ਜਿਵੇਂ ਤਿਵੇਂ ਉਹ ਆਪਣੀ 12ਵੀਂ ਤੱਕ ਦੀ ਪੜ੍ਹਾਈ ਕਰਦੇ ਨੇ ਔਰ ਫਿਰ ਇੱਦਾਂ ਮਿਹਨਤ ਕਰਦੇ ਕਰਦੇ ਜਿਹੜਾ ਆ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲੈਂਦੇ ਨੇ ਔਰ ਸ਼ਾਮ ਨੂੰ

ਪੜ੍ਹਾਇਆ, ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਜਿਹੜਾ ਆ ਉਹ ਆਪਣਾ ਗੁਜ਼ਾਰਾ ਚਲਾਉਂਦੇ ਨੇ, ਬਹੁਤ ਸਾਰੇ ਕੰਮ ਕਰਦੇ ਨੇ, ਸਵੇਰੇ ਉੱਠ ਕੇ ਅਖਬਾਰਾਂ ਵੀ ਵੰਡਦੇ ਨੇ। ਉਸ ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਸ਼ਨ ਕਰ ਲੈਂਦੇ ਨੇ ਤਾਂ ਕੇਰਲ ਦੇ ਸਵਾਸਥ ਵਿਭਾਗ ਦੇ ਵਿੱਚ ਅਧਿਕਾਰੀ ਦੇ ਤੌਰ 'ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ, ਜਿਹਦੇ ਤੋਂ ਉਹ ਸੰਤੁਸ਼ਟ ਨਹੀਂ ਹੁੰਦੇ। ਉਸ ਤੋਂ ਬਾਅਦ 2006 ਦੇ ਵਿੱਚ ਫਿਰ ਮਿਹਨਤ ਕਰਕੇ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਲੈਕਟਰ ਬਣ ਜਾਂਦੇ ਨੇ। ਔਰ 2015 ਦੇ ਵਿੱਚ ਕੇਰਲ ਦੇ ਸਰਵਸ਼੍ਰੇਸ਼ਠ ਡਿਪਟੀ ਕਲੈਕਟਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਨਮਾਨ ਮਿਲਦਾ ਹੈ। ਔਰ ਇਸ ਤੋਂ ਬਾਅਦ 2017 ਦੇ ਵਿੱਚ ਜਿਹੜਾ ਆ ਬੀ ਅਬਦੁਲ ਨਾਸਰ IAS ਅਧਿਕਾਰੀ ਦੇ ਰੂਪ ਦੇ ਵਿੱਚ ਪ੍ਰਮੋਟ ਹੋ ਜਾਂਦੇ ਨੇ। ਔਰ ਅੱਜ IAS ਅਬਦੁਲ ਨਾਸਰ ਦਕਸ਼ਿਨ ਭਾਰਤ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸਮਾਜ ਦੇ ਲਈ, ਲੋਕਾਂ ਦੇ ਲਈ ਜਿਹੜਾ ਆ ਉਹ ਕੰਮ ਕਰ ਰਹੇ ਨੇ। ਔਰ ਉਹਨਾਂ ਦੀ ਕਹਾਣੀ ਜਿਹੜੀ ਆ ਲੋਕਾਂ ਦੇ ਲਈ, ਸਾਡੇ ਲਈ, ਸਭ ਦੇ ਲਈ ਪ੍ਰੇਰਣਾ ਸਰੋਤ ਹੈ ਵੀ ਕਿਵੇਂ ਇੱਕ ਇਨਸਾਨ ਜਿਹੜਾ ਗਰੀਬੀ ਦੇ ਨਾਲ, ਮੁਸ਼ਕਲਾਂ ਦੇ ਨਾਲ ਲੜ ਕੇ, ਹੰਬਲਾ ਮਾਰ ਕੇ, ਮਿਹਨਤ ਕਰਕੇ ਆਪਣਾ ਮੁਕਾਮ ਹਾਸਿਲ ਕਰਦਾ ਹੈ। ਸੋ ਇਹ ਹੁੰਦਾ ਹੈ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ, ਅਤੇ ਸਾਡੀਆਂ ਆਸਾਂ ਔਰ ਉਮੀਦਾਂ ਨੂੰ ਜਿਹੜਾ ਬੂਰ ਜ਼ਰੂਰ ਪੈਂਦਾ ਹੈ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਬਾਕੀ ਦੁਨੀਆ ਤੁਹਾਡੀ ਤਰੱਕੀ ਦੇਖਣਾ ਚਾਹੁੰਦੀ ਹੈ, ਤੁਹਾਡੀ ਜਿਹੜੀ ਆ ਉਹ ਚਾਲ ਵੇਖਣਾ ਚਾਹੁੰਦੀ ਹੈ, ਔਰ ਤੁਸੀਂ ਜਿਹੜਾ ਆ ਆਪਣੇ ਆਪ 'ਤੇ ਵਿਸ਼ਵਾਸ ਕਰਕੇ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਉਹ ਸਭ ਕੁਝ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਸੋ ਇਹਦਾ ਦੀ ਇੱਕ ਹੋਰ ਛੋਟੀ ਜਿਹੀ ਇੰਟਰਸਟਿੰਗ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਕਿ ਇੱਕ ਇਨਸਾਨ ਨੇ 66 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਆਰਾਮ ਨਹੀਂ ਕੀਤਾ। ਡਿਲੀਵਰੀ ਬੋਏ ਦੀ ਜਿਹੜੀ ਇੱਕ ਜੋਬ ਉਹਨਾਂ ਨੂੰ ਮਿਲੀ ਉਹ ਕੀਤੀ, ਤਾਂ ਉਸ ਤੋਂ ਬਾਅਦ 10,000 ਤੋਂ ਜ਼ਿਆਦਾ ਉਹ ਡਿਲੀਵਰੀ ਜਿਹੜਾ ਉਹ ਦੇ ਚੁੱਕੇ ਨੇ, ਅਤੇ ਉਸ ਤੋਂ ਜਿੰਨੀ ਵੀ ਉਹਨਾਂ ਨੂੰ ਆਮਦਨ ਮਿਲਦੀ ਹੈ, ਜਿੰਨੇ ਵੀ ਉਹਨਾਂ ਨੂੰ ਪੈਸੇ ਮਿਲਦੇ ਨੇ, ਉਹ ਸਾਰੀ ਦੇ ਸਾਰੇ ਪੈਸੇ ਉਹ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਖਰਚ ਕਰ ਰਹੇ ਨੇ।

0: ਦੱਸਦੇ ਨੇ ਕਿ ਮੈਂ ਜ਼ਿੰਦਗੀ ਨੂੰ ਰੱਜ ਕੇ ਜਿਉਣਾ ਚਾਹੁੰਦਾ ਹਾਂ। ਸੋ ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ ਜਿਹੜਾ ਆ ਮੈਂ ਹਰ ਰੋਜ਼ ਕੰਮ ਕਰਦਾ ਹਾਂ, ਔਰ ਜਿੰਨੇ ਕੁ ਪੈਸੇ ਮੈਨੂੰ ਮਿਲਦੇ ਨੇ ਉਸ ਦੇ ਲਈ ਮੈਂ ਆਪਣੇ ਘੁੰਮਣ ਦੇ ਸੁਪਨੇ ਨੂੰ ਪੂਰਾ ਕਰਦਾ ਹਾਂ। ਗੱਲ ਕਰ ਰਹੇ ਹਾਂ ਅਹਿਮਦਾਬਾਦ ਦੇ ਦਿਨੇਸ਼ ਭਾਈ ਠਾਕੁਰ ਦਾਸ, ਜਿਨ੍ਹਾਂ ਨੇ ਆਪਣੇ ਇਸ ਸੁਪਨੇ ਨੂੰ, ਘੁੰਮਣ ਫਿਰਨ ਦੇ ਸੁਪਨੇ ਨੂੰ ਜਿਹੜਾ ਆ ਪੂਰਾ ਕਰਨ ਦੇ ਲਈ ਉਹ ਲੱਗੇ ਹੋਏ ਨੇ। ਸੋ ਹਰ ਜ਼ਿੰਦਗੀ ਜਿਹੜੀ ਆ ਤੁਹਾਨੂੰ ਨਵਾਂ ਕੁਝ ਸਿਖਾਉਂਦੀ ਹੈ, ਹਰ ਬੰਦੇ ਦੀ ਕਹਾਣੀ ਤੁਹਾਨੂੰ ਸਿਖਾਉਂਦੀ ਹੈ ਕਿ ਉਮਰ ਜਿਹੜੀ ਆ ਸਿਰਫ ਇੱਕ ਸੰਖਿਆ ਆ, ਔਰ ਤੁਹਾਡੇ ਅੰਦਰ ਕੁਝ ਜੇਕਰ ਕਰ ਗੁਜ਼ਰਨ ਦਾ ਜਨੂੰਨ ਆ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਆਪਣੇ ਸੁਪਨੇ ਕਦੇ ਵੀ ਮਰਨ ਨਾ ਦਿਓ, ਆਪਣੇ ਸੁਪਨਿਆਂ ਨੂੰ ਉਡਾਨ ਦੇ ਸਕਦੇ ਹੋ, ਬਸ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਸੋ ਇਸੇ ਆਸ ਉਮੀਦ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ। ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਏਗਾ, ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ 98 55 10 10 27 'ਤੇ ਸਾਨੂੰ ਦੱਸ ਸਕਦੇ ਹੋ, ਆਪਣਾ ਫੀਡਬੈਕ ਦੇ ਸਕਦੇ ਹੋ, ਔਰ ਦੱਸ ਸਕਦੇ ਹੋ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਤੁਹਾਨੂੰ ਪਸੰਦ ਆਇਆ, ਔਰ ਤੁਹਾਨੂੰ ਕਿਹੜੀ ਗੱਲਬਾਤ ਜ਼ਿਆਦਾ ਪਸੰਦ ਆਈ। ਸੋ ਬਾਕੀ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ ਠੀਕ 8:40 'ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਸਫ਼ਰ ਅੱਡੀ ਟੱਪਾ, ਔਰ 9 ਆਗਾਜ਼ ਹੋਏਗਾ ਦਿਲ ਆਪਣਾ ਪੰਜਾਬੀ ਦਾ ਪ੍ਰੋਗਰਾਮ। ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। 98 55 10 10 27 ਨੰਬਰ ਹੈ। ਸੋ ਜਨਾਬ ਗਰਮੀ ਬਹੁਤ ਹੈ, ਆਪਣਾ ਖਿਆਲ ਰੱਖੋ, ਆਪਣੇ ਪਰਿਵਾਰਕ ਮੈਂਬਰਾਂ ਦਾ ਖਿਆਲ ਰੱਖੋ, ਖਾਸ ਕਰਕੇ ਬਜ਼ੁਰਗਾਂ ਔਰ ਬੱਚਿਆਂ ਦਾ ਖਿਆਲ ਰੱਖੋ, ਔਰ ਜਿਹੜੇ ਬੇਜ਼ੁਬਾਨ ਪੰਛੀ ਨੇ, ਜਾਨਵਰ ਨੇ, ਉਹਨਾਂ ਲਈ ਦਾਣਾ ਪਾਣੀ ਦਾ ਪ੍ਰਬੰਧ ਜ਼ਰੂਰ ਰੱਖੋ। ਆਪਣੇ ਛੱਤ ਦੇ ਉੱਪਰ ਤੁਸੀਂ ਜਿਹੜਾ ਆ ਪਾਣੀ ਔਰ ਥੋੜ੍ਹਾ ਜਿਹਾ ਉਹਨਾਂ ਦੇ ਲਈ ਖਾਣ ਪੀਣ ਦਾ ਦਾਣਾ ਰੱਖ ਸਕਦੇ ਹੋ, ਤਾਂ ਜੋ ਉਹ ਵੀ ਵਧੀਆ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਉੱਡ ਸਕਣ, ਇਸ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਣ। ਹੁਣੇ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਟਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ 'ਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਇੰਧਨ 'ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਸ ਫਾਈਨਲ 'ਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਜੋੜੀ ਨਾਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਦਰਮਿਆਨ ਹੇਗ 'ਚ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ ਨੇ। ਇਸ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ ਤਕਨਾਲੋਜੀ, ਪਾਣੀ ਪ੍ਰਬੰਧਨ, ਸਾਫ਼ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ 'ਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਹਸਤਾਖਰ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਨੀਦਰਲੈਂਡ ਸਬੰਧਾਂ ਨੇ ਪਿਛਲੇ ਦਹਾਕੇ 'ਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ,
2: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
1: ਸ੍ਰੀ ਮੋਦੀ ਨੇ ਨੀਦਰਲੈਂਡ ਨੂੰ ਭਾਰਤ ਦੇ ਮੁੱਖ ਯੂਰੋਪੀਅਨ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸਬੰਧ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਨੇ। ਜਲ ਪ੍ਰਬੰਧਨ, ਸਿਹਤ ਸੰਭਾਲ ਅਤੇ

ਸਿੱਖਿਆ ਵਰਗੇ ਖੇਤਰਾਂ 'ਚ ਸਹਿਯੋਗ ਦਾ ਹਵਾਲਾ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ, ਬਾਜ਼ਾਰ, ਅਰਥ ਵਿਵਸਥਾ ਅਤੇ ਜ਼ਿੰਮੇਵਾਰ ਵਿਵਹਾਰ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਹਿੱਸਾ ਨੇ। ਇਸ ਦੌਰਾਨ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਸ਼ਟਰ ਨੇ ਵੀ ਭਾਰਤ ਨਾਲ ਸਬੰਧਾਂ ਦੇ ਵਾਧੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ 'ਚ ਮਜ਼ਬੂਤ ਸਹਿਯੋਗ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨੀਦਰਲੈਂਡ 'ਚ ਆਪਣੀ ਫੇਰੀ ਦੇ ਦੂਜੇ ਦਿਨ ਕਈ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ। ਇਸ ਵਿੱਚ ਸਮੁਦਾਇਕ ਸੰਪਰਕ ਤੋਂ ਲੈ ਕੇ ਨੀਦਰਲੈਂਡ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਸ਼ਾਮਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਸੱਭਿਆਚਾਰਕ ਸਮਾਗਮ ਅਤੇ ਚੌਲ ਯੁੱਗ ਦੀਆਂ ਤਾਂਬੇ ਦੀਆਂ ਪਲੇਟਾਂ ਦੀ ਭਾਰਤ ਵਾਪਸੀ ਨਾਲ ਸੰਬੰਧਿਤ ਇਤਿਹਾਸਕ ਸਮਾਗਮ 'ਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਟਾਟਾ ਇਲੈਕਟ੍ਰੋਨਿਕਸ ਨੇ ਇੱਕ ਉੱਘੇ ਸੈਮੀਕੰਡਕਟਰ ਕੰਪਨੀ ASML ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਇਹ ਸਮਝੌਤਾ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰੇਗਾ। ਸਮਝੌਤੇ ਦੇ ਤਹਿਤ ASML ਗੁਜਰਾਤ ਦੇ ਢੋਲੇਰਾ 'ਚ ਟਾਟਾ ਇਲੈਕਟ੍ਰੋਨਿਕਸ ਸੈਮੀਕੰਡਕਟਰ ਨਿਰਮਾਣ ਕੇਂਦਰ ਦੀ ਸਥਾਪਨਾ ਅਤੇ ਨਿਰਮਾਣ 'ਚ ਸਹਿਯੋਗ ਕਰੇਗਾ। ਦੋਵਾਂ ਆਗੂਆਂ ਨੇ ਊਰਜਾ, ਸ਼ਿਪਿੰਗ, ਸਿਹਤ ਸੰਭਾਲ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਖੇਤਰਾਂ 'ਚ ਪ੍ਰਮੁੱਖ ਨੀਦਰਲੈਂਡ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੀ ਫੇਰੀ 17 ਮਹੱਤਵਪੂਰਨ ਰਣਨੀਤਿਕ ਪ੍ਰਾਪਤੀਆਂ ਨਾਲ ਸਮਾਪਤ ਹੋਈ। ਇਹਨਾਂ ਵਿੱਚ ਨਵਿਆਉਣਯੋਗ ਊਰਜਾ 'ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਗ੍ਰੀਨ ਹਾਈਡਰੋਜਨ ਕਾਰਜ ਯੋਜਨਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਖਣਿਜ ਸਹਿਯੋਗ, ਗੁਜਰਾਤ ਵਿੱਚ ਇੱਕ ਪ੍ਰੋਜੈਕਟ ਰਾਹੀਂ ਪਾਣੀ ਪ੍ਰਬੰਧਨ ਅਤੇ ਨੀਦਰਲੈਂਡ ਸਹਿਯੋਗ ਤ੍ਰਿਪੁਰਾ ਵਿੱਚ ਫੁੱਲਾਂ ਦੀ ਖੇਤੀ ਲਈ ਇੱਕ ਭਾਰਤ ਨੀਦਰਲੈਂਡ ਸੈਂਟਰ ਫੋਰ ਐਕਸੀਲੈਂਸ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਉਹਨਾਂ ਦਾ ਦੌਰਾ ਭਾਰਤ ਅਤੇ ਸਵੀਡਨ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਸ਼੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਨਸ ਨਾਲ ਗੱਲਬਾਤ ਕਰਨਗੇ। ਦੁਵੱਲੇ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਤਬਦੀਲੀ, AI, ਉਭਰ ਰਹੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ASI ਨੇ ਮੱਧ ਪ੍ਰਦੇਸ਼ ਦੇ ਥਾਰ ਜ਼ਿਲ੍ਹੇ ਵਿੱਚ ਸਥਿਤ ਪੂਜਸ਼ਾਲਾ ਕੰਪਲੈਕਸ ਵਿੱਚ ਹਿੰਦੂਆਂ ਨੂੰ ਪੂਜਾ ਅਤੇ ਹੋਰ ਰਸਮਾਂ ਲਈ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਨੇ ਪੂਜਸ਼ਾਲਾ ਨੂੰ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਐਲਾਨਿਆ ਸੀ। ASI ਦੇ ਹੁਕਮ ਦਾ ਹਵਾਲਾ ਦਿੰਦਿਆਂ ਇੱਕ ਅਧਿਕਾਰੀ ਨੇ ਕਿਹਾ ਕਿ ਹਿੰਦੂਆਂ ਨੂੰ ਉਹਨਾਂ ਦੀਆਂ ਪ੍ਰਾਚੀਨ ਰਵਾਇਤਾਂ ਦੇ ਮੁਤਾਬਕ ਪੂਜਾ ਅਤੇ ਅਧਿਐਨ ਲਈ ਕੰਪਲੈਕਸ 'ਚ ਬਿਨਾਂ ਕਿਸੇ ਪਾਬੰਦੀ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਆਰਡੀਨੈਂਸ 2026 ਜ਼ਰੀਏ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਗਿਣਤੀ 33 ਤੋਂ ਵਧਾ ਕੇ 37 ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਆਰਡੀਨੈਂਸ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਐਕਟ 1956 'ਚ ਸੋਧ ਕਰਦਾ ਹੈ। ਇਹ ਸੋਧ ਦੇ ਨਾਲ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ 38 ਹੋ ਗਈ ਹੈ। ਕੀਮਤੀ ਧਾਤਾਂ ਉੱਤੇ ਭਾਰੀ ਕਸਟਮ ਡਿਊਟੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਕਿ ਸੋਨਾ ਅਤੇ ਪਲੈਟੀਨਮ ਪਲੇਟਡ ਚਾਂਦੀ ਸਮੇਤ ਚਾਂਦੀ ਦੀ ਦਰਾਮਦ ਲਈ ਨੀਤੀ ਨੂੰ ਮੁਫ਼ਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਗਿਆ। ਬੁੱਧਵਾਰ ਨੂੰ ਸਰਕਾਰ ਨੇ ਕੀਮਤੀ ਧਾਤਾਂ ਦੇ ਦਰਾਮਦ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਪਾਬੰਦੀਸ਼ੁਦਾ ਸ਼੍ਰੇਣੀ 'ਚ ਆਉਣ ਵਾਲੀਆਂ ਚੀਜ਼ਾਂ ਦੀ ਦਰਾਮਦ ਲਈ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਮੁਤਾਬਕ ਹੈ। ਇਸ ਦਾ ਉਦੇਸ਼ ਹਵਾਬਾਜ਼ੀ ਖੇਤਰ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਸੈਰ ਸਪਾਟੇ ਅਤੇ ਵਸਤਾਂ ਦੀ ਢੋਆ ਢੁਆਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਆਇਤੀ ਦਰ ਸ਼ੁਰੂ ਵਿੱਚ 6 ਮਹੀਨਿਆਂ 'ਚ ਲਈ ਲਾਗੂ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਅਤੇ ਦਿੱਲੀ ਦੋਵਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਨਾਲ ਸਰਕਾਰ ਨੂੰ ਲਗਭਗ 985 ਕਰੋੜ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਇੱਕ ਰਾਸ਼ਟਰ ਇੱਕ ਚੋਣ ਬਿੱਲ 'ਤੇ ਸਾਂਝੀ ਸੰਸਦੀ ਕਮੇਟੀ ਨੇ ਕੱਲ੍ਹ ਬੰਗਲੁਰੂ ਵਿੱਚ ਰਾਜਨੀਤਿਕ ਪਾਰਟੀਆਂ, ਵਿਧਾਨਕ ਸੰਸਥਾਵਾਂ ਅਤੇ ਸਿਵਲ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ PP ਚੌਧਰੀ ਨੇ ਕਿਹਾ ਕਿ ਕਰਨਾਟਕ ਦੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ, ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨ੍ਹਾਂ ਕਿਹਾ ਕਿ ਕਮੇਟੀ ਕਈ ਰਾਜਾਂ ਦੇ ਆਪਣੇ ਦੌਰਿਆਂ ਦੌਰਾਨ ਇਤਰਾਜ਼ ਅਤੇ ਸੁਝਾਅ ਇਕੱਤਰ ਕਰ ਰਹੀ ਹੈ। ਸ਼ਾਮਲ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਕੁਝ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ ਪਵੇ।

તેના મુદ્દાનો દલબદલી વિરોધી કાનૂન અવિશ્વાસ પ્રસ્તાવમાં તે રાષ્ટ્રપતિ શાસન રાહીં હલ કરના પડેગા. ઉના સમજાયા કે વાર વાર ચોણા કરવાના રાષ્ટ્રીય હિત વિચ નહીં હૈ ક્યોંકિ જદો ચોણ જાબતા લાગુ હુંદા હૈ તાં વિકાસ કારજાં તે આર્થિક ગતિવિધિયાં વિચ વિઘન પૈંદા હૈ. ਕੇਂਦਰੀ ਜਾਂਚ ਬਿਊਰੋ ਸੀ ਬੀ ਆਈ ਨੇ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਤੋਂ ਇੱਕ ਹੋਰ ਮੁਲਜ਼ਮ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫਤਾਰ ਕੀਤਾ ਹੈ. ਉਹ ਪੁਣੇ ਦੇ ਕਾਲਜ 'ਚ ਵਨਸਪਤੀ ਵਿਗਿਆਨ ਦੀ ਅਧਿਆਪਕ ਹੈ. ਸੀ ਬੀ ਆਈ ਦੇ ਮੁਤਾਬਕ ਕੌਮੀ ਪ੍ਰੀਖਿਆ ਏਜੰਸੀ ਨੇ ਮਨੀਸ਼ਾ ਮੰਧਾਰੇ ਨੂੰ ਪ੍ਰੀਖਿਆ ਪ੍ਰਕਿਰਿਆ ਦੇ ਮਾਹਰ ਵਜੋਂ ਨਿਯੁਕਤ ਕੀਤਾ ਸੀ. ਇਸ ਤੋਂ ਪਹਿਲਾਂ ਸੀ ਬੀ ਆਈ ਨੇ 14 ਮਈ ਨੂੰ ਪੁਣੇ ਤੋਂ ਮਨੀਸ਼ਾ ਵਾਘਮਾਰੇ ਨੂੰ ਗ੍ਰਿਫਤਾਰ ਕੀਤਾ. ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਪੁਣੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ ਲਈ ਦਿੱਲੀ ਲਿਆਂਦਾ ਗਿਆ. ਇਸ ਦੌਰਾਨ ਸੀ ਬੀ ਆਈ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ. ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ, ਅੰਡੇਮਾਨ ਟਾਪੂ ਅਤੇ ਪੂਰੇ ਨਿਕੋਬਾਰ ਟਾਪੂਆਂ ਦੇ ਕਈ ਹਿੱਸਿਆਂ 'ਚ ਅੱਗੇ ਵਧਿਆ. ਵਿਭਾਗ ਨੇ ਅਗਲੇ 2 ਦਿਨਾਂ ਲਈ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ. ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਕਾਰਨ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ. ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਜ਼ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਅੱਜ ਇੰਡੋਨੇਸ਼ੀਆ ਦੇ ਲੀਓਰੋਲੀ ਕਾਰਨੋਡੋ ਅਤੇ ਡੈਨੀਅਲ ਮਾਰਟਿਨ ਨਾਲ ਹੋਵੇਗਾ. ਉਧਰ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ. ਟੂਰਨਾਮੈਂਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਬਾਅਦ ਦੁਪਹਿਰ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ. ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ. ਮੱਧ ਪ੍ਰਦੇਸ਼ ਵਿੱਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਰਟਸ਼ਾਲਾ 'ਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ. ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ. ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ. ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ. ਨਮਸਕਾਰ.

ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ। ਲਹਿਜ਼ਾ ਅਤੇ ਰਵਾਨੀ ਉਰਦੂ ਵਰਗੀ ਏ, ਨੈਣਾ

0: ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ। ਲਹਿਜ਼ਾ ਅਤੇ ਰਵਾਨੀ ਉਰਦੂ ਵਰਗੀ ਏ, ਨੈਣਾਂ ਵਿੱਚ ਪੰਜਾਬੀ ਪਹਿਲਾਂ ਪਾਉਂਦੀ ਏ। ਤੌਰ ਤਰੀਕੇ ਢੰਗ ਸਲੀਕੇ ਕਿੰਨੇ ਹੀ, ਤੌਰ ਤਰੀਕੇ ਢੰਗ ਸਲੀਕੇ ਕਿੰਨੇ ਹੀ, ਕੁਦਰਤ ਉਹਨੂੰ ਰੀਝਾਂ ਨਾਲ ਸਿਖਾਉਂਦੀ ਏ। ਦਿਲ ਮੇਰੇ ਚੋਂ ਉਂਝ ਕਿਤੇ ਵੀ ਜਾਂਦੀ ਨਹੀਂ, ਦਿਲ ਮੇਰੇ ਚੋਂ ਉਂਝ ਵੀ ਕਿਤੇ ਵੀ ਜਾਂਦੀ ਨਹੀਂ, ਮੇਰੇ ਵੱਲੀ ਕਦੀ ਕਦਾਈ ਆਉਂਦੀ ਏ। ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ। ਜੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। FM ਬੈਂਡ 102.7 ਮੈਗਾਹਰਟਸ, FM ਬੈਂਡ 103.6 ਮੈਗਾਹਰਟਸ, ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਸਟੂਡੀਓ ਘੜੀ 'ਤੇ ਸਮਾਂ 9:04 ਔਰ 40 ਸੈਕਿੰਡ ਹੋ ਚੁੱਕੇ ਨੇ। ਆਗਾਜ਼ ਹੋ ਚੁੱਕਾ ਹੈ ਤੁਹਾਡੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਪੰਜਾਬ ਪੰਜਾਬੀ ਔਰ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਔਰ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਜਨਾਬ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਕੋਈ ਗੀਤ, ਕੋਈ ਕਵਿਤਾ, ਕੋਈ ਨਜ਼ਮ, ਕੋਈ ਸ਼ਾਇਰੀ, ਕੋਈ ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਉਸਦੀਆਂ ਚੰਦ ਲਾਈਨਾਂ ਸਾਡੇ ਨਾਲ ਵੀ ਸਾਂਝੀਆਂ ਕਰ ਸਕਦੇ ਹੋ ਅਤੇ ਉਸ ਲਿਖਤ ਨੂੰ ਸਾਡੇ ਨਾਲ ਵੀ ਸਾਂਝਾ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹਸਾਉਣ ਵਾਲਾ, ਗੁਦਗੁਦਾਉਣ ਵਾਲਾ ਕੋਈ ਚੁਟਕਲਾ ਹੈ ਤਾਂ ਉਸ ਨੂੰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਸਾਡੇ ਬੁੱਲਾਂ ਦੇ ਉੱਪਰ ਵੀ ਹਾਸਾ ਲਿਆ ਸਕਦੇ ਹੋ ਔਰ ਦੋਸਤਾਂ ਦੇ ਬੁੱਲਾਂ ਦੇ ਉੱਪਰ ਵੀ ਹਾਸਾ ਲਿਆ ਸਕਦੇ ਹੋ, ਭੇਜ ਸਕਦੇ ਹੋ ਸਾਨੂੰ। ਔਰ ਇਹ ਸਭ ਕੁਝ ਤੁਸੀਂ ਸਾਨੂੰ ਭੇਜਣਾ ਹੈ ਸਾਡੇ ਵਟਸਐਪ ਦੇ ਨੰਬਰ 9855-10-10-27 'ਤੇ। ਔਰ ਫਿਲਹਾਲ ਮੈਂ ਤੁਹਾਨੂੰ ਇੱਕ ਬੁਝਾਰਤ ਪਾਉਣ ਜਾ ਰਿਹਾ, ਸੋ ਇਸ ਬੁਝਾਰਤ ਨੂੰ ਤੁਸੀਂ ਸੁਣਨਾ ਹੈ ਔਰ ਇਹਦਾ ਜਵਾਬ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਦੇਣਾ ਹੈ। ਸੋ ਬੁਝਾਰਤ ਹੈ, ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾਂ ਮੂਹਰੇ ਚੀਕਦੀ ਪੰਚ ਕਰਨ ਵਿਚਾਰ। ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾਂ ਮੂਹਰੇ ਚੀਕਦੀ ਪੰਚ ਕਰਨ ਵਿਚਾਰ। ਸੋ ਇਸ ਬੁਝਾਰਤ ਦਾ ਤੁਸੀਂ ਜਵਾਬ ਦੇਣਾ ਹੈ 9855-10-10-27 'ਤੇ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਮੈਸੇਜ ਦੇ ਨਾਲ, ਆਪਣੇ ਵਟਸਐਪ ਆਡੀਓ ਮੈਸੇਜ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ। ਔਰ ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੈ, ਵੋਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ। ਦੋਸਤ ਨੇ ਪ੍ਰੋਗਰਾਮ 'ਚ ਮੈਸੇਜ ਕੀਤਾ ਹੈ, ਕੌਣ ਜਨਾਬ ਨੇ, ਕਿੱਥੋਂ ਗੱਲ ਕਰਨ ਦੇ ਲਈ ਪਹੁੰਚੇ ਨੇ ਔਰ ਕੀ ਗੱਲ ਕਹਿਣਾ ਚਾਹੁੰਦੇ, ਆਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਰਾ, ਬਾਗਾ ਪੁਰਾਣਾ ਤੋਂ ਜੀ।
0: ਜੀ,
1: ਹੋਰ ਲਲਿਤ ਸੋਨੀ ਵੀਰ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ। ਬਹੁਤ ਵਧੀਆ,
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
1: ਵੀਰ ਜੀ, ਅੱਜ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ
0: ਜੀ,
1: ਅਤੇ ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ
0: ਜੀ।
1: ਮੈਂ ਤਾਂ ਆਪ ਹੁਣ ਖੁਦ ਇੱਕ ਵਾਰ ਦੁਕਾਨ ਦੇ ਵਿੱਚ ਵੜ ਗਿਆ, ਸ਼ਾਮ ਨੂੰ 4 ਵਜੇ ਤੋਂ ਬਾਅਦ 'ਚ ਮੈਂ ਬਾਹਰ ਨਿਕਲੂੰਗਾ
0: ਜੀ,
1: ਜਦੋਂ ਮਾੜਾ ਜਿਹਾ ਪਰਛਾਵਾਂ ਢਲ ਜਾਂਦਾ ਹੈਗਾ
0: ਜੀ,
1: ਕਿਉਂਕਿ ਨਾ ਗਰਮੀ ਤੋਂ ਬਚਣ ਦੇ ਉਪਾਅ ਤਾਂ ਹੁਣ ਪੂਰੇ ਕਰੀ ਦੇ ਹੀ ਹੈ। ਪਰ ਵੀਰ ਜੀ, ਗਰਮੀ ਤੋਂ ਰਾਹਤ ਲੈਣ ਲਈ ਆਪਾਂ ਨੂੰ ਜੌਂਆਂ ਦਾ ਸੱਤੂ
0: ਜੀ
1: ਜਾਂ ਛੋਲੇ ਅਤੇ ਜੌਂਆਂ ਦਾ ਰਲਮਾ ਸੱਤੂ ਬਾਜ਼ਾਰੋਂ ਬਣਿਆ ਬਣਾਇਆ ਮਿਲ ਜਾਂਦਾ, ਅਤੇ ਜੇ ਆਪਾਂ ਘਰੇ ਬਣਾ ਕੇ ਜੌਂ ਭੁੰਨ ਕੇ ਛੋਲੇ ਭੁੱਜੇ ਲੈ ਕੇ ਨਾਲ ਉਹਦਾ ਬਣਾ ਲਈਏ ਤਾਂ

0: ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਘਰੇ ਚੀਜ਼ ਬਣਾਈ ਵੀ ਹੈ
1: ਜੀ।
0: ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਗਰਮੀ ਨੇ ਜ਼ੋਰ ਫੜਨਾ 19 ਤਰੀਕ ਤੱਕ
1: ਜੀ,
0: ਵੀ ਆਪਾਂ ਨੂੰ ਚਾਹੀਦਾ ਹੈਗਾ ਨਿੰਬੂ ਦੀ ਸ਼ਿਕੰਜਵੀ ਨੂਣ ਪਾ ਕੇ ਪੀਤੀ ਜਾਵੇ
1: ਜੀ,
0: ਕਿਉਂਕਿ ਆਪਣੇ ਵਿੱਚੋਂ ਐਨਰਜੀ ਘੱਟਦੀ ਹੈ ਗਰਮੀ ਦੇ ਵਿੱਚ ਜੋ ਪਸੀਨਾ ਆਉਂਦਾ ਹੈ, ਅਤੇ ਥੋੜ੍ਹਾ ਜਿਹਾ ਨਿੰਬੂ ਅਤੇ ਲੂਣ ਨਮਕ ਆਪਣੇ ਸਰੀਰ ਵਾਸਤੇ ਇੱਕ ਵਰਦਾਨ ਸਾਬਤ ਹੋ ਜਾਂਦਾ ਹੈ। ਅਤੇ ਬਸ ਅੱਜ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਇਕਬਾਲ ਸਿੰਘ ਅਠੂਰ ਜੀ ਅਤੇ ਅਮਨਦੀਪ ਸਿੰਘ ਜੀ ਅਠੂਰ ਜਿਹੜੇ ਆਕਾਸ਼ਵਾਣੀ ਐਫ ਐਮ ਰੈਨਮੋ ਦੇ ਪੱਕੇ ਸ਼ਰੋਤਾ ਜੁੜੇ ਹੋਏ ਹੈ ਅਤੇ ਬਹੁਤ ਹੀ ਵਧੀਆ ਗੱਲਾਂ ਬਾਤਾਂ ਕਰਦੇ ਹੈ। ਅੱਜ ਬਸ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਦੋਸਤੋ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਵੀ ਤੁਸੀਂ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹੋ, ਬਹੁਤ ਸਾਰੀਆਂ ਬਾਤਾਂ ਕਰਦੇ ਹੋ, ਔਰ ਬਹੁਤ ਚੰਗਾ ਲੱਗਾ ਤੁਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ। ਔਰ ਬਾਕੀ ਤੁਸੀਂ ਦੱਸਿਆ ਵੀ ਗਰਮੀ ਜਿਹੜੀ ਹੈ ਆਪਣੇ ਹੁਣ ਭਿਆਨਕ ਰੂਪ ਦੇ ਵਿੱਚ ਆ ਸਕਦੀ ਹੈ, ਸੋ ਇਸ ਤੋਂ ਬਚਣ ਦੇ ਲਈ ਜਿਹੜਾ ਆ ਤੁਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਜੌਂ ਅਤੇ ਛੋਲਿਆਂ ਦਾ ਬਣਿਆ ਸੱਤੂ ਜਿਹੜਾ ਆ ਉਹ ਘਰੇ ਬਣਾ ਕੇ ਜਿਹੜਾ ਆ ਉਹ ਪੀ ਸਕਦੇ ਹੋ, ਔਰ ਨਿੰਬੂ ਦੀ ਸ਼ਿਕੰਜਵੀ ਦੇ ਬਾਰੇ ਤੁਸੀਂ ਗੱਲ ਕੀਤੀ। ਬਾਕੀ ਇਹਨਾਂ ਚੀਜ਼ਾਂ ਨੂੰ ਸੇਵਨ ਕਰਨ ਦੇ ਨਾਲ ਜਿਹੜਾ ਆ ਔਰ ਅਸੀਂ ਗਰਮੀ ਤੋਂ ਬਚ ਸਕਦੇ ਹਾਂ, ਔਰ ਆਪਣੇ ਸਿਹਤ ਨੂੰ ਜਿਹੜਾ ਆ ਉਹ ਤੰਦਰੁਸਤ ਰੱਖ ਸਕਦੇ ਹਾਂ, ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਔਰ ਗਰਮੀ ਤੋਂ ਜਿੰਨਾ ਹੋ ਸਕੇ ਜਿਹੜਾ ਤੁਸੀਂ ਬਚਾਅ ਕਰਨਾ। ਜੇਕਰ ਤੁਸੀਂ ਬਾਹਰ ਨਿਕਲਦੇ ਪਏ ਹੋ ਧੁੱਪ ਦੇ ਵਿੱਚ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ, ਅਤੇ ਆਪਣੇ ਜਿਹੜਾ ਆ ਫੇਸ ਨੂੰ ਢੱਕ ਕੇ ਜ਼ਰੂਰ ਬਾਹਰ ਨਿਕਲਣਾ, ਔਰ ਕੋਸ਼ਿਸ਼ ਕਰਨੀ ਹੈ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲਣਾ, ਨਹੀਂ ਤਾਂ ਤੁਸੀਂ ਘਰ ਬੈਠ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਿਤਾ ਸਕਦੇ ਹੋ। ਔਰ ਖਾਸ ਕਰਕੇ ਇਸ ਮੌਸਮ ਦੇ ਵਿੱਚ ਬਜ਼ੁਰਗਾਂ ਔਰ ਬੱਚਿਆਂ ਦਾ ਖਾਸ ਖਿਆਲ ਰੱਖਣਾ ਹੈ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਿਹਾ ਸਰੋਤਾ ਉਦੇ ਚੰਦਰ, ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਆਦਾਬ ਆਖਦਾ ਏ, ਸਵੀਕਾਰ ਕਰਿਆ ਜੇ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਸਾਡੇ ਹਰਮਨ ਪਿਆਰੇ ਲਲਿਤ ਸੋਨੀ ਜੀ ਨੇ ਬੰਦੇ ਮਾਤਰਮ ਤੋਂ ਸ਼ੁਰੂਆਤ ਕਰਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦੀ ਬਾਣੀ ਕੰਨਾਂ 'ਚ ਪਾਈ ਤੇ ਗਣਪਤੀ ਦੀ ਆਰਾਧਨਾ ਕੀਤੀ। ਅੱਜ ਗੱਲ ਕਰਾਂਗਾ, ਬਹੁਤ ਸਮਾਂ ਪਹਿਲਾਂ ਕੋਈ ਕੋਈ ਬਾਹਰ ਜਾਂਦਾ ਸੀ, ਹੁਣ ਤੇ ਜਿਹਨੂੰ ਵੇਖੋ ਪ੍ਰਦੇਸ਼ਾਂ ਨੂੰ ਤੁਰਿਆ ਹੋਇਆ। ਸਾਡੀ ਨੌਜਵਾਨ ਪੀੜ੍ਹੀ ਬਾਹਰ ਤੇ ਪੜ੍ਹਾਈ ਕਰਨ ਜਾਣ ਡਈ ਏ, ਪਰ ਗਿਆਨ ਹਾਸਲ ਕਰਨ ਤੋਂ ਬਾਅਦ ਆਪਣੇ ਦੇਸ਼ ਨੂੰ ਫਾਇਦਾ ਨਹੀਂ, ਉੱਥੋਂ ਦੇ ਹੀ ਹੋ ਕੇ ਰਹਿਣ ਡਏ ਨੇ। ਇੱਕ ਪਰਿਵਾਰ ਦਾ ਜੋ ਸੁੱਖ ਹੁੰਦਾ ਏ ਉਸ ਸੁੱਖ ਤੋਂ ਵਾਂਝੇ ਹੋਣ ਡਏ ਨੇ। ਇਸ ਵਿਸ਼ੇ ਤੇ ਇੱਕ ਪਾਕਿਸਤਾਨੀ ਸ਼ਾਇਰ ਨੇ ਕੁਝ ਆਖਿਆ ਹੈ ਜੋ ਆਪਦੀ ਨਜ਼ਰ ਕਰ ਰਿਹਾ ਹਾਂ। ਦਿਲ ਕਰਦਾ ਸੀ ਯੂਰਪ ਜਾਈਏ, ਹੈਰ ਤੇ ਕਾਲੀ ਐਨਕ ਪਾਈਏ, ਪੀਜੇ ਬਰਗਰ ਡਾਲਰ ਖਾਈਏ, ਇੱਥੇ ਜਾਨ ਫਸਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਗੱਡੀ ਠੀਕ ਕਰਾਉਣ ਸੀ ਜਾਣਾ, ਪੈਸੇ ਚਾਰ ਕਮਾਉਣ ਸੀ ਜਾਣਾ, 60 ਦੀ ਟਿਕਟ ਲਵਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਪਿੰਜਰੇ ਦੇ ਵਿੱਚ ਫੜਕ ਗਏ ਹਾਂ, ਟੈਕਸੀ ਕਰ ਕਰ ਖੜਕ ਗਏ ਹਾਂ, ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰ ਥਾਂ ਸੜਕੋ ਸੜਕ ਗਏ ਹਾਂ, ਸਾਰੇ ਜੋੜ ਹਿਲਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਰੋਬ ਜਰਾ ਵੀ ਪਾ ਨਹੀਂ ਸਕਦੇ, ਬੱਚਿਆਂ ਨੂੰ ਦੋ ਲਾ ਨਹੀਂ ਸਕਦੇ, ਕਿਉਂਕਿ ਉੱਥੋਂ ਦੇ ਦੇਸ਼ ਦੇ ਕਾਨੂੰਨ ਹੀ ਇਹੋ ਜਿਹੇ ਨੇ। ਬੱਚਿਆਂ ਨੂੰ ਦੋ ਲਾ ਨਹੀਂ ਸਕਦੇ, ਇੱਥੇ ਕੰਨ ਫੜਾ ਨਹੀਂ ਸਕਦੇ, ਉਹ ਬੀਵੀ ਨੂੰ ਧਮਕਾ ਨਹੀਂ ਸਕਦੇ, ਮੁੱਛ ਨੀਵੀਂ ਕਰਵਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਇੱਥੋਂ ਦੇ ਟੈਕਸ ਚੁਕਾਉਣ ਦੇ ਰੌਲੇ, ਉੱਤੋਂ ਪੀ ਆਰ ਕਰਵਾਉਣ ਦੇ ਰੌਲੇ, ਘਰ ਦੀਆਂ ਕਿਸ਼ਤਾਂ ਲਾਉਣ ਦੇ ਰੌਲੇ, ਉੱਤੋਂ ਆਪਣੇ ਦੇਸ਼ ਦੇ ਰੌਲੇ, ਸੋਚਾਂ ਨਾਲ ਚਕਰਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਖਾਤਾ ਇੰਨੇ ਸੁੱਟ ਜਾਂਦੇ ਨੇ, ਪੜ੍ਹ ਕੇ ਦਿਲ ਹੀ ਟੁੱਟ ਜਾਂਦੇ ਨੇ, ਗੋਰੇ ਹੱਸ ਕੇ ਲੁੱਟ ਜਾਂਦੇ ਨੇ, ਕਾਲੇ ਐਵੇਂ ਹੀ ਕੁੱਟ ਜਾਂਦੇ ਨੇ, ਲੱਗਦਾ ਪੰਗਾ ਹੀ ਪਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਹੁਣ ਤੇ ਗਾਉਣ ਨੂੰ ਦਿਲ ਨਹੀਂ ਕਰਦਾ, ਪੀਜੇ ਖਾਣ ਨੂੰ ਦਿਲ ਨਹੀਂ ਕਰਦਾ, ਬਾਕੀ ਸਭ ਕੁਝ ਦਿਲ ਕਰਦਾ ਏ, ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ, ਦਿਲ ਨੂੰ ਲੱਖ ਸਮਝਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਸਜਰੇ ਫੁੱਲ ਤੇ ਕਲੀਆਂ ਹੋਣ, ਆਪਣੇ ਪਿੰਡ ਦੀਆਂ ਗਲੀਆਂ ਹੋਣ, ਲੱਸੀ ਸਾਗ ਤੇ ਛਲੀਆਂ ਹੋਣ, ਅਸਲੀ ਖੋਏ ਦੀਆਂ ਡਲੀਆਂ ਹੋਣ, ਬਰਗਰ ਤੋਂ ਕੁਤਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਇਹ ਜਿਹੜੀ ਲਾਈਨਾਂ ਉਹਨਾਂ ਨੇ ਕਹੀਆਂ ਨੇ, ਇਹ ਬਹੁਤ ਹੀ ਸੁਣਨ ਵਾਲੀਆਂ ਨੇ, ਕੀਮਤੀ ਨੇ। ਇੱਥੇ ਬੋਰਡ ਦੀ ਛਾਂ ਨਹੀਂ ਲੱਭਦੀ, ਪਿੰਡ ਜੀ ਸੁੱਚੀ ਥਾਂ ਨਹੀਂ ਲੱਭਦੀ, ਮੁੱਦਤ ਬਾਅਦ ਵਤਨ ਜੇ ਜਾਈਏ, ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ, ਦੋ ਥਾਂ ਪੇਚੇ ਪਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਪਿਛਲੇ ਸਾਲ ਬਹਾਨਾ ਲਾ ਕੇ ਇੱਕ ਪਰਦੇਸੀ ਦੇਸ਼ ਨੂੰ ਜਾ ਕੇ ਕੱਲਿਆਂ ਬੈਠ ਕੇ ਇੱਕ ਕਬਰ ਸਰਾਣੇ, ਰੋਇਆ ਮਿੱਟੀ ਸੀਨੇ ਲਾ ਕੇ, ਹੀਰੇ ਲੋਕ

0: ਅਸੀਂ ਕਿੱਥੇ ਆ ਬੈਠੇ ਹਾਂ। ਪੈਸੇ ਨਾਲ ਸਾਰੇ ਸੁੱਖ ਨਹੀਂ ਮਿਲਦੇ, ਜਿਹੜਾ ਪਰਿਵਾਰਕ ਸੁੱਖ ਏ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੈਗੀ। ਸਾਰੇ ਆਪਾਂ ਇਸ ਗੱਲ ਨੂੰ ਸਮਝ ਲਈਏ ਤੇ ਪੱਲੇ ਪਾ ਲਈਏ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਜਿਹੜਾ ਆ ਇੱਕ ਮੈਸੇਜ ਦੇ ਜ਼ਰੀਏ ਬਹੁਤ ਕੁਝ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਵਾਕਈ ਵੀ ਕਿਵੇਂ ਅਸੀਂ ਚੰਦ ਪੈਸਿਆਂ ਦੀ ਦੌੜ ਦੇ ਲਈ ਅਸੀਂ ਆਪਣੇ ਘਰਾਂ ਤੋਂ ਦੂਰ ਹੋ ਗਏ ਹਾਂ, ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਹਾਂ, ਆਪਣੇ ਸੱਜਣਾ ਮਿੱਤਰਾਂ ਤੋਂ ਦੂਰ ਹੋ ਗਏ ਹਾਂ, ਔਰ ਕਿਤੇ ਨਾ ਕਿਤੇ ਅਸੀਂ ਆਪਣੀ ਜੜ ਤੋਂ ਦੂਰ ਹੋ ਗਏ ਹਾਂ, ਆਪਣੇ ਵਿਰਸੇ ਤੋਂ ਦੂਰ ਹੋ ਗਏ ਹਾਂ, ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਹਾਂ। ਸੋ ਬਾਕੀ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਸੋਚਣਾ ਪੈਣਾ ਹੈ। ਗਿਆਨ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ ਔਰ ਉਸ ਗਿਆਨ ਨੂੰ ਹਾਸਲ ਕਰਕੇ ਵਾਪਸ ਆਪਣੇ ਜਿਹੜਾ ਦੇਸ਼ ਆ, ਆਪਣੇ ਪਿੰਡ ਆ, ਉਹ ਜ਼ਰੂਰ ਪਰਤਣਾ ਚਾਹੀਦਾ, ਕਿਉਂਕਿ ਤੁਹਾਡੇ ਇੱਥੋਂ ਦੇ ਲੋਕ, ਤੁਹਾਡੇ ਇੱਥੋਂ ਦੇ ਪਰਿਵਾਰਕ ਮੈਂਬਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਔਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਤੁਸੀਂ ਇੱਥੇ ਆਓਗੇ ਔਰ ਉਹਨਾਂ ਦੇ ਕੋਲ ਰਹੋਗੇ ਔਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋਗੇ। ਸੋ ਅਕਸਰ ਦੇਖਿਆ ਜਾਂਦਾ ਹੈ ਜਦੋਂ ਵਿਦੇਸ਼ ਦੀ ਧਰਤੀ 'ਤੇ ਕੋਈ ਚਲਿਆ ਜਾਂਦਾ ਹੈ ਤਾਂ ਫਿਰ ਉਹ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੀ ਦੇਸ਼ ਨੂੰ ਫਿਰ ਉਹ ਤਰਸਦਾ ਹੈ ਆਉਣ ਨੂੰ, ਪਰ ਮਜਬੂਰੀਆਂ ਦੇ ਚੱਕਰ ਦੇ ਵਿੱਚ ਜਿਹੜਾ ਆ ਕਈ ਵਾਰ ਬੰਦੇ ਨੂੰ ਜਿਹੜਾ ਆ ਉੱਥੇ ਰਹਿ ਕੇ ਗੁਜ਼ਾਰਾ ਕਰਨਾ ਪੈਂਦਾ। ਸੋ ਬਾਕੀ ਜੋ ਸੁੱਖ ਕਹਿੰਦੇ ਨੇ ਕਿ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਾਣਿਆ ਜਾ ਸਕਦਾ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਨਹੀਂ ਮਾਣਿਆ ਜਾ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਗੱਲਾਂ ਦੇ ਲਈ। ਸੋ ਇੱਕ ਤੁਹਾਡੇ ਨਾਲ ਇੱਕ ਮੈਂ ਵੋਇਸ ਸਾਂਝੀ ਕਰਨ ਜਾ ਰਿਹਾ, ਤੁਸੀਂ ਮੈਨੂੰ ਦੱਸਣਾ ਹੈ ਵੀ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਏ ਗਏ ਨੇ ਔਰ ਇਹ ਕਿਹੜੇ ਕਲਾਕਾਰਾਂ ਦੀ ਆਵਾਜ਼ ਹੈ, ਆਓ ਸੁਣਦੇ ਹਾਂ।
2: ਉਹ ਪਹਿਲਾਂ ਕੋਈ ਚਾਹ ਪਾਣੀ ਤੇ ਪੁੱਛ ਲਾ, ਉਹ ਤੂੰ ਤਾਂ ਐ ਗੱਲ ਕਰਨ ਡਿਆ ਜਿਵੇਂ ਕਿਤੇ ਚਰੀ ਚ ਡੰਗਰ ਵੜ ਆਇਆ ਹੋਣ।
3: ਜ਼ਖਮ ਦੇਣ ਨੂੰ ਪਾਲਾ ਤੇ ਮੱਲਮ ਲਾਉਣ ਨੂੰ ਪਾਲਾ।
4: ਉਹ ਜਾ ਬਈ ਬਰਿਆਮ, ਚਾਹ ਮੰਗਵਾਣ ਲਈ।
2: ਚਾਹ ਮਿੱਠੀ ਪੀਓਗੇ ਫਿੱਕੀ? ਓਏ ਮਿੱਠੀ ਪੀਆਂਗੇ, ਉਹ ਸਾਨੂੰ ਕੋਈ ਸ਼ੂਗਰ ਹੋਈ ਹੈ ਜਾਂ ਸਾਡੇ ਤੇ ਕੋਈ ਕੀੜੀਆਂ ਚੜਦੀਆਂ ਵੇਖ ਲਈਆਂ।
5: ਉਹ ਪੱਤੀ ਠੋਕ ਕੇ ਕਿ ਪੱਤੀ ਰੋਕ ਕੇ?
2: ਉਹ ਪੱਤੀ ਬਰਾਬਰ ਦੀ ਪੀਆਂਗੇ, ਉਹ ਠੋਕ ਕੇ ਪੀਣ ਨੂੰ ਹਾਂ ਕੋਈ ਟਰੱਕ ਚਲਾਉਣਾ।
1: ਜੀ ਦੋਸਤੋ, ਤੁਸੀਂ ਦੱਸਣਾ ਹੈ ਕਿ ਇਹ ਕਿਹਨਾਂ ਕਲਾਕਾਰਾਂ ਦੀ ਆਵਾਜ਼ ਹੈ ਔਰ ਕਿਹੜੇ ਕਲਾਕਾਰ ਇਸ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਏ ਗਏ ਨੇ, ਤੁਸੀਂ ਇਹ ਸਾਨੂੰ ਦੱਸਣਾ ਹੈ। ਨੰਬਰ 9855-10-10-27। ਸੋ ਬਾਕੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਘਰ ਦਾ ਮੁਖੀਆ ਬਣਨਾ ਆਸਾਨ ਨਹੀਂ ਹੁੰਦਾ, ਸਾਰੇ ਚਾਹ ਮਾਰ ਕੇ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ, ਬਹੁਤ ਕੁਝ ਸੁਣਨਾ ਪੈਂਦਾ ਹੈ ਅਤੇ ਬਹੁਤ ਕੁਝ ਜਰਨਾ ਪੈਂਦਾ ਹੈ, ਸਾਰੀ ਜਵਾਨੀ ਗਾਲ ਕੇ ਵੀ ਹਰਜਾਨਾ ਭਰਨਾ ਪੈਂਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਹੀਰਾ ਸਿੰਘ ਲੋਪੋਕੇ ਤੋਂ ਸਾਨੂੰ ਇਹ ਮੈਸੇਜ ਕਰ ਰਹੀ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਦੋਸਤੋ, ਤੁਸੀਂ ਵੀ ਜੇਕਰ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਤੁਸੀਂ ਉਸਦੀਆਂ ਚੰਦ ਲਾਈਨਾਂ ਬੋਲ ਕੇ, ਗਾ ਕੇ, ਲਿਖ ਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਔਰ ਜਿਵੇਂ ਤੁਸੀਂ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰੋਗੇ, ਉਵੇਂ ਹੀ ਮੈਂ ਉਹ ਤੁਹਾਡੀ ਆਵਾਜ਼, ਤੁਹਾਡੀ ਉਸ ਦਿਲ ਦੀ ਗੱਲ ਨੂੰ ਬਾਕੀ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂਗਾ। ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗਾਇਆ ਇੱਕ ਖੂਬਸੂਰਤ ਗੀਤ, ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਤੁਹਾਡੀਆਂ ਪਿਆਰ ਭਰੀਆਂ ਦਿਲ ਵਾਲੀਆਂ ਗੱਲਾਂ ਲੈ ਕੇ।

0: ਤੇ ਪ੍ਰੋਗਰਾਮ ਦੇ ਵਿੱਚ ਜਨਾਬ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ ਤੁਹਾਨੂੰ ਬੇਹੱਦ ਪਸੰਦ ਹੈ, ਤੁਸੀਂ ਉਸ ਦੀਆਂ ਚੰਦ ਲਾਈਨਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਬਾਕੀ ਮੈਂ ਇੱਕ ਬੁਝਾਰਤ ਪੁੱਛੀ ਸੀ, ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾ ਮੂਹਰੇ ਚੀਕ ਦੀ ਪੰਚ ਕਰਨ ਵਿਚਾਰ। ਸੋ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ। ਬਾਕੀ ਇੱਕ ਮੈਂ ਤੁਹਾਨੂੰ ਡਾਇਲੋਗ ਵੀ ਸੁਣਾਇਆ ਸੀ, ਔਰ ਤੁਸੀਂ ਦੱਸਣਾ ਹੈ ਵੀ ਉਹ ਡਾਇਲੋਗ ਦੇ ਵਿੱਚ ਕਿਹਨਾਂ ਕਲਾਕਾਰਾਂ ਦੀ ਆਵਾਜ਼ ਹੈ, ਔਰ ਉਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਹੈ। ਸੋ ਬਾਕੀ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ ਦੋਸਤ ਇਸ ਮੈਸੇਜ ਦੇ ਵਿੱਚ ਕੀ ਕਹਿ ਰਹੇ ਨੇ।
1: ਗੱਲ ਆਪਣਾ ਪੰਜਾਬੀ ਐਫ ਐਮ ਰੇਨਬੋ, ਮੈਂ ਗੁਰਾਂ ਤੋਂ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ ਜੀ। ਲਲਿਤ ਸੋਨੀ ਜੀ, ਪਿਛਲੇ ਦਿਨੀ ਗੁਰਾਂ ਦੇ ਇੱਕ ਗੀਤਕਾਰ ਦਾ ਨਿਧਨ ਹੋ ਗਿਆ ਸੀਗਾ
0: ਜੀ,
1: ਜੋ ਉਹਨਾਂ ਨੇ ਕਿ ਆਪਣੇ ਗੀਤਾਂ ਨਾਲ ਪੂਰੇ ਵਿਸ਼ਵ ਵਿੱਚ ਆਪਣਾ ਨਾਮ ਕਮਾਇਆ। ਮੇਰੀ ਮੁਰਾਦ ਸੀ ਚੰਨ ਗੁਰਾਇਆਂ ਵਾਲਾ
0: ਜੀ,
1: ਜਿਹੜਾ ਕਿ ਇਸ ਸ਼ੀਰਸ਼ਕ ਨਾਲ ਬਹੁਤ ਮਸ਼ਹੂਰ ਹੋਇਆ, ਅਤੇ ਉਹਨਾਂ ਦੇ ਗੀਤ ਜਿਹੜੇ ਸੀ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਮਕਬੂਲ ਹੋਏ। ਉਹਨਾਂ ਨੇ ਆਪਣੀ ਕਲਮ ਦੇ ਨਾਲ ਕਈ ਧਾਰਮਿਕ ਸੱਭਿਆਚਾਰਕ ਗੀਤ ਲਿਖੇ, ਅਤੇ ਜੋ ਕਿ ਬਹੁਤ ਹੀ ਮਕਬੂਲ ਹੋਏ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਆ ਉਹ ਪਹਿਲੇ ਗੀਤ ਤੋਂ ਕੀਤੀ ਸੀ ਕਿ ਚੰਡੀਗੜ੍ਹ ਰਹਿਣ ਵਾਲੀ ਏ ਅਸੀਂ, ਪੇਂਡੂ ਨਹੀਂ ਦਿਲਾਂ ਦੇ ਮਾਰੇ। ਅਤੇ ਨਰਿੰਦਰ ਬੀਬਾ ਦੇ ਨਾਲ ਉਹ ਸ਼ਾਇਦ ਮਹਿੰਦਰ ਕਪੂਰ ਨੇ ਗਾਣਾ ਗਾਇਆ ਸੀਗਾ, ਤੋ ਜੋ ਬੜਾ ਹੀ ਮਕਬੂਲ ਹੋਇਆ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਉਹ ਜ਼ਿੰਦਗੀ ਦਾ ਸਫ਼ਰ ਉਹ ਅੱਗੇ ਦੀ ਅੱਗੇ ਚੱਲਦਾ ਗਿਆ, ਅਤੇ ਉਹਨਾਂ ਨੇ ਹਜ਼ਾਰਾਂ ਗੀਤ ਲਿਖੇ ਆ ਜੋ ਕਿ ਬਹੁਤ ਮਕਬੂਲ ਹੋਏ, ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀ ਜਗ੍ਹਾ ਲੋਕ ਬਹੁਤ ਪ੍ਰੇਮ ਨਾਲ ਸੁਣਦੇ ਸੀ। ਮਤਲਬ ਕਿ ਕੋਈ ਵੀ ਕਲਾਕਾਰ ਹੈ ਜੋ ਮਨ ਦੇ ਨਾਲ ਸ਼ੌਂਕ ਦੇ ਨਾਲ ਕੰਮ ਕਰੇ ਤਾਂ ਉਹ ਬੁਲੰਦੀਆਂ 'ਤੇ ਜ਼ਰੂਰ ਪਹੁੰਚਦਾ ਹੈ। ਇਹ ਵੀ ਇੱਕ ਛੋਟੀ ਜਿਹੀ ਦੁਕਾਨ ਹਾਰਡਵੇਅਰ ਦੀ ਕਰਦੇ ਸੀ, ਲੇਕਿਨ ਲਿਖਣ ਦਾ ਸ਼ੌਂਕ ਸੀ, ਅਤੇ ਇਹ ਸ਼ੌਂਕ ਨੇ ਉਹਨਾਂ ਨੂੰ ਕਾਫ਼ੀ ਦੂਰ ਦੂਰ ਤੱਕ ਉਹਨਾਂ ਦੀ ਪਹਿਚਾਣ ਬਣਾਈ ਆ, ਅਤੇ ਇਹਨਾਂ ਨੂੰ ਰਾਜ ਗੀਤਕਾਰ ਦਾ ਵੀ ਅਵਾਰਡ ਦਿੱਤਾ ਗਿਆ ਸੀਗਾ, ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਵਾਰਡ ਉਹਨਾਂ ਨੂੰ ਮਿਲੇ ਆ, ਅਤੇ ਉਹਨਾਂ ਨੇ ਗੁਰਾਇਆਂ ਦਾ ਨਾਮ ਬੜਾ ਹੀ ਰੋਸ਼ਨ ਕੀਤਾ ਹੈ, ਅਤੇ ਚੰਨ ਗੁਰਾਇਆਂ ਵਾਲੇ ਦਾ ਨਾਮ ਦੂਰ ਦੂਰ ਤੱਕ ਮਸ਼ਹੂਰ ਹੋਇਆ। ਅਤੇ ਉਹਨਾਂ ਨੇ ਕੁਛ ਫਿਲਮਾਂ ਵਿੱਚ ਵੀ ਕੰਮ ਕੀਤਾ। ਇੱਕ ਫਿਲਮ ਉਹਨਾਂ ਨੇ ਬਲਬੀਰੋ ਭਾਬੀ ਬਰਿੰਦਰ, ਇੱਕ ਬਹੁਤ ਵੱਡੇ ਕਲਾਕਾਰ ਸਨ, ਉਹਨਾਂ ਦੇ ਨਾਲ ਮਿਲ ਕੇ ਵੀ ਬਣਾਈ ਸੀ, ਜੋ ਕਿ ਬਹੁਤ ਜ਼ਿਆਦਾ ਕਾਫ਼ੀ ਦੇਰ ਤੱਕ ਚੱਲੀ ਅਤੇ ਬੜੀ ਲੋਕਾਂ ਨੇ ਪਸੰਦ ਕੀਤੀ। ਇਸ ਤੋਂ ਇਲਾਵਾ ਛੋਟੇ ਮੋਟੇ ਕਲਾਕਾਰ, ਛੋਟੇ ਮੋਟੇ ਜਿਹੜੇ ਕੰਮ ਹੈ ਉਹ ਫਿਲਮਾਂ ਵਿੱਚ, ਸਰਪੰਚ ਵਿੱਚ ਵੀ ਕੀਤਾ ਹੈ, ਅਤੇ ਪੰਜਾਬੀ ਫਿਲਮਾਂ ਵਿੱਚ ਵੀ ਕਈ ਜਗ੍ਹਾ ਉਹਨਾਂ ਨੇ ਆਪਣੇ ਰੋਲ ਨਿਭਾਏ ਆ। ਮਤਲਬ ਜ਼ਿਆਦਾ ਪਹਿਚਾਣ ਉਹਨਾਂ ਦੀ ਗੀਤਾਂ ਵਿੱਚ ਹੋਈ ਹੈ, ਅਤੇ ਗੀਤ ਉਹਨਾਂ ਨੇ ਬੜੇ ਮਕਬੂਲ ਲਿਖੇ ਆ, ਧਾਰਮਿਕ ਅਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪੰਜਾਬੀ ਬੋਲੀ ਵਿੱਚ ਉਹਨਾਂ ਨੇ ਸਾਰੇ ਹੀ ਗੀਤ ਲਿਖੇ ਆ, ਅਤੇ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ, ਅਤੇ ਹਮੇਸ਼ਾ ਹੀ ਪੰਜਾਬੀ ਗੀਤ ਲਿਖੇ। ਹਿੰਦੀ ਇਸ ਤੋਂ ਇਲਾਵਾ ਹਿੰਦੀ ਦਾ ਉਹਨਾਂ ਨੇ ਕੋਈ ਗੀਤ ਨਹੀਂ ਲਿਖਿਆ, ਸਿਰਫ ਪੰਜਾਬੀ ਵਿੱਚ ਹੀ ਜਿਤਨੇ ਵੀ ਗੀਤ ਗਾਏ ਆ ਉਹ ਗਾਏ ਆ, ਅਤੇ ਸਾਰੇ ਹੀ ਗੀਤ ਬੜੇ ਮਸ਼ਹੂਰ ਹੋਏ ਆ। ਅਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਹੈ, ਅਤੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸ਼ਾਂਤੀ ਦੇਵੇ। ਅਤੇ ਇੱਦਾਂ ਦੇ ਗੀਤਕਾਰ ਜਿਹੜੇ ਹੈ, ਕਲਾਕਾਰ ਹੈ, ਉਹ ਕਿਤੇ ਕਿਤੇ ਹੀ ਦੁਨੀਆਂ ਵਿੱਚ ਪੈਦਾ ਹੁੰਦੇ ਆ, ਹਰ ਕੋਈ ਇਸ ਮੁਕਾਮ 'ਤੇ ਜੇ ਨਹੀਂ ਪਹੁੰਚ ਸਕਦਾ।
0: ਜੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਵਾਕਈ ਗੀਤਕਾਰੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਚੰਨ ਗੁਰਾਇਆ ਜੀ, ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ। ਸੋ ਕਹਿ ਸਕਦੇ ਹਾਂ ਵੀ ਸਰੀਰਕ ਤੌਰ ਤੋਂ ਜਿਹੜੇ ਨੇ ਉਹ ਇੱਥੋਂ ਜਿਹੜੇ ਨੇ ਇਸ ਦੁਨੀਆ ਨੂੰ ਵਿਦਾ ਕਹਿ ਚੁੱਕੇ ਨੇ, ਪਰ ਆਤਮਿਕ ਤੌਰ 'ਤੇ ਆਪਣੇ ਗੀਤਾਂ ਦੇ ਜ਼ਰੀਏ ਉਹ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿਣਗੇ। ਸੋ ਬਹੁਤ ਸਾਰੇ ਗੀਤ ਉਹਨਾਂ ਨੇ ਜਿਹੜੇ ਆ ਸੰਗੀਤ, ਪੰਜਾਬੀ ਸੰਗੀਤ ਇੰਡਸਟਰੀ ਨੂੰ ਦਿੱਤੇ, ਔਰ ਸੰਗੀਤ ਜਗਤ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਨਾਮਣਾ ਖੱਟਿਆ, ਔਰ ਬਹੁਤ ਸਾਰੀਆਂ ਸੁਪਰ ਡਿਪ ਡੁਪਰ ਹਿੱਟ ਜਿਹੜੀਆਂ ਪੰਜਾਬੀ ਫਿਲਮਾਂ ਹੋਈਆਂ, ਜਿਨ੍ਹਾਂ ਵਿੱਚੋਂ ਬਲਬੀਰੋ ਭਾਬੀ ਸੀ, ਉਹਦੇ ਵਿੱਚ ਵੀ ਉਹਨਾਂ ਦੇ ਜਿਹੜਾ ਆ ਜਿਸ ਸੱਭਿਆਚਾਰ ਦੇ ਦਰਸ਼ਨ ਸਾਨੂੰ ਮਿਲਦੇ ਨੇ, ਜੋ ਗੀਤਾਂ ਦੀ ਸਾਨੂੰ ਉਸ ਵਿੱਚ ਝਲਕ ਮਿਲਦੀ ਆ, ਉਹ ਉਹਨਾਂ ਦੀ ਕਲਮ ਦੇ ਵਿੱਚੋਂ ਹੀ ਨਿਕਲੇ ਹੋਏ ਗੀਤ ਸਨ। ਬਾਕੀ ਉਹਨਾਂ ਦੀ ਕਲਮ ਦੇ ਵਿੱਚ ਇੰਨੀ ਤਾਕਤ ਸੀ ਵੀ ਉਹ ਜੋ ਵੀ ਲਿਖਦੇ ਸੀ, ਜੋ ਵੀ ਆਵਾਜ਼ ਉਸ ਗੀਤ ਨੂੰ ਗਾਉਂਦੀ ਸੀ, ਉਹ ਗੀਤ ਵਾਕਈ ਅਮਰ ਹੋ ਜਾਂਦਾ ਸੀ। ਬਹੁਤ ਸਾਰੀਆਂ ਧਾਰਮਿਕ ਫਿਲਮਾਂ ਦੇ ਵਿੱਚ ਵੀ ਉਹਨਾਂ ਵੱਲੋਂ ਲਿਖੇ ਹੋਏ ਜਿਹੜੇ ਆ ਉਹ ਗੀਤ ਸ਼ਾਮਿਲ ਕੀਤੇ ਗਏ। ਸੋ ਬਹੁਤ ਹੀ ਖੂਬਸੂਰਤੀ ਦੇ ਨਾਲ ਉਹਨਾਂ ਨੇ

0: ਜਿਹੜਾ ਆ ਕੁਦਰਤ ਦੇ ਨਜ਼ਾਰਿਆਂ ਨੂੰ ਆਪਣੀ ਜਿਹੜੀਆਂ ਕਲਮ ਦੇ ਵਿੱਚ ਜਿਹੜਾ ਆ ਉਹਨਾਂ ਨੇ ਆਪਣੇ ਉਤਾਰਿਆ, ਔਰ ਬਹੁਤ ਸਾਰੇ ਸੰਗੀਤ ਜਗਤ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਸਿੰਗਰ ਸੀ ਉਹਨਾਂ ਦੇ ਨਾਲ ਉਹਨਾਂ ਦੀ ਖਾਸੀ ਬਣਦੀ ਸੀ, ਔਰ ਬਹੁਤ ਸਾਰੇ ਸਿੰਗਰਸ ਨੂੰ ਜਿਹੜਾ ਆ ਕਹਿ ਸਕਦੇ ਹਾਂ ਵੀ ਹਿੱਟ ਕਰਨ ਦੇ ਪਿੱਛੇ ਜਿਹੜਾ ਆ ਇਹਨਾਂ ਗੁਰਾਇਆ ਜੀ ਦਾ ਹੱਥ ਰਿਹਾ ਹੋਏਗਾ। ਸੋ ਚੰਨ ਗੁਰਾਇਆ ਦੀ ਕਲਮ ਦੇ ਵਿੱਚੋਂ ਜਿੰਨੇ ਵੀ ਗੀਤ ਨਿਕਲੇ ਨੇ ਉਹ ਬਾ ਕਮਾਲ ਰਹੇ ਨੇ ਔਰ ਸੁਪਰ ਡੁਪਰ ਹਿੱਟ ਰਹੇ ਨੇ, ਔਰ ਅਜਿਹੇ ਗੀਤਕਾਰ ਨੂੰ ਜਿਹੜਾ ਆ ਸ਼ਤ ਸ਼ਤ ਨਮਨ ਕਰਦੇ ਹਾਂ। ਸੋ ਬਹੁਤ ਘੱਟ ਗਿਣਤੀ ਹੈ ਪੰਜਾਬੀ ਦੇ ਵਿੱਚ ਕੁਝ ਅਜਿਹੇ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦਾ, ਪੰਜਾਬੀ ਵਿਰਸੇ ਦਾ, ਪੰਜਾਬੀ ਬੋਲੀਆਂ ਦਾ ਔਰ ਪੰਜਾਬੀ ਪੰਜਾਬੀਅਤ ਦਾ ਜਿਹੜਾ ਆ ਹੋਕਾ ਉਹ ਜਿਹੜਾ ਆ ਪੂਰੇ ਵਿਸ਼ਵ ਦੇ ਵਿੱਚ ਦਿੱਤਾ ਹੈ। ਸੋ ਬਹੁਤ ਚੰਦ ਲੇਖਕਾਂ ਦੇ ਹਿੱਸੇ ਜਿਹੜਾ ਆ ਇਹ ਜਿਹੜਾ ਆ ਉਹ ਨਾਮਣਾ ਆਇਆ ਹੈ। ਸੋ ਬਾਕੀ ਵੀ ਬਹੁਤ ਚੰਗਾ ਲੱਗਾ, ਤੁਸੀਂ ਵੀ ਉਹਨਾਂ ਦੇ ਜੀਵਨ ਦੇ ਬਾਰੇ ਸਾਨੂੰ ਦੱਸਿਆ ਔਰ ਉਹਨਾਂ ਦੀ ਫਿਲਮਾਂ ਦੇ ਬਾਰੇ ਦੱਸਿਆ। ਸੋ ਅਸੀਂ ਇਹੋ ਆਸ ਇਹੋ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਜਿਹੜਾ ਉਹ ਸ਼ਾਂਤੀ ਮਿਲੇ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਿਰਾਜਨ, ਔਰ ਉਹਨਾਂ ਦੇ ਲਿਖੇ ਹੋਏ ਜਿਹੜੇ ਗੀਤ ਨੇ ਉਹ ਆਉਣ ਵਾਲੇ ਪੀੜ੍ਹੀ ਦੇ ਜਿਹੜੇ ਲੇਖਕ ਨੇ ਉਹਨਾਂ ਨੂੰ ਜ਼ਰੂਰ ਜਿਹੜੇ ਨੇ ਉਹ ਮੋਟੀਵੇਟ ਕਰਨਗੇ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ।
1: ਜੀ ਲਲਿਤ ਸੋਨੀ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ। ਲਲਿਤ ਸੋਨੀ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਅਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ ਜੀ, ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
0: ਜੀ। ਤੁਸੀਂ ਵੀ ਚੜ੍ਹਦੀ ਕਲਾ ਵਿੱਚ ਰਹੋ
1: ਲਲਿਤ ਸੋਨੀ ਜੀ, ਕਬੂਲ ਕਰਿਓ। ਦੋ ਅੱਖਰਾਂ ਦਾ ਬਣਿਆ ਬੰਦਾ, ਦੋ ਅੱਖਰਾਂ ਦੀ ਜਾਣ, ਦੋ ਅੱਖਰਾਂ ਦਾ ਬਣਿਆ ਬੰਦਾ, ਦੋ ਅੱਖਰਾਂ ਦੀ ਜਾਣ, ਦੋ ਅੱਖਰਾਂ ਦਾ ਦਿਲ ਚੱਲਦਾ, ਹਰ ਦੋ ਅੱਖਾਂ ਦਾ ਮਾਣ, ਦੋ ਅੱਖਰਾਂ ਦਾ ਸਿੱਖ ਬਣਦਾ, ਬਣਦਾ ਦੋ ਅੱਖਰਾਂ ਦਾ ਖਾਣ, ਦੋ ਅੱਖਰਾਂ ਦਾ ਅੱਲਾ ਬਣਿਆ, ਬਣਿਆ ਦੋ ਅੱਖਰਾਂ ਦਾ ਰਾਮ, ਦੋ ਅੱਖਰਾਂ ਦਾ ਸਿਵਾ ਬਾਲਤਾ, ਦੋ ਅੱਖਰਾਂ ਦੀ ਤੀਲੀ ਲਾ ਕੇ, ਦੋ ਅੱਖਰਾਂ ਦੀ ਅੱਗ ਨੇ ਸਾੜਤਾ, ਰੱਖਤਾ ਦੋ ਅੱਖਰਾਂ ਦੀ ਰਾਖ ਬਣਾ ਕੇ, ਦੋ ਅੱਖਰਾਂ ਦੇ ਰਾਜੇ ਤੁਰ ਗਏ, ਦੋ ਅੱਖਰਾਂ ਦਾ ਧਨ ਛੱਡ ਜਾਣਾ, ਛੱਡ ਬਲਦਾ ਦੋ ਅੱਖਰਾਂ ਦਾ ਚੁੱਲ੍ਹਾ, ਛੱਡ ਬਲਦਾ ਦੋ ਅੱਖਰਾਂ ਦਾ ਚੁੱਲ੍ਹਾ, ਤੁਰ ਗਿਆ ਦੋ ਅੱਖਰਾਂ ਦਾ ਬੁੱਲਾ, ਤੁਰ ਗਿਆ ਦੋ ਅੱਖਰਾਂ ਦਾ ਬੁੱਲਾ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
0: ਜੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਦੋ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਜ਼ਿੰਦਗੀ ਦਾ ਪੂਰਾ ਪੂਰਾ ਨਿਚੋੜ ਦੱਸ ਦਿੱਤਾ ਕਿ ਬੰਦੇ ਦੇ ਜਨਮ ਤੋਂ ਲੈ ਕੇ ਉਹਦੇ ਅੰਤਲੇ ਸਮੇਂ ਤੱਕ ਦਾ ਤੁਸੀਂ ਇਹਨਾਂ ਦੋ ਅੱਖਰਾਂ ਦਾ ਜਿਹੜਾ ਆ ਇਤਿਹਾਸ ਦੱਸਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਖੂਬਸੂਰਤ ਅੰਦਾਜ਼ ਦੇ ਵਿੱਚ ਕਵਿਤਾ ਭੇਜਣ ਦਾ, ਜਿਹੜਾ ਅੰਦਾਜ਼ ਆ ਬਹੁਤ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਹੋਰ ਵੋਇਸ ਮੈਸੇਜ ਵੱਲ ਚੱਲਦੇ ਹਾਂ।
2: ਹੈਲੋ ਸਰ, ਨਮਸਕਾਰ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
2: ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ। ਸਰ ਜੀ, ਜ਼ਿਲ੍ਹਾ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇੱਕੜਾ ਸਰ ਜੀ ਮੈਂ ਚੁਟਕਲਾ ਸੁਣਾ ਰਿਹਾ। ਇੱਕੜਾ ਤਿੰਨ ਸਾਡੂ ਹੁੰਦੇ ਆ
0: ਜੀ,
2: ਉਹ ਤਿੰਨੇ ਸਾਡੂ ਦਾ ਜੀ ਆਪਣੇ ਉਹ ਸਾਧ ਬਣ ਜਾਂਦੇ ਆ ਤੇ ਜੰਗਲਾਂ ਵੱਲ ਨੂੰ ਤੁਰ ਪੈਂਦੇ ਆ ਉਹ
0: ਜੀ,
2: ਤੇ ਜਾਂਦੇ ਜਾਂਦੇ ਇੱਕ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ, ਰਾਤ ਦੇ 10-11 ਵੱਜ ਜਾਂਦੇ ਆ। ਤੋ ਤਿੰਨੇ ਸਾਡੂ ਸੋਚਦੇ ਚੱਲ ਆਪਾਂ ਰਾਤ ਇੱਥੇ ਬੈਠ ਲੈਂਦੇ ਹਾਂ, ਵੀ ਆਪਾਂ ਸਵੇਰੇ ਹੋ ਗਈ ਫਿਰ ਆਪਾਂ ਚਲੇ ਜਾਵਾਂਗੇ। ਚਲੋ ਜੀ, ਉਹ ਰਾਤ ਉੱਥੇ ਉਹਨੂੰ ਇੱਕ ਦਰਖਤ ਦੇ ਥੱਲੇ ਇੱਕ ਆਪਣਾ ਡੇਰਾ ਲਾ ਲੈਂਦੇ ਆ ਤੇ ਤਿੰਨੇ ਤੈਅ ਕਰਦੇ ਵੀ ਚੱਲ ਐਂ ਕਰ ਵੀ ਇੱਕ ਜਣਾ ਰੋਟੀ ਇਕੱਠੀ ਕਰ ਲਿਓ ਪਿੰਡ ਦੇ ਵਿੱਚੋਂ, ਇੱਕ ਜਣਾ ਪਾਣੀ ਇਕੱਠਾ ਕਰ ਲਿਓ, ਇੱਕ ਜਣਾ ਦਾਲ ਸਬਜ਼ੀ ਮੰਗ ਲਿਓ। ਚਲੋ ਤਿੰਨੇ ਆਪਣਾ ਕੰਮ ਕਰਕੇ ਆ ਜਾਂਦੇ ਆ ਉਸੇ ਡੇਰੇ ਤੇ ਉਸੇ ਜਿੱਥੇ ਆਪਾਂ ਉਹਨਾਂ ਨੇ ਡੇਰਾ ਲਾਇਆ ਹੁੰਦਾ ਉੱਥੇ ਆ ਕੇ ਬੈਠ ਜਾਂਦੇ ਆ
0: ਜੀ,
2: ਤੇ ਕਹਿੰਦੇ ਐਂ ਕਰਦੇ ਆ ਵੀ ਹੁਣ ਤੂੰ ਆਪਾਂ ਨੂੰ ਢੱਕ ਕੇ ਰੱਖ ਦਿਓ ਵੀ ਸਵੇਰੇ 4 ਵਜੇ ਆਪਾਂ 5 ਵਜੇ ਉੱਠ ਕੇ ਤੇ ਨਾ ਆਪਾਂ ਰੋਟੀ ਪਾਣੀ ਖਾ ਕੇ ਫਿਰ ਆਪਾਂ ਚੱਲਾਂਗੇ, 2-3 ਘੰਟੇ ਉਹਦਾ ਸਵੇਰ ਤਾਂ ਹੋਣ ਵਾਲੀ ਹੈ ਵੀ ਰਾਤ ਆ 12 ਵਜੇ। ਚਲੋ ਜੀ, ਉਸ ਤਰ੍ਹਾਂ ਹੀ ਕਰਦੇ ਆ ਉਹ ਢੱਕ ਕੇ ਰੱਖ ਦਿੰਦੇ ਆ ਤੇ ਇੱਕ ਸ਼ਰਤ ਰੱਖ ਲੈਂਦੇ ਆ ਵੀ ਜਿਹੜਾ ਪਹਿਲਾਂ ਉੱਠੂਗਾ ਨਾ ਤਾਂ ਪਹਿਲਾਂ ਇੱਕ ਆਪਣਾ ਉਹ ਸੁਣਾਊਗਾ ਕੀ ਇਹਨਾਂ ਨੇ ਕਹਾਣੀ ਸੁਣਾਊਗਾ ਵੀ ਉਹਨੂੰ ਵੀ ਸੁੱਤੇ ਪੈਣ ਨੂੰ ਕੀ ਕਹਾਣੀ ਵੀ ਕੀ ਕੀ ਦਿਖਿਆ। ਚਲੋ ਜੀ, ਤਿੰਨੇ ਸੌ ਜਾਂਦੇ ਆ। ਜਦੋਂ ਸਵੇਰ ਹੁੰਦੀ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਉੱਠਦਾ ਆ ਬੜਾ ਜਿਹੜਾ ਸਾਡੂ ਹੁੰਦਾ ਆ ਸਾਧ
0: ਜੀ,
2: ਉਹ ਉੱਠਦਾ ਪਹਿਲਾਂ, ਉਹ ਕਹਿੰਦੇ ਤੂੰ ਸੁਣਾ ਕਹਾਣੀ ਵੀ ਤੈਨੂੰ ਕੀ ਰਾਤ ਨੂੰ ਕੀ ਦਿਖਿਆ। ਉਹ ਕਹਿੰਦਾ ਵੀ ਮੈਨੂੰ ਰਾਤ ਪਰੀਆਂ ਆਈਆਂ, ਪਰੀਆਂ ਮੈਨੂੰ ਲੈ ਗਈਆਂ ਚੱਕ ਕੇ ਵੀ ਮੈਨੂੰ ਝੂਟੇ ਦਿੱਤੇ, ਇੱਧਰ ਨੂੰ ਝੂਟਾ ਦਿੱਤਾ, ਉੱਧਰ ਨੂੰ ਝੂਟਾ ਦਿੱਤਾ, ਉੱਧਰ ਨੂੰ ਲੈ ਗਈਆਂ, ਉੱਧਰ ਨੂੰ ਲੈ ਗਈਆਂ ਤੇ ਲਿਆ ਕੇ ਫਿਰ ਮੈਨੂੰ ਇੱਥੇ ਪਾ ਗਈਆਂ।

0: ਦੂਜੇ ਦੀ ਵਾਰੀ ਆਈ ਤਾੜੀਆਂ ਮਾਰਨ ਲੱਗ ਗਏ ਵੀ ਚੱਲ ਵਧੀਆ ਤੈਨੂੰ ਸੁਪਨਾ ਆਇਆ। ਤੇ ਫਿਰ ਦੂਜੇ ਨੂੰ ਪੁੱਛਿਆ ਵੀ ਹਾਂ ਤੈਨੂੰ ਕੀ ਸੁਪਨਾ ਆਇਆ ਸੀ ਰਾਤ? ਤੇ ਉਹ ਕਹਿੰਦੇ ਮੈਨੂੰ ਕਹਿੰਦਾ ਚੰਦਰਮਾ ਪਰੀਆਂ ਆਈਆਂ ਚਾਰ, ਤੇਰਾ ਮੈਨੂੰ ਚੰਦਰਮਾ ਤੇ ਲੈ ਗਈਆਂ ਇੱਥੇ ਪੇੜੇ ਖੋਏ ਖਿਲਾ ਕੇ ਮੈਨੂੰ ਘੁਮਾ ਫਿਰਾ ਕੇ ਕਹਿੰਦਾ ਫਿਰ ਉੱਥੇ ਪਾ ਗਈਆਂ ਤਾੜੀਆਂ ਮਾਰਨ ਲੱਗ ਗਏ ਦੋਨੋਂ। ਕਹਿੰਦੇ ਬਹੁਤ ਵਧੀਆ ਸੁਪਨਾ, ਬਹੁਤ ਵਧੀਆ ਸੁਪਨਾ ਸੀ ਯਾਰ। ਤੇ ਫਿਰ ਆ ਕੇ ਤੀਜੇ ਦੀ ਵਾਰੀ, ਫਿਰ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਦੱਸ ਨੀ ਸਕਦਾ। ਕਹਿੰਦੇ ਕਿਉਂ ਕਿਉਂ ਨੀ ਦੱਸ ਸਕਦਾ? ਕਹਿੰਦੇ ਵੀ ਤੂੰ ਦੱਸ। ਕਹਿੰਦੇ ਮੇਰੇ ਰਾਤ ਪਰੀਆਂ ਆਈਆਂ, ਇੱਕ ਦੇ ਹੱਥ 'ਚ ਚਿਮਟਾ ਸੀ, ਇੱਕ ਦੇ ਹੱਥ 'ਚ ਤਲਵਾਰ ਸੀ, ਇੱਕ ਦੇ ਹੱਥ 'ਚ ਤਰਸੂ ਸੀ, ਆ ਵੀ ਇੱਕ ਦੇ ਹੱਥ 'ਚ ਉਹ ਸੀਗਾ ਛੁੰਛਣਾ। ਤੇ ਕਹਿੰਦੇ ਵੀ ਤੂੰ ਆ ਰੋਟੀ ਖਾ ਜਿੰਨੀ ਵੀ ਪਈ ਹੈ। ਕਹਿੰਦਾ ਮੈਨੂੰ ਕਿਹਾ ਵੀ ਮੈਂ ਨੀ ਖਾਂਦਾ, ਵੀ ਨਾਲ ਮੇਰੇ ਦੋਸਤ ਆ ਉਹ ਵੀ ਭੁੱਖੇ ਹੈ। ਕਹਿੰਦੇ ਨਹੀਂ ਕਹਿੰਦੇ ਤੂੰ ਇਕੱਲੀ ਖਾ ਇਹ ਰੋਟੀ। ਤੇ ਕਹਿੰਦਾ ਫਿਰ ਮੈਨੂੰ ਕੀ ਪਤਾ ਜੀ, ਮੈਂ ਜਦੋਂ ਉੱਠਿਆ ਮੈਨੂੰ ਉਠਾ ਕੇ ਮੈਨੂੰ ਫਿਰ ਉਹਨਾਂ ਨੇ ਜ਼ਬਰਦਸਤੀ ਰੋਟੀ ਪਾਣੀ ਜਿੰਨਾ ਵੀ ਪਿਆ ਸੀਗਾ ਸਬਜ਼ੀ ਸੁਬਜ਼ੀ ਸਾਰਾ ਕੁਛ ਖਾ ਲਾ ਕੇ ਫਿਰ ਮੈਂ ਭਾਂਡੇ ਉਸ ਤਰ੍ਹਾਂ ਹੀ ਖਾਲੀ ਕਰਕੇ ਰੱਖਤੇ। ਤੇ ਉਹ ਨਾਲ ਦੋ ਦੋਸਤ ਬੈਠੇ ਪਏ ਸੀਗੇ ਜਿਹੜੇ, ਉਹ ਕਹਿੰਦੇ ਤੂੰ ਤਾਂ ਸਾਨੂੰ ਤਾਂ ਉਠਾ ਲੈਂਦਾ। ਉਹ ਕਹਿੰਦੇ ਮੈਂ ਉਠਾ ਲਿਆ ਸੀਗਾ ਤੁਹਾਨੂੰ, ਤਾਰੇ ਇੱਕ ਚੰਦਰਮਾ ਤੇ ਗਿਆ ਹੋਇਆ, ਇੱਕ ਪਰੀਆਂ ਕਹਿੰਦੇ ਉਹਨੂੰ ਘੁਮਾਣ ਗਈ ਹੋਈ ਹੈ, ਤੇ ਇਸ ਕਰਕੇ ਕਹਿੰਦਾ ਤੁਸੀਂ ਹੈ ਨੀ ਸੀਗੇ। ਤਾਰਾ ਮੇਰੀਆਂ ਆਵਾਜ਼ਾਂ ਵੀ ਮਰੀਆਂ, ਪਹਿਲਾਂ ਕਹਿੰਦਾ ਮੇਰੀ ਕਹਿੰਦਾ ਜਾਨ ਤੇ ਬਣੀ ਹੋਈ ਸੀ, ਕਹਿੰਦਾ ਕੋਈ ਮੇਰੇ ਤਲਵਾਰ ਮਾਰੀ ਹੈ, ਕੋਈ ਮੇਰੇ ਉਹ ਮਾਰੀ ਹੈ। ਤੇ ਕਹਿੰਦਾ ਇਸ ਕਰਕੇ ਕਹਿੰਦਾ ਫਿਰ ਮੈਨੂੰ ਖਾਣੀ ਪਈ। ਕਹਿੰਦਾ
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚੁਟਕਲੇ ਦੇ ਲਈ। ਬਾਕੀ ਹੋਰ ਬੰਦਾ ਬੜਾ ਚਲਾਕ ਨਿਕਲਿਆ ਹੋਣਾ ਵੀ ਜਿਹਨੇ ਫਟਾਫਟ ਸਭ ਕੁਛ ਜਿਹੜਾ ਖਾਣ ਪੀਣ ਦੇ ਚੱਕਰ ਦੇ ਵਿੱਚ ਜਿਹੜਾ ਆ ਉਹ ਸਭ ਤੋਂ ਪਹਿਲਾਂ ਉੱਠ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜੀ ਚੁਟਕਲੇ ਦੇ ਲਈ, ਸਾਨੂੰ ਹਸਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਸਾਡੇ ਤੱਕ ਮੈਸੇਜ ਪਹੁੰਚਿਆ ਹੈ, ਲਿਖ ਰਹੇ ਨੇ ਵੀ ਸਤਿ ਸ਼੍ਰੀ ਅਕਾਲ ਜੀ, ਅੱਜ ਛੁੱਟੀ ਵਾਲੇ ਦਿਨ ਬੱਚਿਆਂ ਲਈ ਇੱਕ ਬਾਲ ਕਵਿਤਾ, ਮਨਜੀਤ ਸਿੰਘ ਬੱਧਣ ਪਿੰਡ ਬੱਧੋਵਾਲ ਲੁਧਿਆਣਾ ਤੋਂ। ਚੰਗਾ ਬੱਚਾ ਇਸ ਸਿਰਲੇਖ ਹੇਠ ਇਹਨਾਂ ਨੇ ਕਵਿਤਾ ਲਿਖੀ ਹੈ ਕਿ ਮਾਂ ਆਪਣੇ ਪੁੱਤ ਨੂੰ ਵੇਖੋ ਬੁਲਾਈ ਜਾਵੇ, ਮਾਂ ਆਪਣੇ ਪੁੱਤ ਨੂੰ ਵੇਖੋ ਬੁਲਾਈ ਜਾਵੇ, ਕੂਕ ਸੁੱਤੇ ਪਏ ਪੁੱਤ ਨੂੰ ਜਗਾਈ ਜਾਵੇ, ਲੇਟ ਹੋ ਜਾਵੇ ਨਾ ਪੁੱਤ ਕਿਤੇ ਸਕੂਲੋਂ, ਬਾਰ ਬਾਰ ਯਾਦ ਵੀ ਕਰਾਈ ਜਾਵੇ, ਬੀਬੀ ਮੇਰਾ ਉੱਠਣ ਨੂੰ ਚਿੱਤ ਨਾ ਕਰੇ, ਘਰੇ ਰਹਿ ਜਾਵਾਂ ਪਰ ਇੱਦਾਂ ਨਾ ਸਰੇ, ਸਰ 'ਤੇ ਮੈਡਮਾਂ ਝੜਕਾਂ ਮੈਨੂੰ ਮਾਰਦੇ, ਅਰਮਾਨ ਮੇਰੇ ਰਹਿ ਜਾਂਦੇ ਧਰੇ ਦੇ ਧਰੇ, ਵੇਖ ਪੁੱਤ ਐਵੇਂ ਕਿਸੇ ਨੂੰ ਤੰਗ ਕਰੀ ਨਾ, ਮਿਹਨਤ ਕਰੀਏ ਇਸ ਤੋਂ ਡਰੀ ਨਾ, ਇਹ ਲੰਘਦਾ ਸਮਾਂ ਕਦੇ ਵੀ ਰੁਕਦਾ ਨਾ, ਬੀਤੇ ਸਮੇਂ ਨੂੰ ਝੂਰਦਿਆਂ ਅੱਖਾਂ ਭਰੀਏ ਨਾ, ਚੰਗਾ ਮੇਰੀ ਮਾਂ ਹੁਣ ਮੈਂ ਤਿਆਰ ਹੋ ਜਾਵਾਂ, ਜੀ ਕਰਦਾ ਸੀ ਅੱਜ ਦੀ ਛੁੱਟੀ ਕਰ ਜਾਵਾਂ, ਕਾਪੀਆਂ ਬਣਾਵਾਂ ਖੇਤ ਹੱਲ ਬਣਾਵਾਂ ਪੈੱਨ ਨੂੰ, ਜਾ ਕੇ ਪੜ੍ਹਾਈ ਦਾ ਕੋਈ ਬੀਜ ਮੈਂ ਬੋ ਆਵਾਂ, ਬੱਲੇ ਮੇਰਾ ਪੁੱਤ ਕਿੰਨਾ ਸਿਆਣਾ ਹੋ ਗਿਆ, ਸਮਾਂ ਉਸ ਨੂੰ ਰੋਲ ਦੇਵੇ ਸਮਾਂ ਜਿਸਨੇ ਖੋਇਆ, ਵੇਖੀ ਪੁੱਤਾ ਤੂੰ ਵੀ ਅਫਸਰ ਬਣ ਜਾਵੇਂਗਾ, ਜੇ ਚੰਗੀ ਮਿਹਨਤ ਦਾ ਬੀਜ ਤੂੰ ਬੋਇਆ, ਚੰਗਾ ਬੀਜੀ ਹੁਣ ਮੈਂ ਨਹਾ ਕੇ ਆਵਾਂ, ਪਾ ਕੇ ਸੋਹਣੀ ਵਰਦੀ ਸਕੂਲ ਨੂੰ ਜਾਵਾਂ, ਕਲਾਸ ਵਰਕ ਅਤੇ ਹੋਮਵਰਕ ਕਰਕੇ ਨਾਲਾਇਕ ਤੋਂ ਮੈਂ ਵੀ ਚੰਗਾ ਬੱਚਾ ਅਖਵਾਵਾਂ, ਨਾਲਾਇਕ ਤੋਂ ਮੈਂ ਵੀ ਚੰਗਾ ਬੱਚਾ ਅਖਵਾਵਾਂ, ਚੰਗਾ ਬੱਚਾ ਅਖਵਾਵਾਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮਨਜੀਤ ਸਿੰਘ ਬੰਧਨ ਜੀ ਬਹੁਤ ਬਹੁਤ ਸ਼ੁਕਰੀਆ ਇਸ ਪਿਆਰੀ ਜੀ ਕਵਿਤਾ ਦੇ ਲਈ। ਸੋ ਉਹਨਾਂ ਨੇ ਲਿਖਿਆ ਵੀ ਜੀ ਤੁਹਾਡੀ ਬੁਝਾਰਤ ਦਾ ਜਵਾਬ ਹੈ ਜੀ, ਕਪਾਹ ਦੇ ਟੀਂਡੇ ਹਨ, ਇਹ ਟੀਂਡੇ ਆਪਾਂ ਘਰ 'ਚ ਲਿਆ ਕੇ ਘਰ ਦੀ ਛੱਤ 'ਤੇ ਰੱਖ ਦਿੰਦੇ ਹਾਂ, ਜਦੋਂ ਖਿੜ ਕੇ ਕਪਾਹ ਦੇ ਟੀਂਡਿਆਂ 'ਚੋਂ ਰੂੰ ਆਪਣੇ ਘਰ ਆ ਕੇ ਮੁਟਿਆਰ ਹੁੰਦੀ ਹੈ। ਜੀ ਤੁਹਾਡਾ ਜਵਾਬ ਜਿਹੜਾ ਥੋੜ੍ਹਾ ਜਿਹਾ ਦਰੁਸਤ ਲੱਗ ਰਿਹਾ, ਪਰ ਇਹ ਕੋਈ ਹੋਰ ਸ਼ਹਿ ਦਾ ਨਾਮ ਹੈ। ਸੋ ਮੈਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਜ਼ਰੂਰ ਦੱਸਾਂਗਾ, ਫਿਰ ਹੋਰ ਦੇਖਦੇ ਹਾਂ ਵੀ ਦੋਸਤ ਸਾਨੂੰ ਹੋਰ ਕਿਹੜੇ ਕਿਹੜੇ ਦੋਸਤ ਮੈਸੇਜ ਕਰਦੇ ਨੇ। ਫਿਲਹਾਲ ਇੱਕ ਵੋਇਸ ਮੈਸੇਜ ਵੱਲ ਚੱਲਦੇ ਹਾਂ ਔਰ ਉਸ ਤੋਂ ਬਾਅਦ ਚੱਲਾਂਗੇ ਗੀਤ ਵੱਲ।
2: ਲਲਿਤ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
2: ਔਰ ਸਾਰਿਆਂ ਨੂੰ ਜੋ ਇਸ ਟਾਈਮ 102.7 ਸੁਣ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਲਿਤ ਸਾਹਿਬ ਬਿਲਕੁਲ ਸਹੀ ਗੱਲ ਆ, ਜੋ ਇਸ ਦੁਨੀਆਂ ਤੋਂ ਚੰਨ ਗੁਰਾਇਆਂ ਵਰਗੇ
1: ਜੀ,
2: ਚੰਨ ਗੁਰਾਇਆਂ ਵਾਲੇ ਵਰਗੇ ਰਾਈਟਰ ਕਹਿੰਦੇ ਨਾ, ਉਹ ਇੱਕ ਕਹਿੰਦੇ ਹੁੰਦੇ ਆ ਵੀ ਉਹ ਗੁਜ਼ਰ ਗਿਆ ਜਾਂ ਮਰ ਗਿਆ, ਇਹ ਜਿਹੜੇ ਕਲਾਕਾਰ ਹੁੰਦੇ ਨਾ ਇਹ ਮਰਦੇ ਨੀ, ਇਹ ਅਮਰ ਹੋ ਜਾਂਦੇ
1: ਜੀ, ਸਦੀਵੀ ਅਮਰ ਰਹਿੰਦੇ
2: ਗੀਤਾਂ ਦੇ ਜ਼ਰੀਏ
1: ਜੀ।
2: ਕੋਈ ਵੀ ਹੀਰੋ ਆ ਜਾਂ ਕੋਈ ਵਿਲਨ ਆ ਜਾਂ ਫਿਰ ਕੋਈ ਰਾਈਟਰ ਆ, ਇਹ ਅਮਰ ਆ
1: ਜੀ,
2: ਔਰ ਇਹਨਾਂ ਨੂੰ ਸਮਰਪਿਤ ਮੈਂ ਚਾਰ ਲਾਈਨ

0: ਲਾਈਨਾਂ ਨੇ, ਔਰ ਇਹਨਾਂ ਲਾਈਨਾਂ ਵਿੱਚ ਚੰਨ ਜੀ ਦਾ ਵੀ ਵਿੱਚ ਨਾਮ ਆਉਂਦਾ ਹੈ।
1: ਜੀ ਜੀ।
0: ਇੱਕ ਦਿਨ ਸਾਡਾ ਸਾਹ ਰੁਕ ਜਾਣਾ, ਮੇਲਾ ਦੁਨੀਆਂ ਦਾ ਫਿਰ ਸਾਡੇ ਲਈ ਮੁੱਕ ਜਾਣਾ, ਤੁਸੀਂ ਚੰਨ ਵਾਂਗ ਰਹੋ ਅੰਬਰਾਂ 'ਚ ਵੱਸਦੇ, ਸਾਡਾ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾ। ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਲਲਿਤ ਸਾਹਿਬ,
1: ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਚੰਦੇਲ ਜੀ। ਔਰ ਤੁਸੀਂ ਵੀ ਜਿਹੜਾ ਆ ਗੀਤਕਾਰੀ ਦੇ ਬਾਬਾ ਬੋੜ ਚੰਨ ਗੁਰਾਇਆਂ ਵਾਲੇ ਜੀ ਦਾ ਜ਼ਿਕਰ ਕੀਤਾ, ਵਾਕਈ ਵੀ ਕਲਾਕਾਰ ਜਿਹੜਾ ਆ ਹਮੇਸ਼ਾ ਉਹ ਇਸ ਦੁਨੀਆਂ ਤੋਂ ਜ਼ਰੂਰ ਜਾਂਦੇ ਨੇ ਪਰ ਆਪਣੀ ਕਲਾ ਦੇ ਜ਼ਰੀਏ, ਆਪਣੀ ਲੇਖਣੀ ਦੇ ਜ਼ਰੀਏ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਧੜਕਦੇ ਨੇ, ਹਮੇਸ਼ਾ ਜਿਹੜੇ ਨੇ ਉਹਨਾਂ ਦੇ ਗੀਤ ਜਿਹੜੇ ਨੇ ਉਹ ਅਮਰ ਰਹਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਇਸ ਪਿਆਰ ਦੇ ਲਈ, ਪ੍ਰੋਗਰਾਮ ਨੂੰ ਪਿਆਰ ਕਰਨ ਦੇ ਲਈ, ਪ੍ਰੋਗਰਾਮ ਨੂੰ ਮੁਹੱਬਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਾਕੀ ਦੋਸਤੋ, ਤੁਸੀਂ ਵੀ ਆਪਣੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਬੁਜ਼ਾਰਤ ਦਾ ਜਵਾਬ ਦੇ ਸਕਦੇ ਹੋ, ਔਰ ਤੁਹਾਨੂੰ ਮੈਂ ਇੱਕ ਡਾਇਲੋਗ ਸੁਣਾਇਆ ਸੀ ਉਹਦਾ ਵੀ ਜਵਾਬ ਦੇ ਸਕਦੇ ਹੋ ਵੀ ਕਿਹੜੀ ਫਿਲਮ ਦੇ ਵਿੱਚ ਉਹ ਡਾਇਲੋਗ ਲਿਆ ਗਿਆ, ਔਰ ਕਿਹੜੇ ਕਲਾਕਾਰਾਂ ਦੀ ਉਹ ਆਵਾਜ਼ ਹੈ ਜਿਹੜੀ ਤੁਹਾਨੂੰ ਸੁਣ ਰਹੀ ਹੈ। ਜਵਾਬ ਦੇ ਸਕਦੇ ਹੋ, ਨੰਬਰ ਹੈ 9855 10 10 27। ਔਰ ਫਿਲਹਾਲ ਇੱਕ ਖੂਬਸੂਰਤ ਗੀਤ ਐਚ ਦੇਵ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ, ਚੰਡੀਗੜ੍ਹ ਰਹਿਣ ਵਾਲੀ ਖੂਬਸੂਰਤ ਗੀਤ, ਚੰਨ ਗੁਰਾਇਆਂ ਦੀ ਕਲਮ ਦੇ ਵਿੱਚੋਂ ਨਿਕਲਿਆ ਹੋਇਆ ਗੀਤ, ਇੰਜੋਏ ਕਰਦੇ ਹਾਂ।

102.7 FM ਰੇਨਬੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਜਨਾਬ ਮੈਸੇਜ ਕਰ ਰਹੇ ਹੋ 9855-10-10-27 ਸਾਡਾ ਨੰਬਰ ਹੈ, ਜਿੱਥੇ ਤੁਸੀਂ ਆਪਣੇ ਪਿਆਰ ਭਰੇ ਆਵਾਜ਼ ਦੇ ਵਿੱਚ ਮੈਸੇਜ ਭੇਜ ਰਹੇ ਹੋ ਔਰ ਆਪਣੇ ਦਿਲ ਦੀਆਂ ਗੱਲਾਂ ਦਿਲ ਖੋਲ੍ਹ ਕੇ ਕਰ ਰਹੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਕਹਿ ਰਹੇ ਨੇ ਕਿ ਕਰਮ ਕਰੋ ਅਤੇ ਫਲ ਦੀ ਚਿੰਤਾ ਨਾ ਕਰੋ। ਕਹਿੰਦੇ ਕਿ ਸਮਾਂ ਜਿਹੜਾ ਸਭ ਤੋਂ ਵੱਡਾ ਅਧਿਆਪਕ ਹੈ ਔਰ ਹਰ ਕੁਛ ਤੁਹਾਨੂੰ ਸਮਾਂ ਸਿਖਾਉਂਦਾ ਹੈ। ਆਪਣੀ ਸੋਚ ਵੱਡੀ ਕਰੋ ਔਰ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰੋ ਔਰ ਇੱਕ ਵਿਚਾਰ ਜਿਹੜਾ ਤੁਹਾਡੇ ਅੰਦਰੋਂ ਸ਼ੁਰੂ ਹੁੰਦਾ ਹੈ ਉਸ ਵਿਚਾਰ ਦੇ ਉੱਪਰ ਗੌਰ ਕਰੋ ਔਰ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਜਿਹੜਾ ਹੈ ਅੱਗੇ ਦਮ ਅੱਗੇ ਵੱਧਦੇ ਜਾਓ।

0: ਹਾਦਸੇ ਸਾਨੂੰ ਭੇਜਿਆ ਸੀ। ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਅਤੇ ਲੱਡੂ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਇਹ ਮੈਸੇਜ ਸਾਨੂੰ ਭੇਜ ਰਹੇ ਨੇ, ਗੁੱਡ ਮਾਰਨਿੰਗ ਲਲਿਤ ਸੋਨੀ ਸਰ ਜੀ, ਇੰਦਰਵੀਰ ਅਰੋੜਾ ਫਰੋਮ ਸੁਲਤਾਨਪੁਰ ਲੋਧੀ ਤੋਂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਲਿਖ ਰਹੇ ਨੇ, ਜਵਾਕ ਨੂੰ ਪੁੱਛਿਆ ਕਿ ਵੱਡਾ ਹੋ ਕੇ ਕੀ ਬਣੇਗਾ, ਜਵਾਕ ਨੇ ਕਿਹਾ ਇਨਸਾਨ, ਕਿਉਂਕਿ ਇਸ ਲਾਈਨ ਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਹੈ। ਸੋ ਵਾਕਈ ਇਨਸਾਨ ਬਣਨਾ, ਬੰਦਾ ਬਣਨਾ ਜਿਹੜਾ ਆ ਬਹੁਤ ਹੀ ਮੁਸ਼ਕਲ ਹੈ। ਸੋ ਇਸ ਲਾਈਨ ਦੇ ਵਿੱਚ ਕੰਪੀਟੀਸ਼ਨ ਜਿਹੜਾ ਆ ਬਹੁਤ ਘੱਟ ਹੈ। ਚੰਗੇ ਇਨਸਾਨਾਂ ਦੀ ਕਮੀ ਜਿਹੜੀ ਹੈ ਉਹ ਸੰਸਾਰ ਦੇ ਉੱਪਰ, ਸਮਾਜ ਦੇ ਵਿੱਚ ਬਹੁਤ ਹੈ। ਸੋ ਇਸ ਕਮੀ ਨੂੰ ਪੂਰਾ ਕਰਨ ਦੇ ਲਈ, ਚੰਗਾ ਇਨਸਾਨ ਬਣਨ ਦੇ ਲਈ ਚੰਗੀ ਸੋਚ ਦਾ ਧਾਰਨੀ ਹੋਣਾ ਪੈਣਾ ਹੈ, ਔਰ ਚੰਗੇ ਲੋਕਾਂ ਦੀ ਸੰਗਤ ਕਰਨੀ ਪੈਣੀ ਹੈ, ਚੰਗੀਆਂ ਕਿਤਾਬਾਂ ਫਰੋਲਣੀਆਂ ਪੈਣੀਆਂ, ਚੰਗੇ ਲੋਕਾਂ ਦੇ ਵਿਚਾਰਾਂ ਨੂੰ ਜਾਣਨਾ ਪੈਣਾ, ਤਾਂ ਕਰਕੇ ਫਿਰ ਇੱਕ ਚੰਗਾ ਇਨਸਾਨ ਬਣਿਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਗੁੱਡ ਮਾਰਨਿੰਗ ਸਰ ਜੀ, ਮੇਰਾ ਨਾਮ ਚਰਨਜੀਤ ਕੌਰ, ਪਿੰਡ ਕੋਟ ਸ਼ਮੀਰ ਤੋਂ, ਫੈਮਿਲੀ ਨਈਮ, ਸ਼ਿਵਜੋਤ, ਏਕਮਵੀਰ, ਦੀਪ, ਅੰਜਲੀ, ਪਰਵ, ਅੰਜਲੀ, ਪ੍ਰਵੀਨ ਅਤੇ ਸਰਬਜੀਤ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਸੋ ਇਹਨਾਂ ਨੇ ਇੱਕ ਹਿੰਦੀ ਦੇ ਵਿੱਚ ਕੁਛ ਲਿਖ ਕੇ ਭੇਜਿਆ, ਖੀਰਾ ਔਰ ਕੱਕੜੀ, ਕਿ ਕੱਲ ਖੀਰੇ ਸੇ ਬੋਲੀ ਕੱਕੜੀ, ਕੱਦੂ ਕੀ ਬਤੀਆ ਖਾ ਗਈ ਬੱਕਰੀ, ਖੀਰਾ ਬੋਲਾ ਕਿਉਂ ਰੀ ਕੱਕੜੀ, ਦੇਖੀ ਥੀ ਕਿਉਂ ਨਾ ਪਕੜੀ। ਸੋ ਇਹ ਬਾਲ ਕਵਿਤਾ ਜਿਹੜੀ ਇਹਨਾਂ ਨੇ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਸਾਨੂੰ ਮੈਸੇਜ ਕਰ ਰਹੇ ਨੇ, ਔਰ ਇਹ ਸਾਨੂੰ ਮੈਸੇਜ ਦੇ ਵਿੱਚ ਲਿਖ ਰਹੇ ਨੇ ਕਿ ਆਪਣੇ ਦੇਸ਼ ਦੇ ਪ੍ਰਤੀ ਸਾਨੂੰ ਸੱਚੀ ਨਿਸ਼ਠਾ ਭਗਤੀ ਭਾਵਨਾ ਰੱਖਣੀ ਚਾਹੀਦੀ ਹੈ, ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ, ਔਰ ਇਮਾਨਦਾਰੀ ਦੇ ਨਾਲ ਜਿਹੜਾ ਹੈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਇੱਕ ਮੈਸੇਜ ਪਹੁੰਚਿਆ, ਰੀਠੇ ਕਦੇ ਮਿੱਠੇ ਨਹੀਂ ਹੁੰਦੇ, ਭਾਵੇਂ ਰੀਠੇ ਕਦੇ ਮਿੱਠੇ ਨਹੀਂ ਹੁੰਦੇ, ਭਾਵੇਂ ਉੱਪਰ ਲੱਗੀ ਖੰਡ ਹੋਵੇ, ਮਾਪੇ ਕਦੇ ਮੁੱਲ ਨਹੀਂ ਮਿਲਦੇ, ਭਾਵੇਂ ਕੋਲ ਨੋਟਾਂ ਦੀ ਪੰਡ ਹੋਵੇ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ, ਵੀ ਪਰਿਵਾਰ ਤੋਂ ਬਿਨਾਂ, ਮਾਪਿਆਂ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਵੱਡੀ ਚੀਜ਼ ਨਹੀਂ ਹੋ ਸਕਦੀ। ਸੋ ਇੱਕ ਹੋਰ ਮੈਸੇਜ ਇਹਨਾਂ ਨੇ ਭੇਜਿਆ ਹੋਇਆ ਕਿ ਜ਼ਿੰਦਗੀ ਵਿੱਚ ਚੰਗਾ ਦੋਸਤ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਸਾਨੂੰ ਦੁਨੀਆ ਨਹੀਂ ਸੁਣਦੀ, ਫਿਰ ਸਾਨੂੰ ਉਹ ਜ਼ਰੂਰ ਸੁਣਦਾ ਹੈ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਸੁਣਨ ਵਾਲੇ ਦੋਸਤਾਂ ਦੀ ਜਿਹੜੀ ਹੈ ਉਹ ਜ਼ਰੂਰਤ ਰਹਿੰਦੀ ਹੈ। ਸੋ ਇਹੋ ਜਿਹੇ ਦੋਸਤ ਬਣਾਉਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਸੁਣਨ, ਤੁਹਾਡੀਆਂ ਕਮੀਆਂ ਨੂੰ ਦੱਸਣ, ਔਰ ਤੁਹਾਡੀਆਂ ਕਮੀਆਂ ਨੂੰ ਦੂਰ ਕਰਨ ਦੀ ਜਿਹੜੇ ਨੇ ਉਹ ਉਪਾਅ ਵੀ ਦੱਸਣ। ਸੋ ਮੈਸੇਜ ਭੇਜਿਆ ਸੀ ਸਾਨੂੰ ਦੀਪਾ, ਚਰਨਜੀਤ, ਪ੍ਰਵੀਨ, ਏਕਮਵੀਰ, ਸ਼ਿਵਜੋਤ, ਦੀਪ, ਕਰਮਗੜ 17 ਤੋਂ, ਬਠਿੰਡਾ ਤੋਂ ਮੈਸੇਜ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਨੇ ਪੰਜਾਬੀ ਦੇ ਵਿੱਚ ਹੁਣ ਆਪਣਾ ਨਾਮ ਲਿਖ ਕੇ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਵੋਇਸ ਮੈਸੇਜ ਸੁਣਦੇ ਹਾਂ, ਦੋਸਤ ਕੀ ਕਹਿੰਦੇ ਨੇ।
1: ਲਲਿਤ ਸੋਨੀ ਜੀ, ਤੁਸੀਂ ਇੱਕ ਡਾਇਲੋਗ ਪੇਸ਼ ਕੀਤਾ ਸੀ ਕਿ ਕਿਹੜੀ ਫਿਲਮ ਦਾ ਹੈ
0: ਜੀ,
1: ਤੇ ਉਹ ਫਿਲਮ ਸੀ ਪਾਵਰ ਕੱਟ
0: ਜੀ,
1: ਤੇ ਉਸ ਵਿੱਚ ਜੋ ਕਲਾਕਾਰ ਸੀ ਉਹ ਜਸਵਿੰਦਰ ਭੱਲਾ ਤੇ ਜਸਪਾਲ ਭੱਟੀ, ਇੱਕ ਬਹੁਤ ਹੀ ਕੋਮੇਡੀ ਫਿਲਮ ਸੀਗੀ, ਬਹੁਤ ਹੀ ਮਜ਼ੇਦਾਰ ਫਿਲਮ ਸੀ, ਅਤੇ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਉਹ ਦੋਨੇ ਕਲਾਕਾਰ ਨਹੀਂ ਆ, ਪਰ ਉਹਨਾਂ ਦੀ ਵੀ ਫਿਲਮਾਂ ਜਿਹੜੀਆਂ ਆ ਉਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਉਸੇ ਤਰ੍ਹਾਂ ਵੱਸਦੀਆਂ ਆ, ਅਤੇ ਇਸ ਫਿਲਮ ਵਿੱਚ ਬਹੁਤ ਉਹਨਾਂ ਨੇ ਵਧੀਆ ਕਿਰਦਾਰ ਭੰਡਾ ਦਾ ਨਿਭਾਇਆ ਜੋ ਕਿ ਦੇਖਣ ਯੋਗ ਸੀ
0: ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵਿਚਾਰ ਦੱਸਿਆ, ਆਪਣੀ ਗੱਲਬਾਤ ਦੱਸੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਇਹ ਕਿਹੜੀ ਫਿਲਮ ਸੀ, ਕਿਹੜੇ ਡਾਇਲੋਗ ਸੀ, ਇਹਦੇ ਬਾਰੇ ਮੈਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਗੱਲ ਕਰਾਂਗਾ, ਹਾਲੇ ਤੱਕ ਮੈਨੂੰ ਬੁਜਾਰਤ ਦਾ ਸਹੀ ਜਵਾਬ ਵੀ ਨਹੀਂ ਮਿਲਿਆ। ਸੋ ਬੁਜਾਰਤ ਸੀ, ਬਾਹਰੋਂ ਲਿਆਂਦੀ ਵੱਢ ਕੇ ਕਰ ਕੀਤੀ ਮੁਟਿਆਰ, ਪੈਂਚਾ ਮੂਰੇ ਚੀਕਦੀ ਪੰਚ ਕਰਨ ਵਿਚਾਰ। ਸੋ ਇਸ ਬੁਜਾਰਤ ਦਾ ਤੁਸੀਂ ਜਵਾਬ ਵੀ ਦੇ ਸਕਦੇ ਹੋ। ਸੋ ਫਟਾਫਟ ਤੁਸੀਂ ਆਪਣੀ ਇਸ ਬੁਜ਼ਾਰਤ ਦਾ ਜਵਾਬ 98 55 10 10 27 'ਤੇ ਦੇ ਸਕਦੇ ਹੋ, ਔਰ ਤੁਹਾਡੇ ਮੈਸੇਜ ਦੀ ਵੇਟ ਕੀਤੀ ਜਾ ਰਹੀ ਹੈ।

0: ਜਨਾਬ, ਤੇ ਹੁਣ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਤੁਹਾਡੀਆਂ ਗੱਲਾਂ ਬਾਤਾਂ, ਉਸ ਤੋਂ ਬਾਅਦ ਗੀਤ, ਔਰ ਉਸ ਤੋਂ ਬਾਅਦ ਫਿਰ ਤੁਹਾਡੇ ਪਿਆਰ ਭਰੇ ਮੈਸੇਜ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ। ਸੋ ਦਿਲ ਦੀਆਂ ਗੱਲਾਂ ਕਰਨ ਦੇ ਲਈ ਜਨਾਬ ਨੰਬਰ ਹੈ 9855-10-10-27। ਇਸ ਨੰਬਰ 'ਤੇ ਤੁਸੀਂ ਜਿਹੜਾ ਆ ਮੈਸੇਜ ਕਰ ਸਕਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ, ਆਪਣੀ ਪਿਆਰੀ ਜੀ ਆਵਾਜ਼ ਸਾਨੂੰ ਸੁਣਾ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਤੁਹਾਨੂੰ ਪਸੰਦ ਹੈ, ਤੁਹਾਡੇ ਕੋਈ ਦਿਲ ਦੀ ਗੱਲ ਹੈ, ਤੁਸੀਂ ਉਸ ਨੂੰ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਸਾਡੇ ਇਸ ਵਟਸਐਪ ਦੇ ਨੰਬਰ 'ਤੇ। ਔਰ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
2: ਵੀਰ ਲਲਿਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਤੁਹਾਡੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ ਜੀ, ਤੇ ਮੈਂ ਵੀ ਇੱਕ ਸ਼ਾਇਰੀ ਲਿਖੀ ਹੈ ਜੀ
0: ਆਉਣ ਦਿਓ
2: ਆਪਣੇ ਇੰਸਟਾਗ੍ਰਾਮ ਤੋਂ ਤੇ ਤੁਹਾਡੇ ਸਨਮੁਖ ਕਰਨ ਲੱਗੀ ਹਾਂ
0: ਜੀ।
2: ਗੈਰਾਂ ਤੋਂ ਅਣਜਾਣ ਹਾਂ ਪਰ ਆਪਣਿਆਂ ਨੂੰ ਪਰਵਾਨ ਹਾਂ, ਹੱਕ ਹਲਾਲ ਦੀ ਕਿਰਤ ਕਮਾਵਾਂ ਸਬਰਾਂ ਦੇ ਦਰਮਿਆਨ ਹਾਂ, ਪਿਓ ਭਰਾ ਤੇ ਯਾਰ ਕਿਸੇ ਦਾ ਕਿਸੇ ਲਈ ਮੈਂ ਜਾਨ ਹਾਂ, ਮੈਂ ਜ਼ਿੰਮੇਵਾਰ ਇਨਸਾਨ ਹਾਂ, ਮੈਨੂੰ ਲੋਕ ਵਿਖਾਵੇ ਨਹੀਂ ਆਉਂਦੇ, ਮੈਂ ਰਾਹੀ ਅਸਲ ਦੀ ਰਾਹਾਂ ਦਾ, ਸਾਦੇ ਕੱਪੜੇ ਸੋਚ ਵੀ ਸਾਦੀ, ਆਦਿ ਹਾਂ ਸਖਤ ਹਵਾਵਾਂ ਦਾ, ਮੋਢੇ ਚੁੱਕਿਆ ਵਕਤ ਦੇ ਕਰਜ਼ਾਂ ਨੂੰ, ਮੈਂ ਫਰਜ਼ਾਂ ਦੀ ਪਹਿਚਾਣ ਹਾਂ, ਮੈਂ ਜ਼ਿੰਮੇਵਾਰ ਇਨਸਾਨ ਹਾਂ। ਨਹੀਂ ਆਉਂਦੀ ਦੁਨੀਆ ਖੁਸ਼ ਕਰਨੀ ਪਰ ਰੂਹ ਨੂੰ ਰਾਜ਼ੀ ਰੱਖਦਾ ਹਾਂ, ਕਾਦਰ ਦੀ ਮਰਜ਼ੀ ਵਿੱਚ ਸੱਜਣ ਜੀ ਖੁਦ ਨੂੰ ਰਾਜ਼ੀ ਰੱਖਦਾ ਹਾਂ, ਉਹ ਬਖਸ਼ੇ ਮੇਰੇ ਕਰਮਾਂ ਨੂੰ ਤੇ ਮੈਂ ਉਸ ਤੋਂ ਕੁਰਬਾਨ ਹਾਂ। ਸ਼ਬਦਾਂ ਦੀ ਨਜ਼ਾਕਤ ਸਿੱਖੀਏ, ਥੋੜੀ ਅਦਬ ਲਿਆਕਤ ਸਿੱਖੀਏ, ਸ਼ਬਦਾਂ ਦੀ ਨਜ਼ਾਕਤ ਸਿੱਖੀਏ, ਥੋੜੀ ਅਦਬ ਲਿਆਕਤ ਸਿੱਖੀਏ, ਦਿਲ ਸਭ ਦੇ ਖਿੜੇ ਆਬਾਦ ਰਹਿਣ ਬਸ ਇਹੋ ਇਬਾਦਤ ਸਿੱਖੀਏ, ਮਤਲਬ ਖੋਰੀ ਵੱਡਾ ਧੰਦਾ ਤੇ ਮੈਂ ਥੋੜਾ ਨਾਦਾਨ ਹਾਂ, ਗੈਰਾਂ ਤੋਂ ਅਣਜਾਣ ਹਾਂ ਪਰ ਆਪਣਿਆਂ ਨੂੰ ਪਰਵਾਨ ਹਾਂ, ਹੱਕ ਹਲਾਲ ਦੀ ਕਿਰਤ ਕਮਾਵਾਂ ਸਬਰਾਂ ਦੇ ਦਰਮਿਆਨ ਹਾਂ, ਪਿਓ ਭਰਾ ਤੇ ਯਾਰ ਕਿਸੇ ਦਾ ਕਿਸੇ ਲਈ ਮੈਂ ਜਾਨ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਕੌਰ, ਜੇ ਤੁਹਾਨੂੰ ਸ਼ਾਇਰੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਜੀ, ਧੰਨਵਾਦ
0: ਜੀ। ਸੰਦੀਪ ਕੌਰ ਜੀ, ਬਹੁਤ ਬਹੁਤ ਸ਼ੁਕਰੀਆ, ਵਾਕਈ ਤੁਹਾਡੀ ਸ਼ਾਇਰੀ ਬਹੁਤ ਹੀ ਪਸੰਦ ਆਈ, ਬਹੁਤ ਹੀ ਵਧੀਆ ਤੁਸੀਂ ਲਿਖਦੇ ਹੋ, ਪਰਮਾਤਮਾ ਤੁਹਾਡੀ ਇਸ ਕਲਮ ਦੇ ਵਿੱਚੋਂ ਹੋਰ ਵੀ ਖੂਬਸੂਰਤ ਸ਼ਾਇਰੀ ਜਿਹੜੀ ਆ ਉਹ ਕਢਾਵੇ, ਔਰ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਸ਼ਾਇਰੀ ਲਿਖਦੇ ਰਹੋ ਅਤੇ ਆਪਣੀ ਆਵਾਜ਼ ਦੇ ਜ਼ਰੀਏ ਆਪਣੀ ਲੇਖਣੀ ਸਾਡੇ ਨਾਲ ਸਾਂਝੀ ਕਰਦੇ ਰਹੋ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਮੈਸੇਜ ਵੀ ਲਿਖ ਕੇ ਭੇਜਿਆ ਸੀ ਵੀ ਡਿਸਟ੍ਰਿਕਟ ਮਾਨਸਾ ਤੋਂ ਇਹ ਪ੍ਰੋਗਰਾਮ ਸੁਣ ਰਹੇ ਨੇ ਔਰ ਕਹਿ ਰਹੇ ਨੇ ਕਿ ਪ੍ਰੋਗਰਾਮ ਜਿਹੜਾ ਇਹਨਾਂ ਨੂੰ ਬਹੁਤ

ਪਸੰਦ ਆਉਂਦਾ ਅਤੇ ਤੁਸੀਂ ਹਰ ਰੋਜ਼ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ 9855 10 10 27 'ਤੇ ਔਰ ਤੁਹਾਡੇ ਵੱਲੋਂ ਭੇਜੀ ਹੋਈ ਉਸ ਸ਼ਾਇਰੀ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਤੁਹਾਡੀ ਉਸ ਲੇਖਣੀ ਨੂੰ ਤੁਹਾਡੀ ਉਸ ਸ਼ਾਇਰੀ ਨੂੰ ਅਸੀਂ ਬਾਕੀ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ ਔਰ ਤੁਹਾਡੀ ਇਸ ਲੇਖਣੀ ਕਰਕੇ ਤੁਹਾਡੀ ਆਵਾਜ਼ ਜਿਹੜੀ ਹੈ ਬਹੁਤ ਦੂਰ ਦੂਰ ਤੱਕ ਪਹੁੰਚੇਗੀ ਸੋ ਇਸ ਪਿਆਰ ਇਸ ਮੁਹੱਬਤ ਨੂੰ ਇਸੇ ਤਰ੍ਹਾਂ ਬਣਾਈ ਰੱਖੋ ਬਹੁਤ ਬਹੁਤ ਸ਼ੁਕਰੀਆ ਸੋ ਬਾਕੀ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਗੀਤ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜੇ ਦੋਸਤਾਂ ਦੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ ਉਹ ਮੈਸੇਜ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਔਰ 9855 10 10 27 ਨੰਬਰ ਹੈ ਇਸ ਨੰਬਰ 'ਤੇ ਤੁਸੀਂ ਜਿਹੜਾ ਆ ਸਾਨੂੰ ਮੈਸੇਜ ਕਰ ਸਕਦੇ ਹੋ ਔਰ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ

0: ਮੈਂ ਕਿਹਾ ਜੀ ਤੁਸੀਂ ਕਰ ਸਕਦੇ ਹੋ 9855-10-10-27 'ਤੇ ਮੈਸੇਜ, ਕਿਉਂਕਿ ਸਮਾਂ ਇਸ ਵਕਤ ਤਕਰੀਬਨ 5 ਮਿੰਟ ਬਾਕੀ ਨੇ। ਮੈਸੇਜ ਭੇਜ ਸਕਦੇ ਹੋ ਔਰ ਆਪਣੀ ਆਵਾਜ਼ ਸਾਨੂੰ ਸੁਣਾ ਸਕਦੇ ਹੋ। ਔਰ ਫਿਲਹਾਲ ਇੱਕ ਦੋਸਤ ਨੇ ਆਪਣੀ ਵੋਇਸ ਮੈਸੇਜ ਦੇ ਜ਼ਰੀਏ ਵੀਡੀਓ ਬਣਾ ਕੇ ਸਾਨੂੰ ਭੇਜੀ ਹੋਈ ਹੈ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ ਇਸ ਵੀਡੀਓ ਦੇ ਵਿੱਚ।
1: ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਸਭ ਤੁਹਾਨੂੰ ਸਤਿ ਸ਼੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ, ਗੁਰੂ ਅਰਜਨ ਦੇਵ ਜੀ ਨਗਰੀ ਤੋਂ ਬੋਲਦਾ ਪਿਆ ਹਾਂ, ਪਵਨ ਕੁਮਾਰ ਬੋਲਦਾ ਪਿਆ
0: ਜੀ।
1: ਹੋਰ ਸੁਣਾਓ ਸਰ, ਠੀਕ ਠਾਕ ਜੀ? ਸਰ ਤੁਸੀਂ ਅੱਜ ਡਾਕਟਰ ਨਾਲ ਗੱਲਬਾਤ ਸੁਣਾਈ, ਬਹੁਤ ਹੀ ਵਧੀਆ ਲੱਗੀ। ਅੱਜ ਉਹਨਾਂ ਨੇ ਬਲੱਡ ਬਾਰੇ ਦੱਸਿਆ ਸੀ, ਚਲੋ ਨਮਕ ਤਾਂ ਮੈਂ ਵੀ ਤੇਜ਼ ਖਾਂਦਾ ਸੀ, ਪਰ ਅੱਜ ਮੈਂ ਉਹਨਾਂ ਦੀ ਜਾਣਕਾਰੀ ਦੇ ਨਾਲ ਅੱਜ ਘੱਟ ਖਾਊਂਗਾ। ਅਤੇ ਮਿਰਚ ਮੈਂ ਜ਼ਰੂਰ ਤੇਜ਼ ਖਾਂਦਾ, ਹਰੀ ਮਿਰਚ ਮੈਂ ਜ਼ਰੂਰ ਖਾਂਦਾ, ਉਹ ਦੋ ਕੁ ਮਿਰਚਾਂ ਖਾਣੀਆਂ ਹੀ ਖਾਣੀਆਂ ਨਾਲ, ਜਾਣਾ ਚਿਰ ਰੋਟੀ ਖਾਂਦਿਆਂ ਪਸੀਨਾ ਨਾ ਆ ਜਾਓ ਉਹਨੇ ਚਿਰ, ਤਾਂ ਉਹ ਖਾਣੀਆਂ ਹੀ ਖਾਣੀਆਂ। ਹੋਰ ਬਹੁਤ ਵਧੀਆ ਜਾਣਕਾਰੀ ਲੱਗੀ। ਬਾਕੀ ਆਪਾਂ ਗਰਮੀ ਦੇ ਕਹਿੰਦੇ ਪਏ, ਗਰਮੀ ਇੰਨੀ ਕੁ ਗਰਮੀ ਕੀ ਹੁੰਦੀ, ਕੋਈ ਗਰਮੀ ਨਹੀਂ, ਗੱਲਬਾਤ ਨਹੀਂ ਕੋਈ ਵੀ, ਅਤੇ ਐਵੇਂ ਨਾ ਡਰਿਆ ਕਰੋ, ਗਰਮੀ ਹੈ ਗਰਮੀ ਹੈ, ਜੇ ਸਿਆਲ ਆ ਗਿਆ ਸਿਆਲ ਨਾਲ ਵੀ ਆਪਾਂ ਨਿਬੜਨਾ, ਗਰਮੀ ਆ ਗਈ ਤਾਂ ਗਰਮੀ ਨਾਲ ਵੀ ਨਿਬੜਨਾ, ਕਾਰੋਬਾਰ ਤਾਂ ਆਪਾਂ ਸਾਰਿਆਂ ਭੈਣ ਭਰਾਵਾਂ ਨੇ ਕਰਨਾ ਹੀ ਕਰਨਾ ਹੈ। ਮੈਂ ਕਦੇ ਨਹੀਂ ਜ਼ਿੰਦਗੀ 'ਚ ਸਪੈਸ਼ਲ ਨਿੰਬੂ ਪਾਣੀ ਬਣਾ ਕੇ ਪੀਤਾ, ਨਾ ਕਦੇ ਠੰਡਾ ਪੀਤਾ, ਮਹਾਰਾਜ ਦੀ ਕਿਰਪਾ ਦੁਕਾਨ ਦੇ ਠੰਡੇ ਠੁੰਡੇ ਪਏ, ਸਭ ਕੁਝ ਪਿਆ, ਨਾ ਬਸ ਪਾਣੀ ਆ ਉਹ ਸਾਦਾ ਪਾਣੀ ਪੀਣਾ, ਤੇਜ ਵਾਲਾ ਵੀ ਨਹੀਂ ਪੀਦਾ, ਉਹ ਕੱਪੜਾ ਵੀ ਲੇਟ ਕੇ ਬੋਲ ਨਾ ਰੱਖਿਆ ਉਹ ਪਾਣੀ ਪੀਦਾ। ਐਵੇਂ ਮੇਰੇ ਭਰਾ ਡਰਿਆ ਨਾ ਕਰੋ, ਉਹ ਨਿੰਬੂ ਪਾਣੀ ਪੀ ਲਓ ਜਾਂ ਉਹ ਕਰ ਲਓ, ਕੋਈ ਗੱਲਬਾਤ ਨਹੀਂ ਹੁੰਦੀ, ਕੰਮ ਕਰੋ, ਸਰੀਰ ਖੁੱਲ੍ਹਦਾ ਬਾਹਰ ਤੋਂ ਫੇਰਾਂਗੇ ਨਾ ਸਰੀਰ ਖੁੱਲ੍ਹਦਾ ਵਾ, ਅਤੇ ਜੇ ਆਪਾਂ ਏਸੀਆਂ ਥੱਲੇ ਪੱਖਿਆਂ ਥੱਲੇ ਪਏ ਸਰੀਰ ਜੁੜਿਆ ਜਾਂਦਾ ਹੈ। ਹੋਰ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਜਿਹੜੀ ਤੁਸੀਂ ਗੱਲਬਾਤ ਕੀਤੀ ਆ, ਕਿਸੇ ਜਗ੍ਹਾ ਤੁਸੀਂ ਵੀ ਠੀਕ ਹੋ, ਬਟ ਜਿਹੜੇ ਨੇ ਹੁਣ ਸਰੀਰਕ ਤੌਰ ਤੋਂ ਜਿਹੜੇ ਮੇਰੇ ਵਰਗੇ ਕੁਝ ਜਿਹੜੇ ਲੋਕ ਨੇ ਜਿਹਨਾਂ ਨੂੰ ਸਰਦੀ ਬਹੁਤ ਲੱਗਦੀ ਹੈ, ਗਰਮੀ ਬਹੁਤ ਲੱਗਦੀ ਹੈ, ਫਿਰ ਉਹਨਾਂ ਨੂੰ ਜਿਹੜਾ ਆ ਉਹ ਨਿੰਬੂ ਪਾਣੀ ਵੱਲ, ਜਾਂ ਫਿਰ ਗਰਮੀ ਦੇ ਸਮੇਂ ਜਿਹੜਾ ਆ ਉਹ ਨਿੰਬੂ ਪਾਣੀ ਸੱਤੂ ਜਾਂ ਫਿਰ ਹੋਰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ, ਜਾਂ ਫਿਰ ਸਰਦੀ ਦੇ ਵੇਲੇ ਜਿਹੜਾ ਆ ਫਿਰ ਜ਼ਿਆਦਾ ਕੱਪੜੇ ਪਾਉਣੇ ਪੈਂਦੇ ਆ, ਜਾਂ ਫਿਰ ਹੀਟਰ ਬਾਲ ਕੇ ਬੈਠਣਾ ਪੈਂਦਾ। ਸੋ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਵੋਇਸ ਮੈਸੇਜ ਸੁਣਦੇ ਹਾਂ, ਕੀ ਕਹਿੰਦੇ ਨੇ ਦੋਸਤ।
2: ਗੁੱਡ ਮੋਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ। ਲਾਲਾ ਸੋਹਣੀ ਜੀ, ਮੈਂ ਇੱਕ ਹਾਸੇ ਵਾਲੀ ਤੁਹਾਨੂੰ ਗੱਲ ਦੱਸਦਾ ਕਿ ਚਲੋ ਪਾਠ ਪੂਜਾ ਦਾ ਵੈਸੇ ਤਾਂ ਕੋਈ ਟਾਈਮ ਨਹੀਂ ਹੁੰਦਾ ਜਦੋਂ ਮਰਜ਼ੀ ਬੰਦਾ ਕਰ ਸਕਦਾ, ਪਰ ਇਹ ਆ ਕਿ ਜਦੋਂ ਪਾਠ ਪੂਜਾ ਬੰਦਾ ਕਰਦਾ ਨਾ, ਫਿਰ ਜਿੰਨੇ ਵੀ ਚਿਰ ਕਰਨੀ, 5-10-20 ਮਿੰਟ ਜਿੰਨਾ ਚਿਰ ਵੀ ਕਰਨੀ, ਅਤੇ ਹੋਰ ਬੰਨੇ ਧਿਆਨ ਨਹੀਂ ਹੋਣਾ ਚਾਹੀਦਾ। ਅਤੇ ਮੇਰੇ ਨਾ ਚਾਚੇ ਦਾ ਮੁੰਡਾ ਦੁੱਧ ਲੈਣ ਜਾਂਦਾ ਵਾ
0: ਜੀ,
2: ਉਹ ਲੋਕਾਂ ਦੇ ਘਰੋਂ ਕਈ ਵਾਰੀ ਇਕੱਠਾ ਕਰਦੇ ਆ, ਅਤੇ ਦੱਸਣ ਡਿਆ ਇਹ

0: ਕਿ ਮਤਲਬ ਸਾਡੇ ਹੀ ਇਲਾਕੇ ਦਾ ਇੱਕ ਬੰਦਾ ਵਾ, ਉਹ ਸਵੇਰੇ ਸਵੇਰ ਪਾਠ ਕਰਨ ਡਿਆ। ਕਹਿੰਦਾ ਆਰ ਸੱਚ ਗਾ ਸੱਚ ਐ ਪੀ ਸੱਚ ਨਾਨਕੋ ਸੀ ਵੀ ਸੱਚ। ਉਹ ਬਿੱਟੂ ਏ ਉਹ ਦੋਧੀ ਆ ਗਏ ਤੇ ਮਾਈ ਥੱਲੇ ਕੱਟੀ ਛੱਡ ਦੇ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਉਹ ਇੰਜ ਕਰ ਓਏ, ਆਪਣੇ ਇੰਜ ਕਰੀ, ਪਹਿਲਾਂ ਬਾਲਟੀ ਚੰਗੀ ਤਰ੍ਹਾਂ ਸਾਫ਼ ਕਰ ਲਈ ਅਤੇ ਫਿਰ ਅੱਗੇ ਪੜ੍ਹਦਾ ਉਸੇ ਤਰ੍ਹਾਂ ਪਾਠ। ਕਿ ਕਹਿਣ ਤੋਂ ਭਾਵ ਆ ਕਿ ਨਾਲ ਪਾਠ ਕਰੀ ਜਾਂਦੇ, ਨਾਲ ਗੱਲਾਂ ਕਰੀ ਜਾਂਦਾ। ਅਤੇ ਉਹ ਮੈਨੂੰ ਸੌਣ ਡਿਆ, ਮੈਂ ਚਲੋ ਆਪ ਜੀ ਨਾਲ ਸ਼ੇਅਰ ਕਰਦੇ ਹਾਂ ਕਿ ਇੱਕ ਵਾਰ ਇੱਕੋ ਕੰਮ ਕਰਨਾ ਚਾਹੀਦਾ। ਓਕੇ ਜੀ, ਥੈਂਕ ਯੂ ਸਰ ਭੁਪਿੰਦਰ ਸਿੰਘ ਜੀ।
1: ਉਹ ਕਹਿੰਦੇ ਨੇ ਕਿ ਜਿਹੜੀ ਮਾਇਆ ਹੁੰਦੀ ਹੈ ਉਹ ਫਿਰ ਬੰਦੇ ਨੂੰ ਟਿਕਣ ਨਹੀਂ ਦਿੰਦੀ, ਉਹ ਕਿਸੇ ਪਾਸੇ ਫਿਰ ਉਹਦੀ ਬਿਰਤੀ ਜਿਹੜੀ ਆ ਲੱਗਦੀ ਨਹੀਂ। ਬਾਕੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ। ਮੈਂ ਇੱਕ ਬੁਝਾਰਤ ਪਾਈ ਸੀ, ਉਹਦਾ ਜਵਾਬ ਹੈ ਸਰੰਗੀ। ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾ ਮੂਹਰੇ ਚੀਕਦੀ ਪੰਚ ਕਰਨ ਵਿਚਾਰ, ਇਹਦਾ ਜਵਾਬ ਹੈ ਸਰੰਗੀ। ਔਰ ਫਿਲਮ ਜਿਹੜੀ ਸੀ ਡਾਇਲੋਗ ਉਹਦਾ ਸੀਗਾ ਪਾਵਰ ਕੱਟ, ਫਿਲਮ ਦਾ ਨਾਮ ਸੀ ਜਸਵਿੰਦਰ ਭੱਲਾ ਔਰ ਜਸਪਾਲ ਭੱਟੀ ਅਤੇ ਨਾਲ ਪ੍ਰੇਮ ਚੋਪੜਾ ਨੇ ਜਿਹੜੀਆਂ ਅਦਾਕਾਰੀ ਆਪਣੀ ਕੀਤੀ ਸੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪਿਆਰ ਦੇ ਲਈ, ਇਸ ਮੁਹੱਬਤ ਦੇ ਲਈ। ਜਿੰਨੇ ਵੀ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ, ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ। ਔਰ ਬਾਕੀ ਦੋਸਤ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਹਰ ਰੋਜ਼ 9 ਤੋਂ ਲੈ ਕੇ 10 ਵਜੇ ਦੇ ਖੂਬਸੂਰਤ ਸਫ਼ਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਆਪਣੇ ਵਿਚਾਰ, ਆਪਣੀਆਂ ਕਵਿਤਾਵਾਂ, ਆਪਣੀ ਸ਼ਾਇਰੀ, ਆਪਣੀ ਲੇਖਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਇਸ ਮੌਸਮ ਦੇ ਵਿੱਚ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ, ਔਰ ਇਸੇ ਤਰ੍ਹਾਂ ਹੀ FM ਰੇਨਬੋ ਨੂੰ ਪਿਆਰ ਦਿੰਦੇ ਰਹਿਣਾ। ਇਸੇ ਆਸ, ਇਸੇ ਉਮੀਦ ਦੇ ਨਾਲ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ। ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ ਫਿਰ ਤੋਂ ਹੋਏਗੀ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਚੁੱਕਾ ਹੈ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜੇਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਇੰਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨਿਬੇੜਨਾ ਚੜਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਰਨਲ ਓਬਜ਼ਰਵਰਾਂ ਵਜੋਂ ਨਿਯੁਕਤ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ।

ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ ਅਤੇ ਬੈਂਕਾਕ ਵਿੱਚ ਥਾਈਲੈਂਡ ਉੱਪਰ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਜ਼ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਅਤੇ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਇੰਡੋਨੇਸ਼ੀਆ ਜੋੜੀ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਸੋ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਹੋ ਚੁੱਕਾ ਹੈ ਕਿ ਅੱਜ ਦਾ ਦਿਨ ਕੀ ਖਾਸ ਹੈ ਆਪਣੇ ਆਪ ਦੇ ਵਿੱਚ ਅੱਜ ਦੇ ਦਿਨ ਦੇ ਕੀ ਮਾਇਨੇ ਨੇ ਜਾਂ ਹਿਸਟਰੀ ਦੇ ਵਿੱਚ ਅੱਜ ਦੇ ਦਿਨ ਕੀ ਹੋਇਆ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ ਹੈਗਾ ਵਰਲਡ ਟੈਲੀਕਮਿਊਨੀਕੇਸ਼ਨ ਜਿਹੜਾ ਡੇ ਹੈਗਾ ਅਸੀਂ ਹਰ ਸਾਲ 17 ਮਈ ਨੂੰ ਯਾਨੀ ਕਿ ਅੱਜ ਦੇ ਦਿਨ ਮਨਾਉਂਦੇ ਹਾਂ ਅਤੇ ਦੁਨੀਆ ਭਰ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹਦਾ ਉਦੇਸ਼ ਇਹੀ ਹੈ ਕਿ ਹਰ ਸਾਲ ਜਿਹੜੀ ਕਮਿਊਨੀਕੇਸ਼ਨ ਟੈਕਨੋਲੋਜੀ ਹੈ ਇੰਟਰਨੈਟ ਹੋਏ ਰੇਡੀਓ ਹੋਏ ਮੋਬਾਈਲ ਹੋਏ ਜਾਂ ਫਿਰ ਡਿਜੀਟਲ ਕਨੈਕਟੀਵਿਟੀ ਦੀ ਗੱਲ ਕਰੀਏ ਇਹਨਾਂ ਦੀ ਕੀ ਇੰਪੋਰਟੈਂਸ ਹੈ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਜਿਹੜਾ ਹੈਗਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ਕਿ ITU ਦੀ ਸਥਾਪਨਾ ਦੀ ਯਾਦ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਅਤੇ ਅੱਜ ਦੇ ਟਾਈਮ ਦੀ ਅਗਰ ਅੱਜ ਅਸੀਂ ਗੱਲ ਕਰੀਏ ਨਾ ਤਾਂ ਟੈਲੀਕਮਿਊਨੀਕੇਸ਼ਨ ਜਿਹੜਾ ਹੈਗਾ ਬਹੁਤ ਸਾਰੀ ਫੀਲਡਸ ਦੇ ਵਿੱਚ ਆਪਣਾ ਜਿਹੜਾ ਇੰਪੋਰਟੈਂਟ ਰੋਲ ਹੈ ਉਹ ਪਲੇ ਕਰ ਰਿਹਾ ਫਿਰ ਚਾਹੇ ਉਹ ਐਜੂਕੇਸ਼ਨ ਹੋਵੇ ਜਾਂ ਬਿਜ਼ਨਸ ਹੋਵੇ ਜਾਂ ਐਮਰਜੈਂਸੀ ਸਰਵਿਸਿਜ਼ ਹੋਣ ਜਾਂ ਸੋਸ਼ਲ ਕਨੈਕਸ਼ਨ ਹੋਵੇ ਮਤਲਬ ਹਰ ਪਾਸੇ ਜਿਹੜਾ ਹੈ ਟੈਲੀਕਮਿਊਨੀਕੇਸ਼ਨ ਦਾ ਇੱਕ ਆਪਣਾ ਹੀ ਜਿਹੜਾ ਵਜੂਦ ਹੈਗਾ ਤੁਹਾਡਾ ਅਤੇ ਸਾਡਾ ਜਿਹੜਾ ਰਾਬਤਾ ਹੈਗਾ ਉਹ ਵੀ ਇਸ ਦੇ ਜ਼ਰੀਏ ਹੀ ਹੋ ਰਿਹਾ ਤੁਹਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਕਰ ਰਹੇ ਹਾਂ ਸੋ ਇਹਦੇ ਬਾਰੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਹੋਰ ਵੀ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਕਰਾਂਗੇ ਅਤੇ ਗੱਲਾਂ ਦੇ ਨਾਲ ਨਾਲ ਜਿਹੜਾ ਗਾਣਿਆਂ ਦਾ ਡੋਜ਼ ਹੈਗਾ ਉਹ ਬਿਲਕੁਲ ਵੀ ਨਹੀਂ ਰੁਕੇਗਾ ਅਗਲਾ ਗਾਣਾ ਆ ਰਿਹਾ ਜੀ ਕਿਉਂਕਿ ਮਨ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਚੰਚਲ ਹੁੰਦਾ ਇਹਨੂੰ ਇੱਕ ਜਗ੍ਹਾ 'ਤੇ ਟਿਕਾਣਾ ਬਹੁਤ ਹੀ ਔਖਾ ਹੁੰਦਾ ਜਿਵੇਂ ਗੱਲਾਂ ਕਰਦੇ ਕਰਦੇ ਦਿਲ ਕਰਦਾ ਨਾ ਕਿ ਹਾਂ ਹੁਣ ਥੋੜ੍ਹਾ ਜਿਹਾ ਇੱਕ ਮਿਊਜ਼ੀਕਲ ਬ੍ਰੇਕ ਵੀ ਬਣਦੀ ਹੈ ਆ ਰਿਹਾ ਜੀ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ ਅਤੇ ਪ੍ਰੋਗਰਾਮ ਗੀਤ ਬਹਾਰ ਇੱਦਾਂ ਹੀ ਇੰਜੋਏ ਕਰਦੇ ਰਹੋ ਜੀ

ਕਿੰਨਾ ਮਤਲਬ ਸਭ ਈਜ਼ੀ ਹੋ ਗਿਆ ਕੁਛ ਕੁ ਸੈਕਿੰਡ ਦੇ ਵਿੱਚ। ਕੋਈ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ, ਅਸੀਂ ਫਟਾਫਟ ਜਿਹੜਾ ਹੈ ਜਿਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਫਟਾਫਟ ਜਿਹੜੇ ਹੈਗੇ ਆ ਟੈਕਸਟ ਮੈਸੇਜ ਕਰ ਦਿੰਦੇ ਹਾਂ ਅਤੇ ਇੰਸਟੈਂਟਲੀ ਉਹਨਾਂ ਕੋਲ ਪਹੁੰਚ ਵੀ ਜਾਂਦੇ ਨੇ। ਸੋ ਇਹ ਸਾਰਾ ਕੁਛ ਪੋਸੀਬਲ ਅਗਰ ਹੈਗਾ ਤਾਂ ਟੈਲੀਕਮਿਊਨੀਕੇਸ਼ਨ ਦੀ ਵਜ੍ਹਾ ਨਾਲ ਹੀ ਹੈ, ਜਿਹੜਾ ਕੁਛ ਕੁ ਸੈਕਿੰਡ ਦੇ ਵਿੱਚ ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਦੂਜੇ ਦੇ ਨਾਲ ਕਨੈਕਟ ਕਰ ਸਕਦੇ ਹਾਂ। ਇਹ ਟੈਕਨੋਲੋਜੀ ਸੱਚ ਦੇ ਵਿੱਚ ਹੀ ਇੱਕ ਡਿਜੀਟਲ ਜਿਹੜੀ ਕਹਿ ਸਕਦੇ ਹਾਂ ਆਪਣੇ ਆਪ ਦੇ ਵਿੱਚ ਕ੍ਰਾਂਤੀ ਲੈ ਕੇ ਆਈ ਹੈ। ਸੋ ਗੀਤ ਬਹਾਰ ਦੇ ਵਿੱਚ ਜਿਹੜੀਆਂ ਗੱਲਾਂ ਨੇ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਬਾਕੀ ਤੁਹਾਨੂੰ ਇਹ ਕਹਾਂਗੇ ਕਿ ਇਸ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ, ਪਰ ਕੁਝ ਚੀਜ਼ਾਂ ਸਾਡੇ ਕੰਟਰੋਲ ਦੇ ਵਿੱਚ ਹੁੰਦੀਆਂ ਨੇ। ਸੋ ਜੋ ਕੰਟਰੋਲ ਦੇ ਵਿੱਚ ਹੈ ਉਹਨੂੰ ਕੰਟਰੋਲ ਦੇ ਵਿੱਚ ਰੱਖੀਏ, ਜੋ ਨਹੀਂ ਹੈਗਾ ਮਤਲਬ ਕੰਟਰੋਲ ਦੇ ਵਿੱਚ ਉਹਦੇ ਬਾਰੇ ਇੰਨੀ ਜ਼ਿਆਦਾ ਟੈਨਸ਼ਨ ਕਿਉਂ ਲੈਣੀ ਹੈ। ਸੋ ਲਾਈਫ ਨੂੰ ਰੱਖੋ ਜੀ ਈਜ਼ੀ, ਇੱਦਾਂ ਹੀ ਆਪਣੀ ਲਾਈਫ ਦੇ ਵਿੱਚ ਖੁਸ਼ ਰਹੋ, ਹੱਸਦੇ ਰਹੋ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਖੁਸ਼ ਰੱਖੋ। ਵੈਸੇ ਤੁਹਾਨੂੰ ਖੁਸ਼ ਕਰਨ ਦੇ ਲਈ ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਭਾਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅਸੀਂ ਵਰਲਡ ਟੈਲੀਕਮਿਊਨੀਕੇਸ਼ਨ ਡੇ ਜਿਹੜਾ ਹੈ ਮਨਾ ਰਹੇ ਹਾਂ ਅਤੇ ਵੈਸੇ ਟੈਲੀਕਮਿਊਨੀਕੇਸ਼ਨ ਦੀ ਗੱਲ ਕਰੀਏ ਤਾਂ ਸਾਨੂੰ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਚੀਜ਼ ਸਮਝ ਆਉਂਦੀ ਹੈ ਕਿ ਕਮਿਊਨੀਕੇਸ਼ਨ ਜਿਹੜਾ ਹੈਗਾ ਸਿਰਫ ਗੱਲ ਕਰਨ ਦਾ ਹੀ ਜ਼ਰੀਆ ਨਹੀਂ ਰਿਹਾ ਬਲਕਿ ਡਿਵੈਲਪਮੈਂਟ ਅਤੇ ਪ੍ਰੋਗਰੈਸ ਦਾ ਵੀ ਇੱਕ ਇੰਪੋਰਟੈਂਟ ਆਪਣੇ ਆਪ ਦੇ ਵਿੱਚ ਹਿੱਸਾ ਹੈਗਾ। ਔਨਲਾਈਨ ਐਜੂਕੇਸ਼ਨ ਹੋਵੇ ਜਾਂ ਫਿਰ ਡਿਜੀਟਲ ਬੈਂਕਿੰਗ ਹੋਵੇ ਜਾਂ ਟੈਲੀਮੈਡੀਸਨ ਵਰਗੀਆਂ ਸਰਵਿਸਿਜ਼ ਨੇ ਅੱਜ ਸਾਡੀ ਆਮ ਜਿਹੀ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਲਈ ਆਸਾਨ ਬਣਾ ਦਿੱਤੀ ਹੈ।

ਸਾਡੀ ਲਾਈਫ ਜਿਹੜੀ ਹੈ ਹੋਰ ਵੀ ਜ਼ਿਆਦਾ ਬੈਟਰ ਹੋ ਗਈ ਹੈ। ਸੋ ਯਾਦ ਹੈ ਨਾ ਕੋਵਿਡ ਟਾਈਮ ਜਿੱਥੇ ਦੁਨੀਆ ਜਿਹੜੀ ਹੈ ਰੁਕ ਗਈ ਸੀ, ਸੋ ਇਹ ਕਮਿਊਨੀਕੇਸ਼ਨ ਹੀ ਹੈਗਾ ਜਿਹਨੇ ਮਤਲਬ ਬੱਚਿਆਂ ਦੀ ਜਿਹੜੀ ਪੜ੍ਹਾਈ ਹੈਗੀ ਉਹ ਆਪਣੇ ਆਪ ਦੇ ਵਿੱਚ ਕਿਤੇ ਸਫ਼ਰ ਨਹੀਂ ਹੋਣ ਦਿੱਤੀ, ਜਾਂ ਸਾਡੀ ਬਹੁਤ ਸਾਰੀਆਂ ਇੱਦਾਂ ਦੀ ਜੋਬ ਸੀਗੀਆਂ ਵਰਕ ਫਰੋਮ ਹੋਮ ਹੋਣ ਦੇ ਬਾਵਜੂਦ ਵੀ ਜਿਹੜਾ ਸਾਰਾ ਕੰਮ ਹੈਗਾ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਔਨਲਾਈਨ ਇੰਟਰਨੈਟ ਦੀ ਮਦਦ ਦੇ ਨਾਲ ਚੱਲਦਾ ਰਿਹਾ। ਤੁਹਾਡੀਆਂ ਅਤੇ ਮੇਰੀਆਂ ਗੱਲਾਂ ਵੀ ਹਾਂਜੀ ਇਸੇ ਰਾਹੀਂ ਹੁੰਦੀਆਂ ਨੇ, ਸਾਡਾ ਰਾਬਤਾ ਵੀ ਇਹਦੇ ਨਾਲ ਹੀ ਹੈ। ਰੇਡੀਓ ਦੀ ਜੇ ਗੱਲ ਕਰੀਏ ਤਾਂ ਟੈਲੀਕਮਿਊਨੀਕੇਸ਼ਨ ਇੱਕ ਬਹੁਤ ਹੀ ਪੁਰਾਣਾ ਅਤੇ ਭਰੋਸੇਮੰਦ ਮੀਡੀਅਮ ਹੈਗਾ। ਅੱਜ ਵੀ ਜਿਹੜਾ ਰੇਡੀਓ ਹੈਗਾ ਪਿੰਡਾਂ ਪਿੰਡਾਂ ਤੱਕ ਇਨਫੋਰਮੇਸ਼ਨ ਅਤੇ ਇੰਟਰਟੇਨਮੈਂਟ ਪਹੁੰਚਾਉਂਦਾ ਹੈ। ਸੋ ਐਮਰਜੈਂਸੀ ਸਿਚੁਏਸ਼ਨ ਵੀ ਹੋਵੇ, ਜਦੋਂ ਇੰਟਰਨੈਟ ਫੇਲ ਹੋ ਜਾਂਦਾ ਹੈ ਨਾ, ਤਾਂ ਰੇਡੀਓ ਹੀ ਹੈ ਜੋ ਲੋਕਾਂ ਤੱਕ ਸਹੀ ਖਬਰ ਪਹੁੰਚਾਉਂਦਾ ਅਤੇ ਸਹੀ ਸਮੇਂ 'ਤੇ ਪਹੁੰਚਾਉਂਦਾ। ਸੋ ਇੱਦਾਂ ਹੀ ਤੁਹਾਡੇ ਨਾਲ ਇਸ ਦਿਨ ਦੇ ਬਾਰੇ ਜਿਹੜੀਆਂ ਗੱਲਾਂ ਨੇ ਉਹ ਚੱਲਦੀਆਂ ਰਹਿਣਗੀਆਂ। ਫਿਲਹਾਲ ਹੁਣ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਤੁਸੀਂ ਵੀ ਜਿਹੜਾ ਹੈਗਾ ਗਾਣਾ ਪ੍ਰੀਤ ਪੰਚਲ ਦੀ ਆਵਾਜ਼ ਦੇ ਵਿੱਚ ਕਰੋ ਜੀ ਇੰਜੋਏ। ਇੱਦਾਂ ਹੀ ਬਣੇ ਰਹੋ, ਵਧੀਆ ਵਧੀਆ ਗਾਣੇ ਜਿਹੜੇ ਨੇ FM ਰੇਨਬੋ 'ਤੇ ਤੁਹਾਡੇ ਲਈ ਇੱਦਾਂ ਹੀ ਪਲੇ ਹੁੰਦੇ ਰਹਿਣਗੇ ਜੀ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

वंस अगेन वेलकम बैक है जी, ट्यून इन किया है तुसी 102.7 FM रेनबो प्रोग्राम चल रहा है जी गीत बहार, ते मैं हाँ जी तुहाडी अपनी साक्षी तुहाडे नाल। 17 May यानी कि अज संडे वाले दिन वर्ल्ड टेलीकम्युनिकेशन डे जेड़ा है असी दुनिया भर दे विच सेलिब्रेट कर रहे हैं। ਹੁਣ ਵੈਸੇ ਸਕੂਲ ਲਾਈਫ ਦੀ ਗੱਲ ਕਰੀਏ ਤਾਂ ਕਿੰਨੀ ਆਸਾਨ ਜਿਹੀ ਲੱਗਦੀ ਹੈ, ਕਿੰਨੀ ਸੌਖੀ ਲੱਗਦੀ ਹੈ ਸਾਨੂੰ। ਅਸੀਂ ਜਦੋਂ ਬੱਚਿਆਂ ਨੂੰ ਦੇਖਦੇ ਹਾਂ ਤਾਂ ਇਹੀ ਲੱਗਦਾ ਯਾਰ ਇਹਨਾਂ ਦੇ ਮਜ਼ੇ ਹੈ, ਸਾਰਾ ਦਿਨ ਖੇਡਦੇ ਹੈ, ਇਹਨਾਂ ਨੂੰ ਸਕੂਲ ਭੇਜਣ ਵਾਸਤੇ ਵੀ ਉਠਾਉਣਾ ਪੈਂਦਾ ਹੈ, ਫਿਰ ਇਹਨਾਂ ਨੂੰ ਰੈਡੀ ਕਰਕੇ ਭੇਜਣਾ ਪੈਂਦਾ। ਪਰ ਕਿਤੇ ਨਾ ਕਿਤੇ ਜੇ ਅਸੀਂ ਥੋੜ੍ਹਾ ਜਿਹਾ ਆਪਣੀ ਬਚਪਨ ਦੀ ਲਾਈਫ ਨੂੰ ਰਿਕਾਲ ਕਰਾਂਗੇ ਨਾ, ਤਾਂ ਬਚਪਨ 'ਚ ਵੀ ਸਾਡੇ ਸਿਰ 'ਤੇ ਰਿਸਪੋਂਸੀਬਿਲਿਟੀ ਹੁੰਦੀ ਸੀ, ਪੜ੍ਹਾਈ ਦੀ ਕਿਤੇ ਨਾ ਕਿਤੇ ਟੈਨਸ਼ਨ ਹੁੰਦੀ ਹੀ ਸੀ। ਸੋ ਜਦੋਂ ਵੀ ਲਾਈਫ ਦੇ ਵਿੱਚ ਸਾਨੂੰ ਕੁਛ ਮਿਲਦਾ ਹੈ ਨਾ ਜ਼ਿੰਦਗੀ ਦੇ ਵਿੱਚ, ਤਾਂ ਉਹਦੇ ਨਾਲ ਹੀ ਨਾਲ ਕੁਛ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ, ਰਿਸਪੋਂਸੀਬਿਲਟੀ ਹੁੰਦੀ ਹੈ, ਉਹ ਵੀ ਆ ਹੀ ਜਾਂਦੀ ਹੈ। ਸੋ ਦੋਸਤੋ, ਜੇ ਅੱਜ ਅਸੀਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇਹਦੇ ਨਾਲ ਹੀ ਨਾਲ ਬਹੁਤ ਸਾਰੀ ਰਿਸਪੋਂਸੀਬਿਲਟੀ ਹੈਗੀ ਹੈ ਜੋ ਸਾਡੇ ਲਈ ਨਿਭਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੇਫ ਇੰਟਰਨੈਟ ਯੂਜ਼ ਕਰਨਾ ਹੋਏ ਜਾਂ ਫਿਰ ਫੇਕ ਨਿਊਜ਼ ਤੋਂ ਬਚਣਾ ਹੋਏ ਜਾਂ ਫਿਰ ਔਨਲਾਈਨ ਪ੍ਰਾਈਵੇਸੀ ਦਾ ਜਿਹੜਾ ਹੈਗਾ ਉਹ ਧਿਆਨ ਰੱਖਣਾ ਹੋਵੇ, ਇਹ ਸਭ ਜਿਹੜਾ ਹੈਗਾ ਜਿਹੜੇ ਯੂਜ਼ਰ ਨੇ ਇਹ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ। ਸੋ ਇਹਦੇ ਨਾਲ ਹੀ ਨਾਲ ਡਿਜੀਟਲ ਅਵੇਅਰਨੈਸ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ ਨਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਜੇ ਤੁਸੀਂ ਇੰਟਰਨੈਟ ਯੂਜ਼ ਕਰ ਰਹੇ ਹੋ ਜਾਂ ਫਿਰ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਨੇ ਤੁਹਾਡੇ ਬਣੇ ਹੋਏ ਨੇ, ਤਾਂ ਉਹਦੇ ਪ੍ਰਤੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ, ਰਿਸਪੋਂਸੀਬਿਲਟੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਮੇਰਾ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਗਾਣੇ ਲਗਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਗੀਤ ਬਹਾਰ ਹੈ ਅਤੇ ਗੀਤਾਂ ਦੀ ਜਿਹੜੀ ਬਹਾਰ ਹੈ ਇਹਦੇ ਵਿੱਚ ਬਸ ਤਿਆਰ ਬਰ ਤਿਆਰ ਹੈ। ਜਿਹੜੇ ਬਹੁਤ ਵਧੀਆ ਅੱਜ ਪਲੇਲਿਸਟ ਤੁਹਾਡੇ ਲਈ ਤਿਆਰ ਕੀਤੀ ਹੋਈ ਹੈ, ਅਗਲਾ ਗਾਣਾ ਵੀ ਆ ਰਿਹਾ ਜੀ ਦੇਵ ਨੇਗੀ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ 'ਤੇ। ਇਹ ਗਾਣਾ ਜਿਹੜਾ ਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਸਵੀਟ ਹੈਗਾ, ਸੁਣ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ। ਕੇਦਾਰਨਾਥ ਮੂਵੀ ਤੋਂ ਹੈ ਸੌਂਗ ਜੀ।

ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵਰਲਡ ਟੈਲੀਕਮਿਊਨੀਕੇਸ਼ਨ ਡੇ ਅੱਜ ਅਸੀਂ ਮਨਾ ਰਹੇ ਹਾਂ ਅਤੇ ਨਾਲ ਹੀ ਨਾਲ ਜਿਹੜਾ ਵੀਕਐਂਡ ਹੈਗਾ ਯਾਨੀ ਕਿ ਸੰਡੇ ਵਾਲੀ ਵਾਈਬ ਵੀ ਜਿਹੜੀ ਹੈ ਪੂਰੀ ਪੂਰੀ ਅੱਜ ਬਣੀ ਹੋਈ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਮਤਲਬ ਜਿੱਥੇ ਕਿਤੇ ਨਾ ਕਿਤੇ ਅੱਜ ਅਸੀਂ ਸਾਰੇ ਲੋਕ ਇੱਕ ਦੂਜੇ ਨਾਲ ਜੁੜ ਗਏ ਹਾਂ ਅਤੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਗਵਾਚ ਵੀ ਗਏ ਹਾਂ ਮਤਲਬ ਜਿਹੜੇ ਦੂਰ ਹੈਗੇ ਹੈ ਉਹ

ਲਾ ਚੁੱਕੇ ਨੇ, ਪਰ ਜਿਹੜੇ ਕੋਲ ਹੈਗੇ ਆ ਨਾ, ਕਈ ਵਾਰ ਅਸੀਂ ਆਪਣੀ ਹੀ ਬੇਵਕੂਫੀਆਂ ਕਰਕੇ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸੋ ਟੈਕਨੋਲੋਜੀ ਦਾ ਜਿਹੜਾ ਹੈਗਾ ਸਮਾਰਟਲੀ ਯੂਜ਼ ਕਰਨਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ। ਵੈਸੇ ਜੇ ਸਟੂਡੈਂਟਸ ਦੀ ਵੀ ਗੱਲ ਕਰੀਏ ਨਾ, ਤਾਂ ਔਨਲਾਈਨ ਕਲਾਸਿਸ ਦੇ ਥਰੂ ਘਰ ਬੈਠੇ ਉਹਨਾਂ ਲਈ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਐਜੂਕੇਸ਼ਨ ਹਾਸਿਲ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਆਸਾਨ ਹੋ ਗਿਆ। ਟੀਚਰਸ ਅਤੇ ਸਟੂਡੈਂਟਸ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਟੈਕਨੋਲੋਜੀ ਇੱਕ ਮਜ਼ਬੂਤ ਕਹਿ ਸਕਦੇ ਹਾਂ ਕਿ ਬ੍ਰਿਜ ਬਣ ਚੁੱਕੀ ਹੈ। ਸੋ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਟੈਲੀਕਮਿਊਨੀਕੇਸ਼ਨ ਤੋਂ ਬਿਨਾਂ ਮੁਮਕਿਨ ਹੀ ਨਹੀਂ ਹੈ। ਸੋ ਬਿਜ਼ਨਸ ਦੀ ਵੀ ਅਗਰ ਗੱਲ ਕਰੀਏ ਨਾ, ਤਾਂ ਦੁਨੀਆ ਦੇ ਵਿੱਚ ਟੈਲੀਕਮਿਊਨੀਕੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈਗਾ। ਅੱਜ ਔਨਲਾਈਨ ਮੀਟਿੰਗਸ ਹੋਵੇ, ਡਿਜੀਟਲ ਪੇਮੈਂਟ ਹੋਵੇ, ਜਾਂ ਈ ਕਾਮਰਸ ਨੇ ਕੰਪਨੀਜ਼ ਨੂੰ ਗਲੋਬਲ ਲੈਵਲ 'ਤੇ ਕੰਮ ਕਰਨ ਦੇ ਜਿਹੜੇ ਨੇ ਬਹੁਤ ਵਧੀਆ ਮੌਕੇ ਦਿੱਤੇ ਨੇ। ਛੋਟੇ ਵਪਾਰੀ ਹੁਣ ਇੰਟਰਨੈਟ ਦੇ ਜ਼ਰੀਏ ਆਪਣੇ ਬਿਜ਼ਨਸ ਨੂੰ ਹੋਰ ਵੀ ਵੱਡਾ ਕਰ ਰਹੇ ਨੇ। ਇਤਨੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੰਟਰਨੈਟ ਦੇ ਥਰੂ, ਜਿਹੜਾ ਕਮਿਊਨੀਕੇਸ਼ਨ ਦੇ ਥਰੂ ਅਸੀਂ ਕਰ ਸਕਦੇ ਹਾਂ, ਫਿਰ ਮਤਲਬ ਸਾਨੂੰ ਜਿਹੜਾ ਲਾਈਫ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਪੋਜ਼ਿਟਿਵ ਤਰੀਕੇ ਦੇ ਨਾਲ, ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਚਾਹੀਦਾ। ਅਤੇ ਮੈਂ ਕਿਹਾ ਜੀ, ਵਧੀਆ ਵਧੀਆ ਚੰਗਾ ਚੰਗਾ ਤੁਸੀਂ ਆਪਣੀ ਲਾਈਫ ਦੇ ਵਿੱਚ ਗਰੋ ਕਰੋ, ਅਤੇ ਤੁਸੀਂ ਗਰੋ ਕਰੋ, ਅਤੇ ਨਾਲ ਹੀ ਨਾਲ ਗੀਤ ਬਹਾਰ ਦੇ ਵਿੱਚ ਜਿਹੜੇ ਗਾਣਿਆਂ ਦਾ ਇੰਤਜ਼ਾਮ ਹੈ ਨਾ, ਹਾਂਜੀ ਉਹ ਪੂਰਾ ਪੂਰਾ ਤਿਆਰ ਕੀਤਾ ਹੋਇਆ ਤੁਹਾਡੇ ਲਈ। ਸੋ ਅਗਲਾ ਗੀਤ ਵੀ ਆ ਰਿਹਾ ਫਰੋਮ ਦਾ ਮੂਵੀ ਟੂ ਸਟੇਟਸ ਤੋਂ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਈ ਗੱਲਾਂ ਕਰਦੇ ਕਰਦੇ ਤੁਹਾਡੇ ਨਾਲ ਟਾਈਮ ਦਾ ਪਤਾ ਹੀ ਨਹੀਂ ਚੱਲਿਆ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਫਿਲਹਾਲ ਹੁਣ ਟਾਈਮ ਹੋ ਚੁੱਕਾ ਹੈ ਜੀ ਪ੍ਰੋਗਰਾਮ ਨੂੰ, ਅੱਜ ਗੀਤ ਬਹਾਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ। ਬਾਕੀ ਤੁਹਾਡਾ ਤਾਂ ਮੇਰਾ ਸਾਥ ਜਿਹੜਾ ਅੱਜ 2 ਵਜੇ ਤੱਕ ਹੈਗਾ, ਅਤੇ ਜਾਂਦੇ ਜਾਂਦੇ ਅੱਜ ਮੈਂ ਪੂਰੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਵਰਲਡ ਟੈਲੀਕਮਿਊਨੀਕੇਸ਼ਨ ਡੇ ਬਾਰੇ, ਅਤੇ ਅੱਜ ਅਸੀਂ ਸਾਰੇ ਮਿਲ ਕੇ ਇੱਕ ਪ੍ਰੋਮਿਸ ਆਪਣੇ ਆਪ ਦੇ ਨਾਲ ਜ਼ਰੂਰ ਕਰੀਏ ਕਿ ਅਸੀਂ ਸਾਰੇ ਮਿਲ ਕੇ ਪੋਜ਼ਿਟਿਵ ਤਰੀਕੇ ਦੇ ਨਾਲ ਹੀ ਜਿਹੜਾ ਹੈ ਇਸ ਟੈਕਨੋਲੋਜੀ ਦਾ ਇਸਤੇਮਾਲ ਕਰਾਂਗੇ, ਅਤੇ ਨਾਲ ਹੀ ਨਾਲ ਕਮਿਊਨੀਕੇਸ਼ਨ ਦਾ ਜਿਹੜਾ ਅਸਲੀ ਮਕਸਦ ਹੁੰਦਾ ਨਾ, ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਹੁੰਦਾ, ਨੌਲੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੁੰਦਾ, ਅਤੇ ਦੁਨੀਆ ਨੂੰ ਇੱਕ ਬੈਟਰ ਪਲੇਸ ਬਣਾਉਣਾ ਹੁੰਦਾ। ਸੋ ਜਿਹੜੀ ਸਾਡੀ ਰਿਸਪੋਂਸੀਬਿਲਟੀ ਹੈ ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਹੀ ਨਿਭਾਵਾਂਗੇ, ਇਹ ਜਿਹੜਾ ਵਾਅਦਾ ਹੈ ਅੱਜ ਅਸੀਂ ਸਾਰੇ ਹੀ ਇੱਕ ਦੂਜੇ ਦੇ ਨਾਲ ਕਰਦੇ ਹਾਂ। ਸੋ ਗੀਤ ਬਹਾਰ ਦਾ ਅੱਜ ਦਾ ਲਾਸਟ ਮਿਊਜ਼ੀਕਲ ਟਰੈਕ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਤੁਸੀਂ ਟਿਊਨ ਇਨ ਕੀਤਾ ਹੋਇਆ ਜੀ 102.7 FM ਰੇਨਬੋ। ਹੁਣ ਤੋਂ ਕੁਛ ਕੁ ਪਲਾਂ ਦੇ ਵਿੱਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸੁਣੋਗੇ ਜੀ, ਪੋਸਟ ਬਾਕਸ ਨੰਬਰ 111।

ਬ੍ਰਿਟੇਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੇ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਈ ਬਾਜੀ ਟਰਬਿਆਨ ਇੰਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨਿਬੇੜਨ ਚੜਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਸ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੇਟੀ ਦਾ ਮੁਕਾਬਲਾ ਇੰਡੋਨੇਸ਼ੀਆਈ ਜੋੜੀ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜਾਂ ਫਿਰ ਸਾਡੇ ਕਾਰ ਨੂੰ ਹੋਰ ਜ਼ਿਆਦਾ ਸਵਾਰਨ ਦੀ ਹੋਵੇ, ਮਤਲਬ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਰ ਵਾਰ ਇਹੀ ਕਹਿੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਟਾਈਮ ਆਪਣੇ ਕੋਲ ਇੱਕ ਪੇਪਰ ਅਤੇ ਪੈੱਨ ਜਾਂ ਡਾਇਰੀ ਜ਼ਰੂਰ ਰੱਖਿਆ ਕਰੋ, ਤਾਂ ਕਿ ਜਿੰਨੀ ਵੀ ਜ਼ਿਆਦਾ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਅਤੇ ਉਹ ਤੁਸੀਂ ਪੈੱਨ ਡਾਊਨ ਜ਼ਰੂਰ ਕਰ ਸਕੋ। ਸੋ ਖਾਣ ਪੀਣ ਦੀ ਵੀ ਗੱਲਾਂ ਇੱਥੇ ਹੋਣਗੀਆਂ। ਹਾਂਜੀ, ਹਰ ਵਾਰ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਰੈਸਿਪੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ, ਅਤੇ ਤੁਸੀਂ ਉਹ ਰੈਸਿਪੀ ਵੀ ਨੋਟ ਡਾਊਨ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਅੱਜ ਆਪਣੇ ਲੰਚ ਦੇ ਵਿੱਚ ਵੀ ਉਹ ਨਵੀਂ ਰੈਸਿਪੀ ਟਰਾਈ ਕਰ ਸਕਦੇ ਹੋ। ਕੀ ਹੋਏਗੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਹੌਲੀ ਹੌਲੀ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਫਿਲਹਾਲ ਹਲੇ ਤਾਂ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋਈ ਹੈ। ਸੋ ਜਾਣਾ ਕਿਤੇ ਨਹੀਂ, ਇੱਦਾਂ ਹੀ ਬਣੇ ਰਹੋ ਜੀ 102.7 FM ਰੇਨਬੋ 'ਤੇ, ਪ੍ਰੋਗਰਾਮ ਹੋਮ ਸਵੀਟ ਹੋਮ ਕਰਦੇ ਰਹੋ ਜੀ ਇੰਜੋਏ। ਅਤੇ ਫਿਲਹਾਲ ਤੁਹਾਡੇ ਲਈ ਆ ਰਿਹਾ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੋਮ ਸਵੀਟ ਹੋਮ ਉਹ ਪ੍ਰੋਗਰਾਮ ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹਰ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ, ਉਹ ਫਿਰ ਚਾਹੇ ਹੋਵੇ ਬਿਊਟੀ ਰਿਲੇਟਿਡ ਹੋਵੇ, ਸਾਡੇ ਹੈਲਥ ਰਿਲੇਟਿਡ ਹੋਵੇ,

ਹਾਂਜੀ ਜੀ, ਇੱਕ ਵਾਰ ਫਿਰ ਤੋਂ ਆ ਗਈ ਹਾਂ ਤੁਹਾਡੇ ਨਾਲ ਗੱਲਾਂ ਕਰਨ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਸੋ ਹੋਮ ਸਵੀਟ ਹੋਮ ਦੇ ਵਿੱਚ ਹੁਣ ਜੀ ਤੁਹਾਡੇ ਨਾਲ ਖਾਸ ਖਾਸ ਜਿਹੜੀਆਂ ਗੱਲਾਂ, ਯਾਨੀ ਕਿ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕਰਨ ਦਾ ਟਾਈਮ ਹੋ ਚੁੱਕਾ। ਵੈਸੇ ਬਚਪਨ ਤੋਂ ਇਹਨਾਂ ਅਸੀਂ ਸਾਰੇ ਸੁਣਦੇ ਆਏ ਹਾਂ ਕਿ ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਮੇਕ ਅ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਪਰ ਅੱਜ ਮੈਂ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਦੱਸਣ ਵਾਲੀ ਹਾਂ ਕਿ ਸਵੇਰੇ ਉੱਠ ਕੇ ਸਾਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਮਤਲਬ ਜਲਦੀ ਤਾਂ ਉੱਠੀਏ ਹੀ ਨਾਲ ਕੁਛ ਰੂਲਸ, ਕੋਈ ਆਦਤਾਂ ਜਿਹੜੀਆਂ ਅਸੀਂ ਅਡੈਪਟ ਕਰ ਲਈਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਨਾ ਸਾਡੀ ਸਿਹਤ ਨਾਲ ਜੁੜੀਆਂ ਹੋਈਆਂ ਉਹ ਹੱਲ ਹੋ ਸਕਦੀਆਂ ਨੇ। ਸੋ ਐਕਸਪਰਟਸ ਦਾ ਕਹਿਣਾ ਹੈ ਤਾਂ ਇਹ ਰੂਟੀਨ ਜਿਹੜੀ

ਇਹ ਜਿਹੜੀਆਂ ਆਦਤਾਂ ਨੇ ਮੈਂ ਵੀ ਆਪਣੀ ਡੇਲੀ ਲਾਈਫ ਦੇ ਵਿੱਚ ਅਪਣਾ ਕੇ ਵੇਖੀਆਂ ਨੇ ਅਤੇ ਲਿਟਰਲੀ ਇਹਦਾ ਜਿਹੜਾ ਫਾਇਦਾ ਹੈ ਉਹ ਜ਼ਰੂਰ ਦੇਖਣ ਨੂੰ ਮਿਲਿਆ। ਤਾਂ ਫਿਰ ਕੋਈ ਫਾਇਦਾ ਦੀ ਗੱਲ ਹੋਵੇ, ਉਸ ਚੀਜ਼ ਤੋਂ ਫਾਇਦਾ ਮਿਲੇ, ਅਤੇ ਮੈਂ ਤੁਹਾਡੇ ਨਾਲ ਸ਼ੇਅਰ ਨਾ ਕਰਾਂ ਕਿੱਦਾਂ ਹੋ ਸਕਦਾ ਹੈ। ਬਿਲਕੁਲ ਜੀ, ਸਵੇਰ ਦੀਆਂ ਪੰਜ ਜਿਹੜੇ ਰੂਲਸ ਨੇ ਉਹ ਜਿਹੜੇ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਆਪਣੀ ਡੇਲੀ ਲਾਈਫ ਦੇ ਵਿੱਚ ਹੈ ਫੋਲੋ ਕਰਨੇ ਚਾਹੀਦੇ। ਉਹਨਾਂ ਦੇ ਵਿੱਚੋਂ ਰੂਲ ਨੰਬਰ 1 ਹੈਗਾ ਕਿ ਸਵੇਰੇ ਉੱਠ ਕੇ, ਮੈਂ ਕਿਹਾ ਜੀ ਭਰ ਕੇ ਅੰਗੜਾਈਆਂ ਜ਼ਰੂਰ ਲਿਆ ਕਰੋ, ਕਿਉਂਕਿ ਸਵੇਰੇ ਉੱਠਦੇ ਹੀ ਜਦੋਂ ਅਸੀਂ ਅੰਗੜਾਈ ਲੈਂਦੇ ਹਾਂ ਨਾ, ਤਾਂ ਇਹਦੇ ਨਾਲ ਸਾਡਾ ਜਿਹੜਾ ਖੂਨ ਦਾ ਦੌਰਾ ਹੁੰਦਾ ਹੈ ਉਹ ਵੱਧਦਾ ਹੈ, ਅਤੇ ਸਰੀਰ ਦਾ ਜਿਹੜਾ ਆਲਸ ਹੁੰਦਾ ਨਾ ਉਹ ਬਹੁਤ ਜਲਦੀ ਦੂਰ ਹੋ ਜਾਂਦਾ। ਇਹਦੇ ਨਾਲ ਹੀ ਨਾਲ ਭਰਪੂਰ ਪਾਣੀ ਜਿਹੜਾ ਹੈਗਾ ਸਾਨੂੰ ਜ਼ਰੂਰ ਪੀਣਾ ਚਾਹੀਦਾ ਹੈ, ਖਾਲੀ ਪੇਟ, ਚਾਹੇ ਉਹ ਕੋਸਾ ਪਾਣੀ ਹੋਵੇ ਜਾਂ ਫਿਰ ਡੀਟੌਕਸ ਵਾਟਰ, ਜਿਹੜਾ ਵੀ ਤੁਹਾਨੂੰ ਤੁਹਾਡੀ ਸਿਹਤ ਦੇ ਅਕੋਰਡਿੰਗ ਵਧੀਆ ਲੱਗਦਾ ਹੋਵੇ, ਜਾਂ ਫਿਰ ਤਾਂਬੇ ਦੇ ਭਾਂਡੇ ਦੇ ਵਿੱਚ ਰਾਤ ਭਰ ਪਾਣੀ ਰੱਖ ਦਿਉ ਅਤੇ ਸਵੇਰੇ ਉੱਠ ਕੇ ਉਹ ਪੀਓ। ਇਹਦੇ ਨਾਲ ਕੀ ਹੁੰਦਾ, ਸਾਡਾ ਮੈਟਾਬੋਲਿਜ਼ਮ ਜਿਹੜਾ ਹੈਗਾ ਉਹ ਵੱਧਦਾ ਅਤੇ ਸਾਡਾ ਜਿਹੜਾ ਪੇਟ ਹੈਗਾ ਉਹ ਵੀ ਸਾਫ਼ ਰਹਿੰਦਾ। ਹਾਂਜੀ, ਰੂਲ ਨੰਬਰ 1, ਰੂਲ ਨੰਬਰ 2 ਤਾਂ ਤੁਹਾਡੇ ਨਾਲ ਸ਼ੇਅਰ ਕਰਤੇ ਆ, ਯਾਨੀ ਕਿ ਉੱਠਦੇ ਸਾਰ ਅੰਗੜਾਈ ਲਵੋ, ਭਰਪੂਰ ਮਾਤਰਾ ਦੇ ਵਿੱਚ ਖਾਲੀ ਪੇਟ ਪਾਣੀ ਪੀਓ, ਅਤੇ ਇਹਦੇ ਨਾਲ ਹੀ ਨਾਲ ਅੱਖਾਂ ਧੋਵੋ, ਯਾਨੀ ਕਿ ਮੂੰਹ ਦੇ ਵਿੱਚ ਪਾਣੀ ਭਰ ਕੇ ਅੱਖਾਂ 'ਤੇ ਠੰਡੇ ਪਾਣੀ ਦੇ ਛਿੱਟੇ ਮਾਰੋ। ਇਸ ਨਾਲ ਅੱਖਾਂ ਦੀ ਜਿਹੜੀ ਰੌਸ਼ਨੀ ਹੈਗੀ ਹੈ ਨਾ ਉਹ ਵੱਧਦੀ ਹੈ, ਅਤੇ ਅੱਖਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਜਲਨ ਤੁਹਾਨੂੰ ਮਹਿਸੂਸ ਹੁੰਦੀ ਹੈ ਤਾਂ ਉਹ ਵੀ ਖਤਮ ਹੁੰਦੀ ਹੈ। ਸੋ ਰੂਲ ਨੰਬਰ 4 ਜਿਹੜਾ ਸਵੇਰੇ ਉੱਠਦੇ ਸਾਨੂੰ ਆਪਣੀ ਆਦਤਾਂ ਦੇ ਵਿੱਚ ਐਡ ਕਰਨਾ ਹੈਗਾ ਉਹ ਹੈਗਾ ਜੀ ਆਇਲ ਪੁਲਿੰਗ। ਮੂੰਹ ਦੇ ਵਿੱਚ ਥੋੜ੍ਹਾ ਜਿਹਾ ਨਾਰੀਅਲ ਜਾਂ ਸਰੋਂ ਦਾ ਤੇਲ ਭਰ ਕੇ 15 ਤੋਂ 10 ਮਿੰਟ ਜਿਹੜਾ ਹੈਗਾ ਉਹਨੂੰ ਘੁਮਾਉਣਾ ਚਾਹੀਦਾ ਮੂੰਹ ਦੇ ਅੰਦਰ, ਅਤੇ ਤਾਂ ਮੂੰਹ ਦੇ ਜਿਹੜੇ ਕੀਟਾਣੂ ਹੁੰਦੇ ਨੇ ਜਾਂ ਜ਼ਹਿਰੀਲੇ ਪਦਾਰਥ ਹੁੰਦੇ ਨੇ ਉਹ ਬਾਹਰ ਨਿਕਲਦੇ ਨੇ। ਮਤਲਬ ਸ਼ੁਰੂ ਦੇ ਵਿੱਚ ਆਇਲ ਪੁਲਿੰਗ ਜਿਹੜੀ ਹੈਗੀ ਹੈ ਥੋੜ੍ਹੀ ਔਖੀ ਲੱਗਦੀ ਹੈ, ਬਟ ਜਦੋਂ ਤੁਹਾਨੂੰ ਇੱਕ ਵਾਰ ਇਹ ਚੀਜ਼ ਦੀ ਪ੍ਰੈਕਟਿਸ ਹੋ ਜਾਵੇ ਤਾਂ ਤੁਸੀਂ ਦੇਖੋਗੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ। ਅਤੇ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਜਿਹੜਾ ਪਹਿਲਾ ਆਹਾਰ ਸਾਡਾ ਹੋਵੇ ਉਹ ਫਲ ਹੋਣ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠ ਕੇ ਚਾਹ ਜਾਂ ਕੌਫੀ ਦੀ ਜ਼ਰਾ ਆਦਤ ਜੀ ਹੁੰਦੀ ਹੈ, ਪਰ ਅਗਰ ਅਸੀਂ ਉਹਦੀ ਜਗ੍ਹਾ ਤਾਜ਼ੇ ਫਲ ਖਾਵਾਂਗੇ ਨਾ, ਤਾਂ ਇਹ ਸਾਡੇ ਸਰੀਰ ਨੂੰ ਪੂਰੇ ਦਿਨ ਦੇ ਲਈ ਜਿਹੜਾ ਹੈਗਾ ਐਨਰਜੈਟਿਕ ਰੱਖਦੇ ਨੇ, ਊਰਜਾ ਪ੍ਰਦਾਨ ਕਰਦੇ ਨੇ। ਮਤਲਬ ਆਈ ਨੋ ਕਿ ਜਿਹੜੀ ਚਾਹ ਪੀਣ ਦੀ ਆਦਤ ਹੈ ਜਾਂ ਕੌਫੀ ਪੀਣ ਦੀ ਆਦਤ ਹੈਗੀ ਹੈ ਸਵੇਰੇ ਉੱਠਦਿਆਂ ਹੀ, ਇਹਨੂੰ ਤੋੜਨਾ ਥੋੜ੍ਹਾ ਮੁਸ਼ਕਿਲ ਹੈਗਾ, ਪਰ ਜੇ ਅਸੀਂ ਕੋਸ਼ਿਸ਼ ਕਰੀਏ ਨਾ ਤਾਂ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੈਗੀ। ਸ਼ੁਰੂ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਨੇ, ਪਰ ਟਾਈਮ ਦੇ ਨਾਲ ਨਾਲ ਜਦੋਂ ਆਪਾਂ ਕੋਈ ਆਦਤ ਸੋਚ ਲਈਏ ਨਾ ਅੱਛੀ ਵਾਲੀ ਕਿ ਹਾਂ ਇਹਨੂੰ ਅਪਣਾਉਣਾ ਹੈ ਅਤੇ ਕੋਈ ਮਾੜੀ ਵਾਲੀ ਆਦਤ ਹੈ ਉਹਨੂੰ ਛੱਡਣਾ, ਟਾਈਮ ਦੇ ਨਾਲ ਸਭ ਕੁਝ ਹੋ ਜਾਂਦਾ। ਮਤਲਬ 10 ਤੋਂ 15 ਦਿਨ ਥੋੜ੍ਹੇ ਔਖੇ ਹੁੰਦੇ ਆ, ਬਟ ਫਾਈਨਲੀ ਸੈਟਿੰਗ ਜਿਹੜੀ ਹੈ ਹੋ ਹੀ ਜਾਂਦੀ ਹੈ। ਫਿਲਹਾਲ ਤੁਹਾਡੀ ਸੈਟਿੰਗ ਵੀ ਪੂਰੀ ਹੈ। ਹਾਂਜੀ, ਇਨਫੋਰਮੇਸ਼ਨ ਦੇ ਨਾਲ ਨਾਲ ਇੰਟਰਟੇਨਮੈਂਟ ਦਾ ਜਿਹੜਾ ਧਿਆਨ ਹੈਗਾ ਉਹ ਵੀ ਅਸੀਂ ਰੱਖ ਰਹੇ ਹਾਂ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅਗਲਾ ਗਾਣਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

ਜਿਹੜੇ ਡਿਸੀਜ਼ਨ ਤੱਕ ਨੇ ਉਹ ਆਪ ਲੈਂਦੀਆਂ ਨੇ, ਤਾਂ ਫਿਰ ਇੱਦਾਂ ਮਤਲਬ ਇੰਨੀ ਸਾਰੀ ਚੀਜ਼ਾਂ ਦੇ ਨਾਲ ਨਾਲ ਜਿਹੜੀ ਸੋਲੋ ਟਰੈਵਲਿੰਗ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਕੁਛ ਸਾਨੂੰ ਸਿਖਾਉਂਦੀ ਹੈ। ਅਤੇ ਇੱਕ ਹੋਰ ਚੀਜ਼ ਆਉਂਦੀ ਹੈ ਜਦੋਂ ਆਪਾਂ ਸੋਲੋ ਟਰੈਵਲ ਕਰਨਾ ਹੋਵੇ, ਸਾਡੇ ਦਿਮਾਗ ਦੇ ਵਿੱਚ ਆਉਂਦਾ ਕਿ ਹਾਂ ਜਿਹੜਾ ਬਜਟ ਹੈਗਾ ਉਹ ਕਿੱਦਾਂ ਸੈੱਟ ਕਰਨਾ। ਬਲਕਿ ਅੱਜ ਕੱਲ੍ਹ ਦੇ ਜੇ ਟਾਈਮ ਦੀ ਗੱਲ ਕਰੀਏ ਤਾਂ ਟਰੈਵਲਿੰਗ ਜਿਹੜੀ ਹੈਗੀ ਹੈ ਨਾ, ਆਪਾਂ ਸਾਲੋ ਸਾਲ ਕੀ ਕਰਦੇ ਸੀਗੇ, ਸਾਨੂੰ ਹੁੰਦਾ ਸੀ ਹਾਂ ਪੈਸੇ ਜੋੜਨੇ ਹੈ ਅਤੇ ਅਸੀਂ ਫਿਰ ਘੁੰਮਣ ਫਿਰਨ ਨਿਕਲਣਾ। ਪਰ ਅੱਜ ਦਾ ਟਾਈਮ ਜਿਹੜਾ ਹੈ ਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਯੂਨੀਕ ਹੋ ਚੁੱਕਾ ਹੈ। ਘੁੰਮਦੇ ਫਿਰਦੇ ਵੀ ਅਸੀਂ ਜਿਹੜੇ ਹੈਗੇ ਹਾਂ ਪੈਸੇ ਕਮਾ ਸਕਦੇ ਹਾਂ। ਉਹ ਕਿੱਦਾਂ, ਬਹੁਤ ਸਾਰੇ ਲੋਕ ਨੇ ਜੋ ਘੁੰਮਦੇ ਫਿਰਦੇ ਨੇ ਅਤੇ ਨਾਲ ਨਾਲ ਆਪਣੇ ਵਲੋਗਸ ਜਿਹੜੇ ਨੇ ਟਰੈਵਲ ਵਲੋਗਸ ਉਹ ਤਿਆਰ ਕਰਦੇ ਆ, ਅਤੇ ਉਹਦੇ ਨਾਲ ਨਾਲ ਹੀ ਨਾਲ ਉਹਨਾਂ ਦੇ ਘੁੰਮਣ ਫਿਰਨ 'ਤੇ ਇੰਨਾ ਖਰਚਾ ਨਹੀਂ ਆਉਂਦਾ ਜਿੰਨਾ ਉਹ ਆਪਣੇ ਟਰੈਵਲਿੰਗ ਵਲੋਗਸ ਤੋਂ ਕਮਾ ਲੈਂਦੇ ਨੇ। ਸੋਲੋ ਟਰੈਵਲ ਕਰਦੇ ਹੋਏ ਤੁਸੀਂ ਜਿਹੜਾ ਹੈਗਾ ਆਪਣੇ ਬਜਟ ਦਾ ਹਮੇਸ਼ਾ ਧਿਆਨ ਰੱਖੋ। ਆਸ ਪਾਸ ਦੇ ਜਿਹੜੀਆਂ ਛੋਟੇ ਛੋਟੇ ਸ਼ਹਿਰ ਨੇ ਜਾਂ ਛੋਟੇ ਛੋਟੇ ਪਿੰਡ ਨੇ ਉਹਲੇ ਜਗ੍ਹਾਵਾਂ 'ਤੇ ਇਕੱਲੇ ਜਾ ਕੇ ਉਹ ਜਗ੍ਹਾਵਾਂ ਨੂੰ ਐਕਸਪਲੋਰ ਜ਼ਰੂਰ ਕਰੋ, ਅਤੇ ਨਾਲ ਹੀ ਨਾਲ ਆਪਣੀ ਸੇਫਟੀ ਦਾ ਜਿਹੜਾ ਧਿਆਨ ਹੈਗਾ ਉਹ ਵੀ ਜ਼ਰੂਰ ਰੱਖੋ। ਮਤਲਬ ਟਰੈਵਲਿੰਗ ਦਾ ਮਤਲਬ ਇਹ ਹੀ ਨਹੀਂ ਹੈ ਕਿ ਹਮੇਸ਼ਾ ਮਹਿੰਗੇ ਮਹਿੰਗੇ ਹੋਟਲਾਂ 'ਚ ਜਾ ਕੇ ਰਹਿਣਾ ਜਾਂ ਫਿਰ ਨਵੇਂ ਨਵੇਂ ਕੱਪੜੇ ਜਿਹੜੇ ਹੈਗੇ ਹੈ ਉਹ ਖਰੀਦਣੇ, ਨਵੇਂ ਜੁੱਤੇ ਖਰੀਦਣੇ, ਨਹੀਂ। ਟਰੈਵਲਿੰਗ ਆਪਣੇ ਆਪ ਦੇ ਵਿੱਚ ਇੱਕ ਲਰਨਿੰਗ ਐਕਸਪੀਰੀਅੰਸ ਹੈਗਾ। ਜਦੋਂ ਆਪਾਂ ਟਰੈਵਲ ਕੋਈ ਨਵੀਂ ਥਾਂ 'ਤੇ ਕਰਦੇ ਹਾਂ, ਨਵੀਂ ਜਗ੍ਹਾ 'ਤੇ ਜਾਂਦੇ ਹਾਂ, ਉੱਥੋਂ ਦੇ ਜੁੜੇ ਹੋਏ ਖਾਣ ਪੀਣ ਬਾਰੇ, ਉੱਥੋਂ ਦੇ ਕਲਚਰ ਬਾਰੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ, ਜਾਣਨ ਨੂੰ ਮਿਲਦੀਆਂ ਨੇ। ਸੋ ਲੇਡੀਜ਼, ਮੈਂ ਤਾਂ ਕਹਿ ਰਹੀ ਹਾਂ ਫਿਰ ਅੱਜ ਸੰਡੇ ਹੈਗਾ ਤਾਂ ਅਗਲੇ ਸੰਡੇ ਤੱਕ ਆਪਣਾ ਜ਼ਰੂਰ ਕੋਈ ਸੋਲੋ ਟ੍ਰਿਪ ਆਸ ਪਾਸ ਜਿਹਾ ਛੋਟਾ ਜਿਹਾ ਜ਼ਰੂਰ ਪਲਾਨ ਕਰਕੇ ਦੇਖੋ, ਘੁੰਮ ਫਿਰ ਕੇ ਆਓ। ਅਤੇ ਇੱਦਾਂ ਹੀ ਬਹੁਤ ਸਾਰੀਆਂ ਗੱਲਾਂ ਹੋਮ ਸਵੀਟ ਹੋਮ ਦੇ ਵਿੱਚ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ ਤੁਹਾਡੀਆਂ ਚੱਲਦੀਆਂ ਰਹਿਣਗੀਆਂ। ਫਿਲਹਾਲ ਤੁਹਾਡੇ ਲਈ ਇੱਕ ਗਾਣਾ ਆ ਰਿਹਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਤੁਸੀਂ ਕਰੋ ਜੀ ਇੰਜੋਏ। ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਜਿੰਨਾ ਤੇਰਾ ਮੈਂ ਕਰਦੀ ਬਿਲਕੁਲ ਜੀ ਮੈਂ ਵੀ ਤੁਹਾਡਾ ਬਹੁਤ ਧਿਆਨ ਕਰਦੀ ਹਾਂ ਇਸ ਕਰਕੇ ਮੈਨੂੰ ਹਰ ਰੋਜ਼ ਇਹ ਟੈਨਸ਼ਨ ਰਹਿੰਦੀ ਹੈ ਕਿ ਲੰਚ ਦੇ ਵਿੱਚ ਇੱਕ ਯੂਨੀਕ ਜਿਹੀ ਰੈਸਿਪੀ ਅੱਜ ਤੁਸੀਂ ਜ਼ਰੂਰ ਟਰਾਈ ਕਰੋ ਸੋ ਅੱਜ ਦੀ ਜਿਹੜੀ ਰੈਸਿਪੀ ਹੈਗੀ ਆ ਉਹ ਹੈਗੀ ਆ ਜੀ ਦਹੀਂ ਵਾਲੇ ਕ੍ਰਿਸਪੀ ਬੀਨਸ ਰੋਲ ਮਤਲਬ ਬਹੁਤ ਸਾਰੀਆਂ ਸਬਜ਼ੀਆਂ ਤਾਂ ਅਸੀਂ ਖਾਂਦੇ ਹਾਂ ਪਰ ਕਈ ਵਾਰ ਦਿਲ ਹੁੰਦਾ ਨਾ ਮੌਸਮ ਜਿਹੜਾ ਹੈਗਾ ਗਰਮੀ ਦਾ ਅਤੇ ਕੁਛ ਡਿਫਰੈਂਟ ਜਿਹਾ ਖਾਣ ਨੂੰ ਦਿਲ ਕਰਦਾ ਸੋ ਇਨਗਰੀਡੀਐਂਟਸ ਦੀ ਗੱਲ ਕਰੀਏ ਸਮੱਗਰੀ ਦੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਸਾਨੂੰ ਇਹਦੇ ਵਾਸਤੇ ਚਾਹੀਦੀਆਂ ਨੇ ਸਭ ਤੋਂ ਪਹਿਲੇ ਤਾਂ ਜੀ 1 ਕੱਪ ਵੇਸਣ ਦਾ 1/2 ਕੱਪ ਦਹੀਂ 1 ਪਿਆਜ਼ ਬਰੀਕ ਕੱਟਿਆ ਹੋਇਆ 1 ਸ਼ਿਮਲਾ ਮਿਰਚ ਬਰੀਕ ਕੱਟੀ ਹੋਈ 1 ਹਰੀ ਮਿਰਚ 1/2 ਚਮਚ ਹਲਦੀ ਅਤੇ 1/2 ਚਮਚ ਹੀ ਲਾਲ ਮਿਰਚ ਪਾਊਡਰ 1/2 ਚਮਚ ਅਜਵਾਇਨ ਦਾ ਅਤੇ ਨਮਕ ਜਿਹੜਾ ਹੈਗਾ ਤੁਸੀਂ ਸਵਾਦ ਅਨੁਸਾਰ ਆਪਣਾ ਐਡਜਸਟ ਕਰ ਸਕਦੇ ਹੋ ਅਤੇ ਥੋੜ੍ਹਾ ਜਿਹਾ ਜਿਹੜਾ ਧਨੀਆ ਹੈਗਾ ਉਹ ਚਾਹੀਦਾ ਅਤੇ ਤੇਲ ਜਿਹੜਾ ਹੈਗਾ ਸਾਨੂੰ ਸੇਕਣ ਦੇ ਲਈ ਚਾਹੀਦਾ ਸਟੱਫਿੰਗ ਦੀ ਗੱਲ ਕਰੀਏ ਤਾਂ ਉਹਦੇ ਲਈ ਸਾਨੂੰ ਚਾਹੀਦੇ ਨੇ 2 ਉਬਲੇ ਹੋਏ ਆਲੂ 1 ਚਮਚ ਚਾਟ ਮਸਾਲਾ ਥੋੜ੍ਹਾ ਚੀਜ਼ ਜੇ ਤੁਹਾਨੂੰ ਪਸੰਦ ਹੈ ਮਤਲਬ ਇਹ ਟੋਟਲੀ ਆਪਸ਼ਨਲ ਹੈਗਾ ਸੋ ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਸਾਨੂੰ ਚਾਹੀਦਾ ਹੈ ਦਹੀਂ ਵਾਲੇ ਕ੍ਰਿਸਪੀ ਬੀਨਸ ਰੋਲ ਜਿਹੜੇ ਹੈਗੇ ਹੈ ਬੇਸਣ ਵਾਲੇ ਰੋਲਸ ਬੀਨਸ ਰੋਲਸ ਉਹਦੇ ਵਾਸਤੇ ਕੀ ਸਾਨੂੰ ਚਾਹੀਦਾ 1 ਕੱਪ ਬੇਸਣ ਚਾਹੀਦਾ ਹੈਗਾ 1/2 ਕੱਪ ਦਹੀਂ ਚਾਹੀਦਾ 1 ਪਿਆਜ਼ ਬਰੀਕ ਕੱਟਿਆ ਹੋਇਆ 1 ਸ਼ਿਮਲਾ ਮਿਰਚ ਕੱਟੀ ਹੋਈ 1 ਹਰੀ ਮਿਰਚ ਅਤੇ 1/2 ਚਮਚ ਹਲਦੀ ਦਾ 1/2 ਚਮਚ ਲਾਲ ਮਿਰਚ ਪਾਊਡਰ 1/2 ਚਮਚ ਅਜਵਾਇਨ ਦਾ ਇਹਦੇ ਨਾਲ ਹੀ ਨਾਲ ਬੋਇਲਡ ਜਿਹੜੀਆਂ ਹੈਗੀਆਂ ਬੀਨਸ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜਾਂ ਆਪਣੇ ਪਸੰਦ ਦੀ ਹੋਰ ਵੀ ਵੈਜੀਟੇਬਲਸ ਕੌਰਨਸ ਵਗੈਰਾ ਜਿਹੜੇ ਹੈਗੇ ਯੂਜ਼ ਕਰ ਸਕਦੇ ਹੋ ਨਮਕ ਸਵਾਦ ਅਨੁਸਾਰ ਥੋੜ੍ਹਾ ਹਰਾ ਧਨੀਆ ਅਤੇ ਤੇਲ ਜਿਹੜਾ ਹੈ ਸਾਨੂੰ ਸੇਕਣ ਦੇ ਲਈ ਇਹਨਾਂ ਨੂੰ ਚਾਹੀਦਾ ਅਤੇ ਸਟੱਫਿੰਗ ਦੇ ਲਈ 2 ਉਬਲੇ ਆਲੂ ਅਤੇ ਇਹਦੇ ਨਾਲ ਹੀ ਨਾਲ 1 ਚਮਚ ਚਾਟ ਮਸਾਲਾ ਅਤੇ ਚੀਜ਼ ਜਿਹੜਾ ਹੈਗਾ ਟੋਟਲੀ ਆਪਸ਼ਨਲ ਹੈਗਾ ਤੁਸੀਂ ਸਮਾਨ ਇਕੱਠਾ ਕਰੋ ਫਿਰ 19 ਦੇਰ ਤੱਕ ਤੁਹਾਡੇ ਲਈ ਇੱਕ ਗਾਣਾ ਪਲੇ ਕਰ ਰਹੀ ਹਾਂ ਅਤੇ ਫਿਰ ਜਿਹੜੇ ਹੈਗੇ ਹੈ ਪਿਆਰੇ ਜਿਹੇ ਸਵਾਦ ਜਿਹੜੇ ਰੈਸਿਪੀ ਹੈਗੀ ਇਹਨੂੰ ਬਣਾਉਣ ਦਾ ਜਿਹੜਾ ਤਰੀਕਾ ਹੈਗਾ ਜਿਹੜੇ ਕ੍ਰਿਸਪੀ ਬੀਨਸ ਰੋਲਸ ਹੈਗੇ ਹੈ ਉਹ ਤੁਹਾਨੂੰ ਆ ਕੇ ਸ਼ੇਅਰ ਕਰਦੀ ਹਾਂ ਫਿਰ ਠੀਕ ਹੈ ਜੀ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਪ੍ਰੋਗਰਾਮ ਹੋਮ ਸਵੀਟ ਹੋਮ ਕਰਦੇ ਰਹੋ ਜੀ ਇੰਜੋਏ

ਜਿੱਦਾਂ ਹੀ ਇਹ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਸਿੱਕ ਜਾਏਗਾ, ਉਸ ਤੋਂ ਬਾਅਦ ਮੈਸ਼ ਕੀਤੇ ਹੋਏ ਆਲੂ ਅਤੇ ਬੋਇਲਡ ਬੀਨਸ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਚੀਜ਼ ਦੇ ਨਾਲ ਇਹਦੇ 'ਤੇ ਮਿਕਸ ਕਰ ਸਕਦੇ ਹਾਂ, ਜਿਵੇਂ ਸਟਫਿੰਗ ਭਰੀ ਦੀ ਹੈ ਨਾ, ਉਸ ਤੋਂ ਬਾਅਦ ਜਿਹੜਾ ਚਿੱਲਾ ਹੈਗਾ ਉਹਨੂੰ ਆਪਾਂ ਇੱਕ ਰੋਲ ਦੀ ਸ਼ੇਪ ਦੇ ਦੇਣੀ ਹੈ, ਜਿਵੇਂ ਹਲਕਾ ਹਲਕੇ ਹੱਥਾਂ ਦੇ ਨਾਲ ਇੱਕ ਉਹਦਾ ਰੋਲ ਬਣਾ ਲੈਣਾ ਅਤੇ 2 ਮਿੰਟ ਤੱਕ ਹੋਰ ਉਹਨੂੰ ਸੇਕਣਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਏ। ਸੋ ਤੁਹਾਨੂੰ ਰੈਸਿਪੀ ਸ਼ੇਅਰ ਕਰਦੇ ਕਰਦੇ ਨਾ ਮੇਰੇ ਮੂੰਹ 'ਚ ਪਾਣੀ ਆ ਗਿਆ, ਮਤਲਬ ਇੰਨੀ ਟੈਂਪਟਿੰਗ ਲੱਗ ਰਹੀ ਹੈ। ਦਹੀਂ ਵੀ ਹੈ, ਬਹੁਤ ਸਾਰੀਆਂ ਸਬਜ਼ੀਆਂ ਵੀ ਨੇ, ਬੇਸਨ ਵੀ ਹੈ, ਪ੍ਰੋਟੀਨ ਦਾ ਮਤਲਬ ਕਹਿ ਸਕਦੇ ਹਾਂ ਕਿ ਹਾਰ ਹੈ ਪੂਰਾ, ਨਾਲ ਹੀ ਨਾਲ ਬੀਨਸ ਨੇ, ਪੋਟੈਟੋਜ਼ ਨੇ, ਮਤਲਬ ਬਹੁਤ ਜ਼ਿਆਦਾ ਫਲੇਵਰਫੁੱਲ ਹੈਗੀ ਹੈ। ਅਤੇ ਇਹਨੂੰ ਖਾਣ ਦੇ ਲਈ ਜਦੋਂ ਰੋਲ ਰੈਡੀ ਹੋ ਜਾਏ ਸਾਡਾ ਐਵਲਾ ਦਹੀਂ ਵਾਲੇ ਕ੍ਰਿਸਪੀ ਬੀਨਸ ਬੇਸਨ ਰੋਲ ਜਦੋਂ ਰੈਡੀ ਹੋ ਜਾਣ ਅਤੇ ਧਨੀਏ ਦੇ ਨਾਲ ਇਹਨੂੰ ਅਸੀਂ ਗਾਰਨਿਸ਼ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਜਿਹੜੀ ਹੈਗੀ ਹੈ ਹਰੀ ਚਟਨੀ ਜਾਂ ਫਿਰ ਤੁਸੀਂ ਕੋਈ ਡਿਪ ਜਿਹੜੀ ਹੈਗੀ ਹੈ ਘਰ ਦੇ ਵਿੱਚ ਤੁਹਾਡੇ ਤਿਆਰ ਹੈ ਉਹਦੇ ਨਾਲ ਖਾ ਸਕਦੇ ਹੋ। ਬਾਹਰ ਦੇ ਮਤਲਬ ਇਹ ਰੋਲ ਦੀ ਗੱਲ ਕਰੀਏ, ਬਾਹਰੋਂ ਇੱਕਦਮ ਕ੍ਰਿਸਪੀ ਅਤੇ ਅੰਦਰ ਜਿਹੜੇ ਆਲੂ ਅਤੇ ਬੀਨਸ ਦੀ ਸਟਫਿੰਗ ਜਿਹੜੀ ਆ ਨਾ, ਉਹ ਆਪਣੇ ਆਪ ਦੇ ਵਿੱਚ ਮਤਲਬ ਬਹੁਤ ਹੀ ਕਮਾਲ ਦੀ ਰੈਸਪੀ ਹੈਗੀ ਹੈ, ਕਿਉਂਕਿ ਹਰ ਰੋਜ਼ ਰੋਟੀ ਸਬਜ਼ੀ ਲੰਚ ਦੇ ਵਿੱਚ ਖਾ ਕੇ ਨਾ ਕਈ ਵਾਰ ਅਸੀਂ ਬੋਰ ਹੋ ਜਾਂਦੇ ਹਾਂ। ਸੋ ਇਹ ਰੈਸਿਪੀ ਜਿਹੜੀ ਹੈਗੀ ਹੈ ਘਰ ਦੇ ਵਿੱਚ ਹਰ ਕੋਈ ਖੁਸ਼ੀ ਖੁਸ਼ੀ ਖਾਏਗਾ, ਚਾਹੇ ਬੱਚਾ ਹੋਏ ਜਾਂ ਬਜ਼ੁਰਗ ਹੋਏ ਜਾਂ ਤੁਸੀਂ ਆਪ ਹੋ। ਅਤੇ ਅੱਜ ਮੈਂ ਕਿਹਾ ਜੀ ਲੰਚ ਟਾਈਮ 'ਤੇ ਜ਼ਰੂਰ ਟਰਾਈ ਕਰਕੇ ਦੇਖਿਓ। ਸੋ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਮ ਸਵੀਟ ਹੋਮ ਦੇ ਵਿੱਚ ਸਾਂਝੀਆਂ ਜਿਹੜੀਆਂ ਨੇ ਉਹ ਕਰਦੇ ਰਵਾਂਗੇ। ਫਿਲਹਾਲ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਟਾਈਮ ਹੋ ਗਿਆ ਜੀ ਇੱਕ ਗਾਣਾ ਸ਼ੇਅਰ ਕਰਨ ਦਾ ਤੁਹਾਡੇ ਨਾਲ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਆਪਣੀ ਸਾਕਸ਼ੀ ਤੁਹਾਡੇ ਨਾਲ, ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ। ਅਤੇ ਇੱਕ ਹੋਰ ਚੀਜ਼ ਹੈ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਪੈਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਨਾ, ਕੁਛ ਨਾ ਕੁਛ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਦੀਆਂ ਹੈ। ਅਤੇ ਆਯੁਰਵੇਦ ਦੇ ਵਿੱਚ ਇਹਨਾਂ ਬਹੁਤ ਸਾਰੀ ਪ੍ਰੋਬਲਮਸ ਦਾ ਜਿਹੜਾ ਹੈਗਾ ਇਲਾਜ ਹੈਗਾ, ਅਤੇ ਜੇ ਅਸੀਂ ਉਹ ਚੀਜ਼ਾਂ ਅਪਣਾਉਂਦੇ ਹਾਂ ਨਾ ਤਾਂ ਸਾਨੂੰ ਕਾਫੀ ਆਰਾਮ ਮਿਲੇਗਾ। ਬਈ ਅੱਡੀਆਂ ਫੱਟਣ ਤੋਂ ਤਾਂ ਅਸੀਂ ਸਾਰੇ ਹੀ ਪਰੇਸ਼ਾਨ ਰਹਿੰਦੇ ਹਾਂ, ਅਤੇ ਉਹਦੇ ਲਈ ਕੀ ਕਰਨਾ ਹੈ, ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਜਿਹੜਾ ਹੈਗਾ ਹਲਕੀ ਜਿਹੀ ਜਿਹੜੀ ਹਲਦੀ ਹੁੰਦੀ ਹੈ ਘਰਾਂ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਹਾਂ, ਉਹ ਸਾੜ ਲੈਣੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਤੇਲ ਹੈਗਾ ਰਾਤ ਭਰ ਜਿਹੜਾ ਹੈਗਾ ਫਟੀ ਹੋਈ ਅੱਡੀਆਂ ਦੇ ਆਪਣੇ ਲਾਓ, ਅਤੇ ਉਸਦੇ ਉੱਪਰ ਜਰਾਬਾਂ ਪਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਚੱਦਰ ਵਗੈਰਾ ਜਿਹੜੀ ਹੈਗੀ ਉਹ ਗੰਦੀ ਨਾ ਹੋਵੇ। ਅਤੇ ਏੜੀਆਂ ਜਿਹੜੀਆਂ ਹੈਗੀਆਂ ਨੇ ਨਾ ਅੱਡੀਆਂ ਤੁਹਾਡੀਆਂ, ਤੁਸੀਂ ਦੇਖੋਗੇ ਕਿ ਹਫ਼ਤੇ ਕੁ ਬਾਅਦ ਹੀ ਇੱਕਦਮ ਠੀਕ ਹੋ ਜਾਣਗੀਆਂ। ਸੋ ਬਹੁਤ ਸਾਰੇ ਲੋਕਾਂ ਨੂੰ ਪੈਰਾਂ ਦੇ ਵਿੱਚ ਜਿਹੜੀ ਹੈਗੀ ਉਹ ਜਲਨ ਜਿਹੜੀ ਹੈ ਬਹੁਤ ਰਹਿੰਦੀ ਹੈ, ਖਾਸ ਕਰ ਇਸ ਗਰਮੀ ਦੇ ਮੌਸਮ ਦੇ ਵਿੱਚ। ਉਹਦੇ ਲਈ ਤੁਸੀਂ ਕੀ ਕਰਨਾ ਹੈ, ਠੰਡੇ ਪਾਣੀ ਦੇ ਵਿੱਚ ਫਟਕਰੀ ਅਤੇ ਗੁਲਾਬ ਜਲ ਪਾ ਕੇ ਪੈਰ ਜਿਹੜੇ ਹੈਗੇ ਆਪਣੇ 15 ਤੋਂ 20 ਮਿੰਟ ਤੱਕ ਉਹਦੇ ਵਿੱਚ ਡਬੋ ਕੇ ਰੱਖੋ। ਇਹਦੇ ਨਾਲ ਜਿਹੜੇ ਪੈਰਾਂ ਦੀ ਜਲਨ ਹੈਗੀ ਉਦੋਂ ਤੋਂ ਕਾਫੀ ਆਰਾਮ ਤੁਹਾਨੂੰ ਦੇਖਣ ਨੂੰ ਮਿਲੇਗਾ। ਅਤੇ ਇਹਦੇ ਨਾਲ ਹੀ ਨਾਲ ਪੈਰਾਂ ਦੀ ਸੋਜਸ਼ ਜਿਹੜੀ ਹੈ ਬਹੁਤ ਆਮ ਹੈ ਅੱਜ ਕੱਲ੍ਹ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਖਾਸ ਕਰ ਵਰਕਿੰਗ ਨੇ ਜਿਨ੍ਹਾਂ ਦਾ 8-8 ਘੰਟੇ ਬਹਿਣ ਦਾ ਹੀ ਕੰਮ ਹੈਗਾ, ਅਤੇ ਉੱਥੇ ਕੀ ਹੁੰਦਾ ਪੈਰਾਂ ਦੇ ਵਿੱਚ ਸੋਜ ਆਉਣਾ ਇੱਕ ਆਮ ਜਿਹੀ ਗੱਲ ਹੋ ਜਾਂਦੀ ਹੈ। ਸੋਜਸ਼ ਨੂੰ ਘਟਾਉਣ ਦੇ ਵਾਸਤੇ ਪੈਰਾਂ ਦੀ ਤੁਸੀਂ ਕੀ ਕਰਨਾ ਹੈ, ਸੇਂਦੇ ਨਮਕ ਵਾਲੇ ਪਾਣੀ ਯਾਨੀ ਕਿ ਕੋਸਾ ਪਾਣੀ ਲੈਣਾ, ਅਤੇ ਉਹਦੇ ਵਿੱਚ ਸੇਂਦਾ ਨਮਕ ਪਾਉਣਾ, ਅਤੇ ਪੈਰਾਂ ਨੂੰ ਉਹਦੇ ਵਿੱਚ 5 ਤੋਂ 7 ਮਿੰਟ ਜਿਹੜਾ ਹੈਗਾ ਭਿਗੋ ਕੇ ਰੱਖਣਾ ਹੈ, ਅਤੇ ਇਹਦੇ ਨਾਲ ਤੁਹਾਡੇ ਪੈਰਾਂ ਨੂੰ ਜਿਹੜਾ ਹੈਗਾ ਉਹ ਆਰਾਮ ਮਿਲੇਗਾ। ਜੇਕਰ ਪੈਰ ਦੀ ਤਲੀਆਂ ਦੁਖਦੀਆਂ ਨੇ ਤਾਂ ਉਹਦੇ ਵਿੱਚ ਸਰ੍ਹੋਂ ਦੇ ਤੇਲ ਦੇ ਨਾਲ ਹਲਕੀ ਮਾਲਿਸ਼ ਜਿਹੜੀ ਹੈਗੀ ਆ ਰਾਤ ਨੂੰ ਸੌਂਦੇ ਟਾਈਮ ਬਹੁਤ ਜ਼ਿਆਦਾ ਆਰਾਮ ਦੇਗੀ। ਸੋ ਛੋਟੇ ਛੋਟੇ ਨੁਸਖੇ ਹੁੰਦੇ ਨੇ ਆਯੁਰਵੇਦ ਦੇ ਉਪਾਇਆਂ ਦੇ ਵਿੱਚ, ਜਾਂ ਫਿਰ ਅਚਾਰੀਆਂ ਦੀ ਸਾਰੀਆਂ ਚੀਜ਼ਾਂ ਨੇ ਆਮ ਸਾਡੇ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ, ਨਾਲ ਹੀ ਨਾਲ ਸਾਨੂੰ ਇਹਦਾ ਫਾਇਦਾ ਵੀ ਦੇਖਣ ਨੂੰ ਮਿਲਦਾ ਹੈ। ਅਤੇ ਫੰਗਲ ਇਨਫੈਕਸ਼ਨ ਜਾਂ ਖਾਰਿਸ਼ ਪੈਰਾਂ ਦੇ ਵਿੱਚ ਹੋ ਰਹੀ ਹੋਵੇ ਤਾਂ ਉਹਦੇ ਵਿੱਚ ਨਿੰਮ ਦਾ ਪਾਣੀ ਜਿਹੜਾ ਹੈਗਾ ਉਹਦੇ ਨਾਲ ਆਪਣੇ ਪੈਰ ਸਾਨੂੰ ਦਿਨ 'ਚ 2 ਵਾਰ ਜ਼ਰੂਰ ਧੋਣੇ ਚਾਹੀਦੇ ਨੇ। ਅਤੇ ਇਹਦੇ ਨਾਲ ਹੀ ਨਾਲ ਕਈ ਵਾਰ ਕੀ ਹੁੰਦਾ ਪੈਰਾਂ ਦੇ ਵਿੱਚ ਸਮੈਲ ਜਿਹੜੀ ਹੈ ਕਈਆਂ ਦੇ ਉਹ ਆਉਂਦੀ ਹੈ, ਉਹਦੇ ਲਈ ਕੀ ਕਰਨਾ ਕਿ ਰੋਜ਼ ਪੈਰਾਂ ਨੂੰ ਜਿਹੜਾ ਹੈਗਾ ਹਾਈਜੀਨ ਆਪਣੀ ਬਣਾ ਕੇ ਰੱਖੋ, ਸਾਫ਼ ਰੱਖੋ। ਜੇ ਸ਼ੂਜ਼ ਪਾ ਰਹੇ ਹੋ ਤਾਂ ਰੋਜ਼ ਜਿਹੜੀਆਂ ਜਰਾਬਾਂ ਨੇ ਉਹਨਾਂ ਨੂੰ ਬਦਲੋ, ਅਤੇ ਨਾਲ ਹੀ ਨਾਲ ਜਿਹੜਾ ਨਿੰਬੂ ਦਾ ਪਾਣੀ ਹੁੰਦਾ ਉਹਦੇ ਨਾਲ ਆਪਣੇ ਪੈਰ ਜ਼ਰੂਰ ਧੋਵੋ। ਸੋ ਇਹ ਸਨ ਕੁਛ ਖਾਸ ਜੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਪੈਰਾਂ ਦੇ ਨਾਲ ਆਮ ਸਮੱਸਿਆਵਾਂ ਦੇਖਦੇ ਹਾਂ, ਅਤੇ ਕੁਛ ਖਾਸ ਜਿਹੇ ਟਿਪਸ ਸੀਗੇ ਆਯੁਰਵੇਦ ਦੇ ਵਿੱਚ ਜੋ ਅਸੀਂ ਫੋਲੋ ਕਰੀਏ ਤਾਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਦੂਰ ਹੋ ਸਕਦੀਆਂ ਨੇ। ਸੋ ਗੱਲਾਂ ਦਾ ਸਿਲਸਿਲਾ ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਅਤੇ ਯਾਨੀ ਕਿ ਇਨਫੋਰਮੇਸ਼ਨ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ, ਅਤੇ ਅਗਲਾ ਗਾਣਾ ਜਿਹੜਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਤੁਸੀਂ ਕਰੋ ਜੇ ਇੰਜੋਏ।

ਅਮੀਰੀ ਦੀ ਮਾਣ ਦਾ ਤਾਂ ਪਤਾ ਨਹੀਂ, ਪਰ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣਾ ਧਿਆਨ ਜ਼ਰੂਰ ਕਰਨਾ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ। ਅਤੇ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦਾ ਜਿਹੜਾ ਟਾਈਮ ਹੈ ਉਹ ਹੋ ਚੁੱਕਾ ਹੈ, ਕਿਉਂਕਿ ਟਾਈਮ ਬਹੁਤ ਘੱਟ ਗਿਆ। ਪਰ ਜਾਂਦੇ ਜਾਂਦੇ ਵੀ ਤੁਹਾਨੂੰ ਇਹੀ ਕਹਾਂਗੇ ਕਿ ਸਰਕਾਰ ਨੇ ਵੀ ਕਿਹਾ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ। ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਨਾ ਜਿਹੜੀ ਐਲਰਜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਤਾਪਮਾਨ ਵਧਣ ਦੇ ਨਾਲ ਐਲਰਜੀ ਦਾ ਵੀ ਜਿਹੜਾ ਖਤਰਾ ਹੁੰਦਾ ਨਾ ਉਹ ਜ਼ਿਆਦਾ ਹੋ ਜਾਂਦਾ। ਇਸ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ ਅਤੇ ਐਂਟੀਬਾਇਓਟਿਕਸ ਤੋਂ ਜਿੰਨਾ ਹੋ ਸਕੇ ਸਰਦੀ ਜ਼ੁਕਾਮ ਹੋਣ ਅਤੇ ਉਨਾ ਬਚੋ। ਕੁਛ ਚੀਜ਼ਾਂ ਨੇ ਜੋ ਆਪਾਂ ਆਪਣੇ ਡੇਲੀ ਲਾਈਫ ਦੇ ਵਿੱਚ ਅਪਣਾ ਲਈਏ ਨਾ, ਅਤੇ ਇਸ ਸਰਦੀ ਦੇ ਸਰਦੀ ਕਹਿ ਰਹੀ ਹਾਂ, ਦੇਖ ਲਓ ਗਰਮੀ ਨੇ ਇੰਨਾ ਦਿਮਾਗ ਖਰਾਬ ਕਰਤਾ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਰਦੀ ਤੋਂ ਬਚ ਸਕਦੇ ਹੋ, ਮਤਲਬ ਮੈਂ ਕਹਿ ਰਹੀ ਹਾਂ ਜੀ ਗਰਮੀ ਤੋਂ ਬਚ ਸਕਦੇ ਹੋ। ਉਹਦੇ ਲਈ ਕੀ ਕਰਨਾ ਹੈ, ਘਰ ਦੇ ਵਿੱਚ ਜਿਹੜਾ ਹੈਗਾ ਘਰ ਨੂੰ

ਆਪਣੇ ਸੁੱਕਾ ਰੱਖੋ, ਹਵਾਦਾਰ ਰੱਖੋ, ਸਾਫ਼ ਰੱਖੋ, ਅਤੇ ਕਿਸੇ ਵੀ ਤਰ੍ਹਾਂ ਦੀ ਫੰਗਸ ਜਿਹੜੀ ਹੈ ਘਰ ਦੇ ਵਿੱਚ ਨਾ ਪਨਪੇ। ਕਈ ਵਾਰ ਕੀ ਹੁੰਦਾ, ਗਰਮੀ ਦੇ ਮੌਸਮ ਦੇ ਵਿੱਚ ਅਸੀਂ ਦਰਵਾਜ਼ੇ ਬੰਦ ਕਰਕੇ ਏਸੀ ਔਨ ਕਰਕੇ ਸਾਰਾ ਦਿਨ ਬੈਠੇ ਰਹਿੰਦੇ ਹਾਂ, ਬਟ ਉਹਦੇ ਨਾਲ ਫੰਗਸ ਜਿਹੜੀ ਹੈਗੀ ਹੈ ਘਰ ਦੇ ਵਿੱਚ ਇਕੱਠਾ ਹੋ ਸਕਦੀ ਹੈ। ਸੋ ਸਵੇਰੇ ਸ਼ਾਮ ਮੌਸਮ ਨੂੰ ਦੇਖਦੇ ਹੋਏ ਆਪਣੇ ਘਰ ਦੇ ਦਰਵਾਜ਼ੇ ਜਿਹੜੇ ਨੇ, ਬਾਰੀਆਂ ਜਿਹੜੀਆਂ ਨੇ, ਉਹਨਾਂ ਨੂੰ ਜ਼ਰੂਰ ਖੋਲ੍ਹ ਕੇ ਰੱਖੋ ਤਾਂ ਕਿ ਜਿਹੜੀ ਤਾਜ਼ੀ ਹਵਾ ਹੈ ਅਤੇ ਹਵਾ ਦਾ ਜਿਹੜਾ ਸਰਕੂਲੇਸ਼ਨ ਹੈਗਾ ਉਹ ਕਮਰਿਆਂ ਦੇ ਵਿੱਚ ਘਰ ਦੇ ਵਿੱਚ ਜ਼ਰੂਰ ਹੋਵੇ। ਇਹਦੇ ਨਾਲ ਹੀ ਨਾਲ ਜੇ ਗਰਮੀ ਦੇ ਕਾਰਨ ਤੁਹਾਨੂੰ ਭੁੱਖ ਜਿਹੜੀ ਹੈ ਉਹ ਘੱਟ ਲੱਗ ਰਹੀ ਹੈ ਜਾਂ ਫਿਰ ਖਾਣਾ ਜਿਹੜਾ ਪ੍ਰੋਪਰਲੀ ਡਾਇਜੈਸਟ ਨਹੀਂ ਹੋ ਰਿਹਾ ਤਾਂ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ। ਅਤੇ ਸੁਸਤੀ ਜਾਂ ਨੀਂਦ ਜਿਹੜੀ ਹੈ ਦਿਨ ਭਰ ਦੇ ਵਿੱਚ ਰਹਿੰਦੀ ਹੈ, ਬਹੁਤ ਜ਼ਿਆਦਾ ਰਹਿੰਦੀ ਹੈ, ਅਤੇ ਇਹਨੂੰ ਵੀ ਅਣਦੇਖਾ ਨਾ ਕਰੋ। ਨਾਲ ਹੀ ਨਾਲ ਸਵੇਰੇ ਅਤੇ ਸ਼ਾਮ ਜੇ ਹਲਕੀ ਠੰਡ ਹੋ ਜਾਂਦੀ ਹੈ ਜਾਂ ਦਿਨ ਦੇ ਵਿੱਚ ਗਰਮੀ ਰਹਿੰਦੀ ਹੈ ਤਾਂ ਉਹਦੇ ਹਿਸਾਬ ਦੇ ਨਾਲ ਕੱਪੜੇ ਜ਼ਰੂਰ ਪਾਓ। ਤਾਜ਼ਾ ਅਤੇ ਹਲਕਾ ਜਿਹੜਾ ਹੈਗਾ ਹੈ ਆਪਣੀ ਖਾਣ ਪੀਣ ਵਿੱਚ ਚੀਜ਼ਾਂ ਸ਼ਾਮਿਲ ਕਰੋ। ਅਤੇ ਨਾਲ ਹੀ ਨਾਲ ਮੈਂ ਕਿਹਾ ਜੀ, ਬਹੁਤ ਸਾਰਾ ਪਾਣੀ ਟਾਈਮ ਟੂ ਟਾਈਮ ਜਿਹੜਾ ਹੈਗਾ ਆਪ ਪੀਂਦੇ ਰਹੋ, ਆਪਣੇ ਆਪ ਨੂੰ ਹਾਈਡਰੇਟ ਰੱਖੋ, ਠੰਡੀਆਂ ਚੀਜ਼ਾਂ ਖਾਓ, ਜਿਹੜਾ ਬਾਸੀ ਖਾਣਾ ਉਹ ਨਾ ਖਾਓ, ਅਤੇ ਬਾਹਰ ਦੇ ਜਿਹੜਾ ਜੰਕ ਫੂਡ ਹੈਗਾ ਹੈ, ਤਲਿਆ ਮਲਿਆ ਖਾਣਾ ਹੈਗਾ, ਉਹਦਾ ਪਰਹੇਜ਼ ਕਰੋ। ਫਿਲਹਾਲ ਜਾਂਦੇ ਜਾਂਦੇ ਹੋਮ ਸਵੀਟ ਹੋਮ ਦੇ ਵਿੱਚ ਗਾਣਿਆਂ ਦਾ ਪਰਹੇਜ਼ ਨਹੀਂ ਹੋਏਗਾ। ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਡੇ ਲਈ ਆ ਰਿਹਾ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ।

0: FM Rainbow Jalandhar 102.7 MHz ਤੇ ਨਾਲ ਲਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਸੋ FM Rainbow Jalandhar ਦੇ ਨਾਲ 1 to 3 ਦਾ ਇਹ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਤੁਹਾਡਾ ਵੀ ਸ਼ੁਰੂ ਹੁੰਦਾ ਹੈ। ਸੋ ਹੁਣ ਟਾਈਮ ਹੋ ਚੁੱਕਾ ਹੈ ਜੀ ਦੁਪਹਿਰ ਦੇ ਉਹ ਵੇਲੇ ਦਾ ਜਦੋਂ ਸਾਰੇ ਕੰਮ ਕਾਰ ਕਰਕੇ ਨਾ ਇੱਕ ਛੋਟੀ ਜਿਹੀ ਬ੍ਰੇਕ ਸਾਡੀ ਆਪਣੇ ਆਪ ਦੇ ਨਾਲ ਹੁੰਦੀ ਹੈ। ਸੋ ਇਸ ਬ੍ਰੇਕ ਦੇ ਵਿੱਚ ਜਦੋਂ ਗਾਣੇ ਵੀ ਸਾਡੇ ਉਹ ਲੱਗਣ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੈ, ਜੋ ਸਾਡੀ ਰੂਹ ਦੇ ਬਹੁਤ ਜ਼ਿਆਦਾ ਨੇੜੇ ਨੇ, ਤਾਂ ਬਹੁਤ ਹੀ ਵਧੀਆ ਲੱਗਦੇ ਨੇ। ਪੁਰਾਣੀਆਂ ਧੁਨਾਂ ਦੇ ਵਿੱਚ ਇੱਕ ਅਲੱਗ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੁੰਦੀ ਹੈ। ਹਰ ਸੁਰ ਜਿਹੜਾ ਹੁੰਦਾ ਨਾ ਆਪਣੇ ਆਪ ਦੇ ਨਾਲ ਯਾਦਾਂ ਦੀ ਬਰਸਾਤ ਲੈ ਕੇ ਆਉਂਦਾ ਹੈ। ਸੋ ਇਹ ਯਾਦਾਂ ਦੀ ਬਰਸਾਤ, ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ। ਇਸ ਖੂਬਸੂਰਤ ਜੀ ਸ਼ੁਰੂਆਤ ਜਿਹੜੀ ਹੈ ਆਪਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਤੋਂ ਹੀ ਕਰਦੇ ਹਾਂ। ਪਹਿਲਾ ਗੀਤ ਜਿਹੜਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ ਉਹਨਾਂ ਦੀ ਆਵਾਜ਼ ਦੇ ਵਿੱਚ।
1: ਹਮ ਥੇ

ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਹੈ ਰਾਸਤੋਂ ਪੇ ਚਲਤੇ ਚਲਤੇ ਜਬ ਸੁਰ ਸਾਥ ਨਿਭਾਤੇ ਹੈ ਤੋ ਸਫ਼ਰ ਵੀ ਯਾਦਗਾਰ ਬਣ ਜਾਤੇ ਹੈ। ਬਿਲਕੁਲ ਜੀ, ਅਗਲਾ ਗੀਤ ਜਿਹੜਾ ਆ ਰਿਹਾ ਹੈ ਨਾਮਿਕਾ ਮੂਵੀ ਤੋਂ, ਜੋ ਕਿ 1973 ਦੇ ਵਿੱਚ ਰਿਲੀਜ਼ ਹੋਈ ਸੀ। ਆਰ ਡੀ ਬਰਮਨ ਹੋਣਾ ਜੀ ਨੇ ਇਹਦਾ ਮਿਊਜ਼ਿਕ ਜਿਹੜਾ ਹੈ ਉਹ ਕੰਪੋਜ਼ ਕੀਤਾ ਸੀ ਅਤੇ ਆਵਾਜ਼ ਸੀਗੀ ਆਸ਼ਾ ਜੀ ਦੀ।

ਕਹਿੰਦੇ ਹੈ ਕਿ ਸਫ਼ਰ ਖੂਬਸੂਰਤ ਹੋਏ ਨਾ ਤਾਂ ਮੰਜ਼ਿਲ ਦੀ ਫਿਕਰ ਨਹੀਂ ਹੁੰਦੀ, ਅਤੇ ਸਾਥ ਜਦੋਂ ਪੁਰਾਣੇ ਗਾਣਿਆਂ ਦਾ ਹੋਵੇ ਤਾਂ ਸਫ਼ਰ ਹੋਰ ਵੀ ਜ਼ਿਆਦਾ ਹਸੀਨ ਹੋ ਜਾਂਦਾ ਹੈ। ਜੀ, ਮਿੱਡੇ ਮੈਲੋਡੀਜ਼ ਦਾ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ, ਇੱਕ ਵਾਰ ਫਿਰ ਤੋਂ ਤੁਹਾਡਾ ਉਹਦੇ ਵਿੱਚ ਸਵਾਗਤ ਹੈ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਗਲਾ ਗਾਣਾ ਬ੍ਰਹਮਚਾਰੀ ਮੂਵੀ ਤੋਂ ਆ ਰਿਹਾ ਹੈ, ਜਿਹਨੂੰ ਡਾਇਰੈਕਟ ਕੀਤਾ ਸੀ ਸ਼ੰਕਰ ਜੈ ਕਿਸ਼ਨ ਨੇ, ਅਤੇ ਹਸਰਤ ਜੈਪੁਰੀ ਜੀ ਨੇ ਇਹ ਗਾਣਾ ਜਿਹੜਾ ਹੈਗਾ ਲਿਖਿਆ ਸੀਗਾ। ਆਵਾਜ਼ ਹੈ ਰਫੀ ਸਾਹਿਬ ਦੀ ਅਤੇ ਸੁਮਨ ਕਲਿਆਣਪੁਰ ਦੀ। ਕਹਿੰਦੇ ਹੈ ਜੇ ਪਿਆਰ ਹੋਏ ਨਾ ਤਾਂ ਉਹਦੇ ਚਰਚੇ ਤਾਂ ਫਿਰ ਹੁੰਦੇ ਹੀ ਹੈ।

FM ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

0: ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ। ਉਹਨਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਭਰਦੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਲੜੀ, ਰੱਖਿਆ, ਪੁਲਾੜ, ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿੱਚ ਸਹਿਯੋਗ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਵੀ ਉਮੀਦ ਹੈ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇੱਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿੱਚ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ, ਤਕਨਾਲੋਜੀ, ਜਲ ਪ੍ਰਬੰਧਨ, ਸਾਫ਼ ਸੁਥਰੀ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡਸ ਸਬੰਧਾਂ ਨੇ ਪਿਛਲੇ ਦਹਾਕੇ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
1: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
0: ਸ਼੍ਰੀ ਮੋਦੀ ਨੇ ਨੀਦਰਲੈਂਡਸ ਨੂੰ ਭਾਰਤ ਦੇ ਮੁੱਖ ਯੂਰਪੀ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਬੰਧ, ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ 'ਤੇ ਆਧਾਰਿਤ ਨੇ।
2: ਹਮ ਨੀਦਰਲੈਂਡ ਕੋ ਭਾਰਤ ਕੇ ਸਬਸੇ ਮਹੱਤਵਪੂਰਨ ਪਾਰਟਨਰ ਮੈਂ ਸੇ ਮਾਨਤੇ ਹੈ। ਨੀਦਰਲੈਂਡ ਭਾਰਤ ਕੇ ਟੌਪ 5 ਇਨਵੈਸਟਰਸ ਮੈਂ ਸੇ ਏਕ ਹੈ। हमारे हिस्टोरिकल, कल्चर और पीपल टू पीपल टाइज भी बहुत गहरे हैं। डेमोक्रेटिक वैल्यूज, मार्केट इकोनॉमी और रिस्पॉन्सिबल बिहेवियर, ये हमारी साझी सोच का हिस्सा है। हमें नीदरलैंड की एक्सपर्टीज और भारत की स्पीड और स्केल को हर क्षेत्र में जोड़ना चाहिए।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਨਵੀਨਤਾ, ਨਿਵੇਸ਼, ਨਿਰੰਤਰ ਵਿਕਾਸ ਅਤੇ ਰੱਖਿਆ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਲੋੜ ਹੈ। ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨਾਲ ਸਬੰਧਾਂ ਦੀ ਵੱਧਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਦੀ ਹਿਮਾਇਤ ਕੀਤੀ। ਭਾਰਤ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿੱਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ਼੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਆਲਮੀ ਊਰਜਾ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਹੀ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ 'ਤੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹਮਲਾ ਕੀਤਾ ਗਿਆ ਸੀ। ਜਹਾਜ਼ 'ਤੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਖਾੜੀ ਖੇਤਰ ਵਿੱਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ 2 ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ 'ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ 25 ਰਾਜਾਂ ਵਿੱਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਸੰਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ ਜਸਟਿਸ ਸਮੇਤ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ

ਕੋਟਾ ਡਿਵੀਜ਼ਨ ਦੇ ਲੂਣੀ ਰਿਛਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 'ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਕੀਤਾ ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ CNG 80 ਰੁਪਏ 9 ਪੈਸੇ ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਵੀ IGL ਨੇ CNG ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਵਾਸ਼ਿੰਗਟਨ ਵਿੱਚ ਇਜ਼ਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ਼੍ਰੀ ਗੁਤਰਸ ਨੇ ਸੰਬੰਧਿਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕੱਲ੍ਹ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਪਿਗੋਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਅਤੇ 3 ਜੂਨ ਨੂੰ ਇਸ ਸੰਬੰਧ ਵਿੱਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰ ਸੰਚਾਰ ਅਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿੱਚ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈੱਟ ਅਤੇ ਸੰਬੰਧਿਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। 7ਵਾਂ ਦਰਜਾ ਪ੍ਰਾਪਤ ਐਲੀਨਾ ਨੇ ਫਾਈਨਲ ਵਿੱਚ ਅਮਰੀਕਾ ਦੀ ਕੋਕੋ ਗੋਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿੱਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਵਜੇ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹਾ ਕਿ ਹੋਰਮੁਜ਼ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

की हाल चाल ने, नमस्कार आदाब सत श्री अकाल। प्रोग्राम ਤੁਸੀਂ ਸੁਣ ਰਹੇ ਹੋ ਦਿਲ ਆ ਸ਼ਾਇਰ, ਆਪਣੀ ਦੋਸਤ ਤੇ ਹੋਸਟ ਆਰ ਜੇ ਰੀਆ ਦੇ ਨਾਲ। ਤੇ ਕਹਿੰਦੇ ਨੇ ਕਿ ਦਿਲ ਲਾਲ ਸ਼ਾਇਰ ਹੈ, ਵੈਸੇ ਤਾਂ ਦਿਲ ਹਰ ਰੋਜ਼ ਹੀ ਸ਼ਾਇਰ ਹੁੰਦਾ ਹੈ, ਕਿਉਂਕਿ ਦਿਲ ਹਰ ਰੋਜ਼ ਚਾਹੁੰਦਾ ਹੈ ਕਿ ਕੋਈ ਸਾਥੀ ਹੋ, ਕੋਈ ਸੱਜਣ ਹੋ, ਕੋਈ ਦੋਸਤ ਹੋਵੇ ਜਿਹਦੇ ਨਾਲ ਦਿਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕੇ। ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਸਭ ਤੋਂ ਸੋਹਣਾ ਤਰੀਕਾ ਸ਼ਾਇਰੀ ਹੀ ਹੈ। ਸ਼ਾਇਰੀ ਤੋਂ ਸੋਹਣਾ ਹੋਰ ਕੁਝ ਵੀ ਨਹੀਂ ਜਦੋਂ ਦਿਲ ਦੀਆਂ ਗੱਲਾਂ ਬਿਆਨ ਕਰਨ ਦੀ ਗੱਲ ਹੋਵੇ। ਇਸ ਕਰਕੇ ਦਿਲ ਅੱਜ ਸ਼ਾਇਰ ਹੈ ਅਤੇ ਦਿਲ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ ਅਤੇ ਤੁਹਾਡੇ ਦਿਲ ਦੀਆਂ ਗੱਲਾਂ ਵੀ ਸੁਣਨਾ ਚਾਹੁੰਦਾ ਹੈ ਅਤੇ ਬਾਕੀ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ। ਹੁਣ ਇਹ ਗੱਲਾਂ ਸਾਂਝੀਆਂ ਕਿਵੇਂ ਕਰਨੀਆਂ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਸੀਂ ਕੀ ਕਰਨਾ ਹੈ, ਆਪਣਾ ਫੋਨ ਚੁੱਕਣਾ ਹੈ, ਵਟਸਐਪ ਖੋਲ੍ਹਣਾ ਹੈ ਅਤੇ ਵਟਸਐਪ ਦਾ ਨੰਬਰ ਡਾਇਲ ਕਰਨਾ ਹੈ 9855 10 10 27 9855 10 10 27। ਇਸ ਨੰਬਰ 'ਤੇ ਆਪਣੀ ਲਿਖੀ ਹੋਈ ਜਾਂ ਫਿਰ ਕਿਸੇ ਹੋਰ ਦੀ ਲਿਖੀ ਹੋਈ ਸ਼ਾਇਰੀ ਜੋ ਤੁਹਾਡੇ ਦਿਲ ਦੇ ਬੜੀ ਕਰੀਬ ਹੈ, ਤੁਹਾਡੇ ਦਿਲ ਨੂੰ ਛੂਹ ਜਾਂਦੀ ਹੈ ਜਾਂ ਫਿਰ ਤੁਹਾਡੇ ਦਿਲ ਦੇ ਹਾਲਾਤ ਜਜ਼ਬਾਤ ਨੂੰ ਬਿਆਨ ਕਰਦੀ ਹੈ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦੇਣੀ ਆ ਜੀ, 9855 10 10 27 9855 10 10 27। ਅਤੇ ਆਗਾਜ਼ ਕਰਦੇ ਹਾਂ ਇਸ ਮਹਿਫਿਲ ਦਾ ਭੁਪਿੰਦਰ ਸਿੰਘ ਅਤੇ ਮਿਤਾਲੀ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇਸ ਪਿਆਰੀ ਜੀ ਗਜ਼ਲ ਦੇ ਨਾਲ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਜ ਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਰਜ ਰੀਆ ਦੇ ਨਾਲ ਅਤੇ ਸਾਡੇ ਦੋਸਤ ਗੁਰਵਿੰਦਰ ਜੌੜਾ, ਪਰਮਜੀਤ ਜੌੜਾ, ਡਾਕਟਰ ਰਜਨੀਤ ਜੌੜਾ ਪੱਤੀ ਤਰਨ ਤਾਰਨ ਤੋਂ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ। ਲਿਖਦੇ ਨੇ ਕਿ ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ, ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ, ਇਸ ਵਿੱਚ ਕੋਈ ਹਿਸਾਬ ਨਹੀਂ ਹੁੰਦਾ, ਜਿੱਥੇ ਸੱਚੀ ਲਗਨ ਲੱਗ ਜਾਵੇ ਉੱਥੇ ਕੋਈ ਸਵਾਲ ਜਵਾਬ ਨਹੀਂ ਹੁੰਦਾ, ਨਾ ਦੇਖੀਏ ਚਿਹਰਾ ਨਾ ਦੇਖੀਏ ਪੈਸਾ, ਬਸ ਦੇਖੀਏ ਸੱਜਣ ਦਾ ਦਿਲ ਹੈ ਕੈਸਾ, ਉਹ ਇਹ ਉਹ ਰਿਸ਼ਤਾ ਜੋ ਰੂਹ ਨਾਲ ਜੁੜਦਾ ਹਰ ਹਾਲ ਵਿੱਚ ਰਹਿੰਦਾ ਇੱਕ ਜੈਸਾ, ਇਸ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਕੋਈ ਮਤਲਬ ਦੀ ਪਰਤ ਨਹੀਂ ਹੁੰਦੀ, ਜੇ ਪਿਆਰ ਵਿੱਚ ਵੀ ਮੰਗਣਾ ਪੈ ਜਾਵੇ ਫਿਰ ਮੁਹੱਬਤ ਦੀ ਸੂਰਤ ਨਹੀਂ ਹੁੰਦੀ, ਬਸ ਇਤਬਾਰ ਹੋਵੇ ਅਤੇ ਸਾਥ ਹੋਵੇ ਹਰ ਮੋੜ 'ਤੇ, ਹੱਥ ਵਿੱਚ ਹੱਥ ਹੋਵੇ ਦੁਨੀਆ ਭਾਵੇਂ ਕੁਝ ਵੀ ਬੋਲੇ ਦਵਿੰਦਰ, ਬਸ ਦਿਲ ਨਾਲ ਦਿਲ ਦੀ ਗੱਲ ਹੋਵੇ। ਵਾਹ ਜੀ ਵਾਹ, ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਇੱਕ ਹੋਰ ਕਵਿਤਾ ਜੌਨ ਇਲੀਆ ਹੋਣਾ ਦੀ ਲਿਖੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਜੌਨ ਇਲੀਆ ਸਾਹਿਬ ਲਿਖਦੇ ਨੇ ਕਿ ਉਮਰ ਗੁਜ਼ਰੇਗੀ ਇਮਤਿਹਾਂ ਮੇਂ ਕਿਆ, ਦਾਗ ਹੀ ਦੇਂਗੇ ਮੁਝੇ ਦਾਨ ਮੇਂ ਕਿਆ, ਮੇਰੀ ਹਰ ਬਾਤ ਬੇਅਸਰ ਰਹੀ ਰਹੀ, ਨਕਸ ਹੈ ਕੁਛ ਮੇਰੇ ਬਿਆਨ ਮੇਂ ਕਿਆ, ਮੁਝਕੋ ਤੋ ਕੋਈ ਟੋਕਤਾ ਵੀ ਨਹੀਂ, ਯਹੀ ਹੋਤਾ ਹੈ ਖਾਨਦਾਨ ਮੇਂ ਕਿਆ, ਆਪਣੀ ਮਹਿਰੂਮੀਆਂ ਛੁਪਾਤੇ ਹੈ ਹਮ ਗਰੀਬੋਂ ਕੀ ਆਨ ਬਾਨ ਮੇਂ ਕਿਆ, ਖੁਦ ਕੋ ਜਾਨਾ ਜੁਦਾ ਜ਼ਮਾਨੇ ਸੇ, ਆ ਗਿਆ ਥਾ ਮੇਰੇ ਗੁਮਾਮ ਮੇਂ ਕਿਆ, ਸ਼ਾਮ ਹੀ ਸੇ ਦੁਕਾਨ ਏ ਦੀਦ ਹੈ ਬੰਦ, ਨਹੀਂ ਨੁਕਸਾਨ ਤੱਕ ਦੁਕਾਨ ਮੇਂ ਕਿਆ, ਇਹ ਮੇਰੇ ਸੁਬਹਾ ਔਰ ਸ਼ਾਮ ਏ ਦਿਲ ਕੇ ਸ਼ਫਕ, ਤੂੰ ਨਹਾਤੀ ਹੈ ਅਬ ਵੀ ਬਾਨ ਮੇਂ ਕਿਆ, ਬੋਲਤੇ ਕਿਉਂ ਨਹੀਂ ਮੇਰੇ ਹੱਕ ਮੇਂ, ਆਵਲੇ ਪੜ ਗਏ ਜ਼ੁਬਾਨ ਮੇਂ ਕਿਆ। ਸੋ ਇਹ ਸੀ ਜੌਨ ਇਲੀਆ ਹੋਰਾਂ ਦੀ ਇੱਕ ਬਹੁਤ ਹੀ ਸੋਹਣੀ ਕਵਿਤਾ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ, ਅਤੇ ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ, ਅਤੇ ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਸਾਰਿਆਂ ਦੀ ਲਿਖੀਆਂ ਹੋਈਆਂ ਜਾਂ ਫਿਰ ਕੋਈ ਇਹੋ ਜਿਹੀ ਕਵਿਤਾ, ਨਜ਼ਮ, ਗਜ਼ਲ, ਸ਼ੇਰੋ ਸ਼ਾਇਰੀ ਜੋ ਤੁਹਾਡੇ ਦਿਲ ਦੇ ਕਰੀਬ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈਗਾ ਜੀ 9855 10 10 27 9855

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਡਰੀਆ ਦੇ ਨਾਲ ਅਤੇ ਦਿਲ ਆਸ਼ਾਇਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ਾਇਰੀਆਂ ਸ਼ੇਰ ਕਵਿਤਾਵਾਂ ਨਜ਼ਮਾਂ ਗਜ਼ਲਾਂ ਅਤੇ ਮਹਿਫਿਲ ਸਜੀ ਹੋਈ ਹੈ ਜੀ ਅਤੇ ਉਡੀਕ ਹੋ ਰਹੀ ਹੈ ਤੁਹਾਡੇ ਮੈਸੇਜਸ ਦੀ ਜੋ ਕਿ ਤੁਸੀਂ ਭੇਜ ਸਕਦੇ ਹੋ ਸਾਨੂੰ ਸਾਡਾ ਨੰਬਰ ਹੈਗਾ ਜੀ 9855107 9855107 ਅਤੇ ਸਾਡੇ ਇੱਕ ਦੋਸਤ ਨੇ ਭਾਵੇਂ ਆਪਣਾ ਨਾਮ ਨਹੀਂ ਲਿਖਿਆ ਪਰ ਇੱਕ ਬਹੁਤ ਸੋਹਣੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਲਿਖਦੇ ਨੇ ਕਿ ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ ਹਰ ਰੋਜ਼ ਆਂਖੋਂ ਸੇ ਇਜ਼ਹਾਰ ਕਰਤਾ ਹੂੰ ਕਈ ਬਾਰ ਪੁੱਛਾ ਤੁਮਨੇ ਕਿ ਰੋਜ਼ ਮਿਲਨੇ ਕਾ ਕਿਆ ਮਤਲਬ ਬਸ ਯੂੰ ਹੀ ਬੋਲ ਕਰ ਇਨਕਾਰ ਕਰਤਾ ਹੂੰ ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ ਵੋ ਤੁਮਹਾਰਾ ਬੋਲਣਾ ਮੁਸਕੁਰਾਨਾ ਖਿਲ ਖਿਲਾ ਕੇ ਹੱਸ ਦੇਣਾ ਹਰ ਬਾਤ ਨੋਟਿਸ ਕੀ ਹੈ ਮੈਨੇ ਵੋ ਤੁਮਹਾਰਾ ਇਤਰਾਨਾ ਸਹੇਲੀਓ ਕੇ ਸਾਥ ਫੁਸਫੁਸਾਨਾ ਸਭ ਨੋਟਿਸ ਕੀਆ ਹੈ ਮੈਨੇ ਫਿਰ ਬਹੁਤ ਬਾਰ ਬਤਾਨੇ ਕਾ ਪ੍ਰਯਾਸ ਕਰਤਾ ਹੂੰ ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ ਤੁਮ ਜਬ ਮਿਲਤੀ ਹੋ ਤੋ ਵਕਤ ਥਮ ਸਾ ਜਾਤਾ ਹੈ ਐਸਾ ਲੱਗਤਾ ਹੈ ਕਿ ਅਭੀ ਤੋ ਆਈ ਹੋ ਅਭੀ ਜਾ ਰਹੀ ਹੋ ਤੁਮੇ ਆਂਖੋਂ ਸੇ ਓਝਲ ਕਰਨਾ ਗਵਾਰਾ ਨਹੀਂ ਲੱਗਤਾ ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ ਤੁਮਸੇ ਮਿਲਕਰ ਜਾਣਾ ਕਿ ਲਗਾਵ ਕਿਆ ਹੋਤਾ ਹੈ ਤੁਮਸੇ ਮਿਲਕਰ ਜਾਣਾ ਕਿ ਅੰਦਾਜ਼ ਬਿਆਂ ਕਿਆ ਹੋਤਾ ਹੈ ਅੰਦਾਜ਼ੇ ਬਿਆਂ ਕਿਆ ਹੋਤਾ ਹੈ ਤੁਮਸੇ ਮਿਲਕਰ ਦਿਲ ਕਾ ਹਾਲ ਕੁਛ ਅਲਗ ਹੈ ਤੁਮਸੇ ਮਿਲਕਰ ਮੇਰੀ ਬਾਤੇ ਕਰਨਾ ਸਜਗ ਹੈ ਤੁਮਸੇ ਮਿਲੇ ਬਗੈਰ ਮੇਰਾ ਦਿਨ ਕਾ ਗੁਜ਼ਾਰਾ ਨਹੀਂ ਲੱਗਤਾ ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ ਫੋਨ ਪੇ ਅਚਾਨਕ ਜਬ ਬਲੌਕ ਕਰ ਦਿਆ ਰਿਸ਼ਤੇ ਕੋ ਅਚਾਨਕ ਡਰੋਪ ਕਰ ਦਿਆ ਜੋ ਲਗਾਤਾਰ ਹਿੱਟ ਜਾ ਰਿਹਾ ਥਾ ਉਸਕੋ ਅਚਾਨਕ ਫਲੋਪ ਕਰ ਦਿਆ ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ ਤੁਮਨੇ ਮੇਰੀ ਆਦਤੇ ਬਦਲਨੇ ਕੇ ਬਾਅਦ ਅਬ ਰਿਸ਼ਤਾ ਹੀ ਬਦਲ ਦਿਆ ਇਤਨੇ ਸਬਰ ਕਾ ਵਾਹ ਕਿਆ ਫਲ ਦਿਆ ਇਤਨੇ ਸਬਰ ਕਾ ਵਾਹ ਕਿਆ ਫਲ ਦਿਆ ਮਾਂ ਜ਼ਿੰਦਗੀ ਮੇਂ ਔਰ ਹੋ ਸਕਤੀ ਮਗਰ ਮੈਨੇ ਕਿਆ ਬੁਰਾ ਕੀਆ ਤੁਮੇ ਚਲ ਕੀਆ ਤੁਮਨੇ ਛਲ ਕੀਆ ਤੁਮਨੇ ਮੇਰੀ ਆਦਤੇ ਬਦਲਨੇ ਕੇ ਬਾਅਦ ਰਿਸ਼ਤਾ ਹੀ ਬਦਲ ਦਿਆ ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਅਤੇ ਇਹ ਮਹਿਫਿਲ ਜਿਹੜੀ ਸਜੀ ਹੋਈ ਹੈ ਇਹਨੂੰ ਹੋਰ ਸੋਹਣਾ ਬਣਾਉਣ ਦੇ ਲਈ ਆਸ਼ਾ ਭੋਸਲੇ ਹੋਣਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜੀ ਗਜ਼ਲ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਉਡੀਕ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ

नई मंजिल की खोज में हो, नई मंजिल की खोज में हो, और रास्ते तुम्हें पुराने से चाहिए। कैद तुम खुद की ही सोच में हो, और रिहाई तुम्हें जमाने से चाहिए। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਆਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ ਅਤੇ ਲੜੀ ਸਿਲਸਿਲਾ ਚੱਲ ਰਿਹਾ ਹੈ ਸੋਹਣੀਆਂ ਸੋਹਣੀਆਂ ਕਵਿਤਾਵਾਂ ਦਾ ਸ਼ੇਰੋ ਸ਼ਾਇਰੀ ਦਾ ਗਜ਼ਲਾਂ ਦਾ ਅਤੇ ਨਜ਼ਮਾਂ ਦਾ ਸੋ ਸਾਡੇ ਦੋਸਤ ਬਾਬੂ ਸ਼ਾਹ ਕੋਹਲੀ ਦੀ ਲਿਖੀ ਹੋਈ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ ਲਿਖਦੇ ਨੇ ਕਿ ਤੁਮਸੇ ਸਬਰ ਮੁਝਸੇ ਜ਼ਿਆਦਾ ਹੈ ਤੁਝਮੇ ਸਬਰ ਮੁਝਸੇ ਜ਼ਿਆਦਾ ਹੈ ਤੁਝਮੇ ਇਲਮ ਮੁਝਸੇ ਜ਼ਿਆਦਾ ਹੈ ਤੁਮੇ ਜ਼ਿੰਮੇਦਾਰੀ ਮੁਝਸੇ ਜ਼ਿਆਦਾ ਹੈ ਤੁਮੇ ਰੂਹਦਾਰੀ ਮੁਝਸੇ ਜ਼ਿਆਦਾ ਹੈ ਤੁਮੇ ਖੁਮਾਰ ਮੁਝਸੇ ਜ਼ਿਆਦਾ ਹੈ ਤੁਮੇ ਪਿਆਰ ਮੁਝਸੇ ਜ਼ਿਆਦਾ ਹੈ ਮੁਝਮੇ ਤੁਮਸੇ ਜ਼ਿਆਦਾ ਹੋ ਸੋ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਅਤੇ ਫਿਲਹਾਲ ਪਿਨਾਜ਼ ਮਸਾਨੀ ਅਤੇ ਤਲਤ ਅਜ਼ੀਜ਼ ਹੋ

ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਅਤੇ ਜਿਹੜੇ ਦੋਸਤ ਅਜੇ ਵੀ ਉਡੀਕ ਕਰ ਰਹੇ ਨੇ ਕਿ ਕਿਹੜਾ ਨੰਬਰ ਹੈ ਜੀ, ਕੀ ਕਰਨਾ ਹੈ ਜੀ, ਤੁਹਾਨੂੰ ਦੱਸ ਦੇਣੀ ਆ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855107। ਇਹਦੇ 'ਤੇ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਕਵਿਤਾ, ਗਜ਼ਲ, ਨਜ਼ਮ, ਸ਼ੇਰ ਓ ਸ਼ਾਇਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਜੇ ਕੋਈ ਹੋਰ ਕਵਿਤਾ, ਨਜ਼ਮ, ਗਜ਼ਲ, ਸ਼ੇਰ, ਸ਼ਾਇਰੀ ਤੁਹਾਡੇ ਦਿਲ ਦੇ ਕਰੀਬ ਹੈ, ਕਿਸੇ ਹੋਰ ਦੀ ਲਿਖੀ ਹੋਈ ਤਾਂ ਉਹ ਵੀ ਸਾਂਝੀ ਕਰ ਸਕਦੇ ਹੋ, ਪਰ ਉਹਨਾਂ ਦਾ ਨਾਮ ਜਿਨ੍ਹਾਂ ਨੇ ਉਹ ਲਿਖੀ ਹੈ ਉਹ ਜ਼ਰੂਰ ਮੈਨਸ਼ਨ ਕਰ ਦਿਓ ਜੀ। ਸੋ ਫਿਲਹਾਲ ਪਿਨਾਜ਼ ਮਜ਼ਾਨੀ, ਪਿਨਾਜ਼ ਮਸਾਨੀ ਅਤੇ ਤਲਤ ਅਜ਼ੀਜ਼ ਹੋਰਾਂ ਦੀ ਆਵਾਜ਼ ਵਿੱਚ ਪਿਆਰੀ ਜੀ ਗਜ਼ਲ ਖਾਸ ਤੁਹਾਡੇ ਲਈ।

ਐਫਐਮ ਬੈਂਡ 102.7 ਮੈਗਾਹਰਟਸ ਹੈ, ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

हाँ जी, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ। ਤੇ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕਰਨੀਆਂ ਨੇ ਵੀ ਦੱਸ ਦਿੰਦੇ ਹਾਂ। ਅੱਜ ਕੱਲ੍ਹ ਨਾ ਵੈਸੇ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਪਰਿਵਾਰ ਹੁੰਦੇ ਸੀਗੇ, ਬਹੁਤ ਵੱਡੇ ਪਰਿਵਾਰ ਹੁੰਦੇ ਸੀਗੇ, ਤੇ ਅਸੀਂ ਦੂਰ ਦੂਰ ਤੱਕ ਵਰਤਦੇ ਸੀਗੇ, ਮਿਲਦੇ ਗਿਲਦੇ ਸੀਗੇ। ਤੇ ਕਹਿੰਦੇ ਰਿਸ਼ਤੇ ਉੱਥੇ ਹੀ ਹੁੰਦੇ ਨੇ ਜਿੱਥੇ ਅਸੀਂ ਮਿਲਦੇ ਗਿਲਦੇ ਹਾਂ। ਤੇ ਅੱਜ ਕੱਲ੍ਹ ਤਾਂ ਚਲੋ ਸਮਾਂ ਹੀ ਇੱਦਾਂ ਦਾ ਹੋ ਗਿਆ, ਅਸੀਂ ਭੱਜ ਦੌੜ ਜ਼ਿੰਦਗੀ ਦੀ ਇੰਨੀ ਹੋ ਗਈ, ਇੰਨੀ ਬਿਜ਼ੀ ਲਾਈਫ ਹੋ ਗਈ ਹੈ ਕਿ ਕਿਸੇ ਕੋਲ ਕਿਸੇ ਨੂੰ ਮਿਲਣ ਦਾ ਸਮਾਂ ਹੀ ਨਹੀਂ ਹੁੰਦਾ। ਅਤੇ ਜੇ ਮਸਾਂ ਹੀ ਕੋਈ ਸਮਾਂ ਮਿਲਦਾ ਹੈ ਤਾਂ ਉਹ ਵੀ ਅਸੀਂ ਫੋਨ 'ਤੇ ਹੀ ਕੱਢ ਦਿੰਦੇ ਹਾਂ, ਘਰ ਬਹਿ ਕੇ ਕੱਢ ਦਿੰਦੇ ਹਾਂ। ਅਸੀਂ ਆਪਣੇ ਰਿਸ਼ਤਿਆਂ ਨੂੰ ਅਤੇ ਆਪਣੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰਜਰੀਆ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਆਪਣੇ ਪੰਜਾਬ ਦੇ ਕਾਨੂੰਨ, ਵੈਸੇ ਵੀ ਸਾਰੀ ਦੁਨੀਆ ਦੇ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਪਤਾ ਕਰਾਂਗੇ। ਕੁਝ ਬੁਝਾਰਤਾਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਬੁਝਾਰਤਾਂ ਮੈਂ ਤੁਹਾਨੂੰ ਪੁੱਛੂੰਗੀ, ਰਿਸ਼ਤਿਆਂ 'ਤੇ ਬੁਝਾਰਤਾਂ ਹੁੰਦੀਆਂ ਨੇ ਜਾਂ ਵਿਆਹ ਦੀਆਂ ਜਿਹੜੀਆਂ ਬੁਝਾਰਤਾਂ ਹੁੰਦੀਆਂ ਨੇ ਉਹ ਪੁੱਛੂੰਗੀ। ਸੋ ਪ੍ਰੋਗਰਾਮ ਜਿਹੜਾ ਹੈਗਾ ਹੈ ਫੁੱਲ ਔਨ ਐਂਟਰਟੇਨਮੈਂਟ ਅਤੇ ਇਨਫੋਰਮੇਸ਼ਨ ਵਾਲਾ ਹੋਣ ਵਾਲਾ ਹੈ। ਸੋ ਸਟੇ ਟਿਊਨ ਟੂ 102.7 FM ਰੇਨਬੋ, ਦਿਲ ਸੇ ਦਿਲ ਤੱਕ। ਅਤੇ ਤੁਸੀਂ ਕਰਨਾ ਕੀ ਹੈ, ਹੁਣ ਤੁਸੀਂ ਫੋਨ ਕਰਨਾ ਹੈ ਸਾਨੂੰ, ਨੰਬਰ 'ਚ ਹੈਗਾ ਸਾਡਾ 0181 23 42 174, 0182 23 42 174 ਨੰਬਰ ਡਾਇਲ ਕਰਨਾ ਹੈ। ਤੁਸੀਂ ਆਪਣੇ ਫਰਮਾਇਸ਼ੀ ਗਾਣੇ ਦੀ ਫਰਮਾਇਸ਼ ਕਰਨੀ ਹੈ, ਜੋ ਵੀ ਤੁਹਾਨੂੰ ਗਾਣਾ ਪਸੰਦ ਹੈ, ਅਤੇ ਮੈਂ ਤੁਹਾਨੂੰ ਬੁਝਾਰਤ ਪੁੱਛਣੀ ਹੈ ਅਤੇ ਉਹਦਾ ਜਵਾਬ ਵੀ ਦੇਣਾ ਹੈ।

0: ਵਾਹ ਜੀ ਵਾਹ ਵਾਹ ਜੀ ਵਾਹ, ਗਾਣਾ ਸੁਣ ਕੇ ਨਾ ਪੂਰੀ ਵਿਆਹ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਗਈ। ਜਦੋਂ ਵਿਆਹ ਵੀ ਹੁੰਦਾ, ਵਿਆਹ ਹੁੰਦਾ ਕਿਸੇ ਦੇ ਘਰੇ, ਤਾਂ ਉਦੋਂ ਇੱਦਾਂ ਦਾ ਹੀ ਮਾਹੌਲ ਚਾਲ ਬਣਿਆ ਹੁੰਦਾ, ਅਤੇ ਇੱਦਾਂ ਹੀ ਯਾਰ ਦੋਸਤ ਆਪਣੀ ਭਾਬੀ ਨੂੰ ਕਹਿ ਕੇ ਕਹਿੰਦੇ ਹੁੰਦੇ ਨੇ ਕਿ ਵੀਰੇ ਦੀ ਚੰਗੀ ਤਰ੍ਹਾਂ ਸੇਵਾ ਪਾਣੀ ਕਰੀ। ਅਤੇ ਅੱਜ ਆਪਾਂ ਗੱਲਬਾਤ ਵੀ ਇਸੇ 'ਤੇ ਕਰ ਰਹੇ ਹਾਂ, ਅੱਜ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੀ। ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਮ,
0: ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਕੀ ਹਾਲ ਚਾਲ ਨੇ? ਕੁਲਦੀਪ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਹੈ, ਜੇ ਤੁਸੀਂ ਸੁਣਦੇ ਪਏ ਹੋ ਤੁਹਾਨੂੰ ਪਤਾ ਹੀ ਹੋਣਾ, ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਰਿਸ਼ਤਿਆਂ ਦੀ।
1: ਅਖਾਣ ਸੁਣਾ ਦਿਓ ਕੋਈ। ਤੁਸੀਂ ਦੱਸੋ।

0: ਅਖਾਣ ਤੇ ਵੇਖੋ ਅਜੇ ਮੈਂ ਨਹੀਂ ਵੈਸੇ ਤਿਆਰ ਕੀਤੀ, ਜਿਹੜੇ ਮੈਂ ਤਿਆਰ ਕੀਤੀ ਹੈ ਸੌਖੀ ਜਿਹੀ ਬਾਜ਼ਾਰ ਤੇ ਬਾਲੀ ਔਖੀ ਨਹੀਂ ਹੈ, ਸੁਣਦੇ ਲਓ ਹੈ ਨਾ। ਤੁਹਾਡੇ ਸਹੁਰਾ ਸਾਹਿਬ ਦੀ ਵਾਈਫ ਦੇ ਮੁੰਡੇ ਦੇ ਜੀਜੇ ਦੀ ਵਾਈਫ ਤੁਹਾਡੀ ਕੀ ਲੱਗੀ? ਤੁਹਾਡੇ ਸਹੁਰਾ ਸਾਹਿਬ ਦੇ ਵਾਈਫ ਦੇ ਮੁੰਡੇ ਦੇ ਜੀਜੇ ਦੀ ਘਰ ਵਾਲੀ ਤੁਹਾਡੀ ਕੀ ਲੱਗੀ? ਚਲੋ ਛੱਡੋ ਤੁਸੀਂ, ਮੈਂ ਤੁਹਾਨੂੰ ਸੌਖੀ ਇਹ ਤੋਂ ਵੀ ਸੌਖੀ ਪੁੱਛ ਲਈ, ਵੈਸੇ ਸੌਖੀ ਸੀਗੀ ਪਰ ਮੈਂ ਚਲੋ ਇੱਕ ਹੋਰ ਸੌਖੀ ਇਹ ਤੋਂ ਇਹਨੂੰ ਛੱਡੋ, ਮੈਂ ਹੋਰ ਸੌਖੀ ਜੀ ਪੁੱਛ ਲੈਂਦੀ ਹਾਂ। ਭਾਂਜੇ ਅਤੇ ਭਤੀਜੇ ਵਿੱਚ ਕੀ ਫਰਕ ਹੁੰਦਾ? ਭਾਂਜਾ ਅਤੇ ਭਤੀਜਾ ਇਹਨਾਂ 'ਚ ਕੀ ਫਰਕ ਹੁੰਦਾ?
1: ਭਾਂਜਾ ਅਤੇ ਭਤੀਜਾ ਜੀ,
0: ਹਾਂਜੀ ਕੁਲਦੀਪ ਜੀ। ਅੱਛਾ ਇਹ ਦੱਸੋ

0: ਭਾਣ ਜਾ ਤਾਂ ਕਹਿੰਦੇ ਵੀ ਜਿਹੜਾ ਮਾਮੇ ਦਾ ਮੁੰਡਾ ਹੁੰਦਾ ਉਹਨੂੰ ਕਹਿੰਦੇ ਭਾਣ ਜਾ ਸਾਡਾ।
1: ਹਾਂਜੀ
0: ਹਾਂਜੀ।
1: ਤੇ ਭਤੀਜਾ?
0: ਭਤੀਜਾ ਹੁੰਦਾ ਜਿਹੜਾ ਭਾਈ ਦਾ ਮੁੰਡਾ ਹੁੰਦਾ ਜੀ।
1: ਭੈਣ ਦਾ ਜਿਹੜਾ ਮੁੰਡਾ ਹੁੰਦਾ ਹੈ ਉਹ ਭਾਜਾ ਹੁੰਦਾ ਹੈ, ਤੇ ਜਿਹੜਾ ਭਰਾ ਦਾ ਮੁੰਡਾ ਹੁੰਦਾ ਉਹ ਭਤੀਜਾ ਹੁੰਦਾ ਹੈ।
0: ਹਾਂਜੀ ਹਾਂਜੀ
1: ਹੈ ਨਾ ਜੀ। ਕੁਲਦੀਪ ਜੀ, ਅੱਛਾ ਇਹ ਦੱਸੋ ਕਿ ਪਹਿਲੇ ਜ਼ਮਾਨੇ ਵਿੱਚ ਨਾ, ਮਤਲਬ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਰਿਸ਼ਤੇ ਹੁੰਦੇ ਸੀਗੇ, ਆਪਾਂ ਉਹਨਾਂ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਦੇ ਹੁੰਦੇ ਸੀਗੇ, ਤੇ ਅੱਜ
0: ਰਿਸ਼ਤੇ ਵੀ ਸੰਭਾਲਣੇ ਚਾਹੀਦੇ। ਅੱਜ ਕੱਲ ਨਾ ਪੈਸੇ ਦੇ ਰਿਸ਼ਤੇ ਰਹਿ ਗਏ ਜੀ, ਏਦਾਂ ਚਾਹੀਦਾ ਨੀ ਮੈਮ। ਰਿਸ਼ਤੇ ਚ ਸਿੱਖ ਪਾਉਂਦਾ ਪੈਸਾ ਜੀ, ਪੈਸਾ ਨਾ ਦੋ ਤੇ ਰਿਸ਼ਤੇਦਾਰ ਦਾ ਮੂੰਹ ਮੋਟਾ ਜੀ। ਹਾਂਜੀ, ਕਿਉਂਕਿ ਜਿਹੜਾ ਹੁਣ ਆਪਾਂ ਕਹਿੰਦੇ ਨੇ ਵੀ ਕੁੜੀਆਂ ਜ਼ਮੀਰ ਲੈ ਜਾਣਗੀਆਂ ਮੈਮ। ਹੈਲੋ,
1: ਹਾਂਜੀ ਹਾਂਜੀ।
0: ਤੇ ਆਪਾਂ ਪਹਿਲਾਂ ਹੀ ਮੁੰਡਿਆਂ ਦੇ ਨਾਂ ਕਰਾ ਲਈ ਦੀ ਹੈ ਜੀ। ਅੱਜ ਕੱਲ ਛੱਡਦਾ ਵੀ ਨੀ ਕੋਈ ਮੈਮ, ਜੇ ਨਾ ਕਰਾਈ ਹੋਵੇ। ਹਾਂਜੀ, ਲਾਲਚੀ ਇੰਨਾ ਵੱਧ ਗਿਆ ਮੈਮ।
1: ਇਹ ਤੇ ਗੱਲ ਤੁਹਾਡੀ ਸੱਚ ਹੈ। ਚਲੋ ਕੋਈ ਗੱਲ ਨੀ ਕੁਲਦੀਪ। ਹਾਂਜੀ ਹਾਂਜੀ ਕੁਲਦੀਪ ਜੀ, ਆਵਾਜ਼ ਆ ਰਹੀ ਹੈ ਮੇਰੀ?
0: ਹਾਂਜੀ ਹਾਂਜੀ
1: ਹਾਂਜੀ। ਕੁਲਦੀਪ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
0: ਰਿਆ ਮੈਮ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਜੀ। ਗਾਣਾ ਆਪਾਂ ਸੁਣਨਾ ਜੀ ਮਨਮੋਹਨ ਵਾਰਸ ਦਾ। ਗਾਣੇ ਦੇ ਬੋਲ ਆ ਜੀ, ਰਚ ਮਿਚ ਕੇ ਬੂ ਵੱਟਣ ਵਾਲੇ ਹੋ, ਵਸਦੇ ਰਾਜੇ ਪੱਟਣ ਵਾਲੇ ਹੋ, ਬਣੇ ਰਹਿੰਦੇ ਅੱਜ ਕੱਲ ਉਪਰੇ ਜੇ ਸੋਹਣੇ ਬੋਲਦੇ ਜੀ।
1: ਆਏ ਹਾਏ ਹਾਏ, ਵਾਹ ਜੀ ਵਾਹ
0: ਕੁਲਦੀਪ, ਬਹੁਤ ਬਹੁਤ ਧੰਨਵਾਦ ਮੈਮ।
1: ਕੁਲਦੀਪ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
0: ਓਕੇ,
1: ਸੋ ਇੱਦਾਂ ਹੀ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਨੰਬਰ ਹੈਗਾ ਜੀ ਸਾਡਾ 0181 23 4174, 01812342174, ਅਤੇ ਤੁਹਾਡੇ ਤੋਂ ਬੁਝਾਰ ਤਾਂ ਪੁੱਛਾਂਗੇ ਰਿਸ਼ਤਿਆਂ ਦੇ ਬਾਰੇ, ਅਤੇ ਰਿਸ਼ਤਿਆਂ ਦੇ ਬਾਰੇ ਹੋਰ ਵੀ ਗੱਲਬਾਤ ਕਰਾਂਗੇ। ਤੁਹਾਡੇ ਫੋਨ ਦੀ ਉਡੀਕ ਕਰ ਰਹੇ ਹਾਂ ਜੀ, ਅਤੇ ਨਾਲ ਹੀ ਨਾਲ ਤੁਹਾਡੀ ਫਰਮਾਇਸ਼ੀ ਗਾਣੀ ਵੀ ਜ਼ਰੂਰ ਸੁਣਾਵਾਂਗੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰਜ ਰਿਆ ਦੇ ਨਾਲ, ਅਤੇ ਅੱਜ ਗੱਲਬਾਤ ਕਰ ਰਹੇ ਹਾਂ ਅਸੀਂ ਰਿਸ਼ਤਿਆਂ ਦੀ, ਅਤੇ ਰਿਸ਼ਤਿਆਂ ਦੇ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ, ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ। ਹੈਲੋ, ਹਾਂਜੀ, ਤੁਹਾਡੀ ਨਾ ਆਵਾਜ਼ ਨਹੀਂ ਸਾਫ਼ ਆਉਂਦੀ ਪੀ ਜੀ। ਹੈਲੋ, ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਖਰਾਬੀ ਕਰਕੇ ਸਾਡੇ ਜਿਹੜੇ ਕਾਲਰ ਹੈਗੇ ਨੇ, ਉਹਨਾਂ ਨੇ ਫੋਨ ਕੀਤਾ ਹੈ, ਬਟ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਹੈਲੋ, ਮੈਨੂੰ ਲੱਗਦਾ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਉਹਨਾਂ ਦੀ ਆਵਾਜ਼ ਕੱਟ ਗਈ ਹੈ, ਪਰ ਚਲੋ ਕੋਈ ਗੱਲ ਨਹੀਂ। ਅਸੀਂ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗਾਣੇ ਸਰਦਾਰ ਦੀ, ਜੋ ਕਿ ਰਣਜੀਤ ਬਾਵਾ ਹੋਰਾਂ ਦਾ ਗਾਇਆ ਹੋਇਆ, ਸੋ ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰ ਦਿਆਂਗੇ। ਸਾਡੇ ਕਾਲਰ ਦਾ ਨਾਮ ਸੀਗਾ ਹਰਵਿੰਦਰ ਸਿੰਘ ਜੀ, ਸੋ ਹਰਵਿੰਦਰ ਸਿੰਘ ਜੀ ਦੀ ਭਾਵੇਂ ਆਵਾਜ਼ ਨਹੀਂ ਹੈ, ਪਰ ਚਲੋ ਅਸੀਂ ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰ ਦਿਆਂਗੇ। ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਵਟਸਐਪ ਸਾਡੇ ਨੰਬਰ 'ਤੇ, ਜੋ ਕਿ ਹੈਗਾ ਹੈ ਜੀ 0181 2342174, 0181 2342174। ਅਤੇ ਗੁਜ਼ਾਰਿਸ਼ ਹੈ ਜੀ, ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਫੋਨ ਵਿੱਚ ਕੱਟਿਆ ਨਾ ਕਰੋ, ਹੋਲਡ ਤੁਹਾਨੂੰ ਥੋੜ੍ਹੇ ਚਿਰ ਲਈ ਕਰਨ ਲਈ ਕਿਹਾ ਜਾਂਦਾ ਹੈ ਫੋਨ, ਅਤੇ ਥੋੜ੍ਹਾ ਚਿਰ ਹੋਲਡ ਕਰਕੇ, ਥੋੜ੍ਹਾ ਵੇਟ ਕਰਕੇ ਅਸੀਂ ਜਿੱਦਾਂ ਹੀ ਗਾਣਾ ਖਤਮ ਹੁੰਦਾ ਤੁਹਾਨੂੰ ਅਸੀਂ ਲਾਈਨ 'ਤੇ ਲੈ ਲਿਆਂਗੇ ਜੀ। ਸੋ ਫਿਲਹਾਲ ਉਹਨਾਂ ਦੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ, ਅਤੇ ਉਹ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੀ, ਅਤੇ ਰਿਸ਼ਤਿਆਂ ਦੇ ਲਈ ਬਹੁਤ ਸਾਰੀਆਂ ਬੁਝਾਰਤਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਈਆਂ ਇਸ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਸਾਡੇ ਜਿਹੜੇ ਇਹ ਵਾਲੇ ਕਾਲਰ ਨੇ, ਇਹਨਾਂ ਨਾਲ ਵੀ ਸ਼ਾਇਦ ਗੱਲਬਾਤ ਨਹੀਂ ਹੋ ਪਾਏਗੀ। ਹੈਲੋ, ਪਰ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀਗੀ ਗਾਣੇ ਦੀ, ਲਿਖੇ ਜੋ ਖਤ ਤੁਝੇ, ਜੋ ਕਿ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ ਹੈ। ਸੋ ਅਸੀਂ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਲਿਖੇ ਜੋ ਖਤ ਤੁਝੇ, ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ।

0: ਰਫੀ ਸਾਹਿਬ ਦਾ ਇਹ ਗਾਣਾ ਐਵਰਗ੍ਰੀਨ ਗਾਣਾ, ਇਹਨੂੰ ਜਦੋਂ ਮਰਜ਼ੀ ਸੁਣ ਲਓ, ਦਿਲ ਦੇ ਕਰੀਬ ਹੈ ਅਤੇ ਕੋਈ ਵੀ ਕਿਸੇ ਵੀ ਜਨਰੇਸ਼ਨ ਦਾ, ਭਾਵੇਂ ਬੰਦਾ ਬਜ਼ੁਰਗ ਹੋਵੇ, ਭਾਵੇਂ ਆਪਣੀ ਮਿਡਲ ਏਜ 'ਚ ਹੋਵੇ, ਭਾਵੇਂ ਕੋਈ ਆਪਣੀ ਟੀਨੇਜ ਵਿੱਚ ਹੀ ਹੋਵੇ, ਹਰ ਕੋਈ ਬੰਦਾ ਇਸ ਗਾਣੇ ਨੂੰ ਪਸੰਦ ਕਰਦਾ, ਰਿਲੇਟ ਕਰਦਾ ਹੈ। ਸੋ ਇਹ ਤਾਂ ਰਹੀ ਚਲੋ ਜੀ ਗਾਣੇ ਦੀ ਗੱਲ, ਅਤੇ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੇ ਬਾਰੇ, ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਰੀਆ ਮੈਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ?
1: ਰਜੇਸ਼ ਖੰਨਾ, ਹੈਪੀ ਈਸ਼ਵਰ ਕਾਲੋਨੀ ਜਲੰਧਰ।
0: ਬੜੇ ਸ਼ਾਇਰਾਨਾ ਤਰੀਕੇ ਨਾਲ ਤੁਸੀਂ ਆਪਣਾ ਐਡਰੈਸ ਤੇ ਨਾਮ ਦੱਸਿਆ ਹੈ ਜੀ।
1: ਰੀਆ ਮੈਮ, ਮੈਂ ਬਹੁਤ ਹੀ ਪੁਰਾਣਾ ਔਰ ਲਿਸਨਰ ਔਰ ਕਾਲਰ ਹਾਂ, ਲੇਕਿਨ ਮੈਂ ਕੁਛ ਟਾਈਮ ਤਾਂ 3 ਮਹੀਨੇ ਬਾਅਦ ਫੋਨ ਕੀਤਾ ਹੈ।
0: ਅੱਛਾ ਜੀ।
1: ਮੈਂ ਆਊਟ ਆਫ ਸਟੇਟ ਸੀਗਾ, ਤੋ ਮੈਂ ਕਾਫੀ ਅਟੈਚ ਹੂੰ ਆਕਾਸ਼ਵਾਣੀ ਜਲੰਧਰ ਦੇ ਨਾਲ, ਔਰ ਜਿੰਨੇ ਵੀ ਆਰਜੇ ਹੈ ਸਾਰੇ ਦਾ ਵੈਲਕਮ ਕਰਦਾ ਜੀ, ਆਇਆਂ ਨੂੰ ਕਰਦਾ ਆਲਵੇਜ ਜੀ।
0: ਜੀ, ਸੋ ਹੈਪੀ ਜੀ, ਇੱਕ ਬੁਝਾਰਤ ਪੁੱਛ ਲਈਏ ਫਿਰ ਤੁਹਾਨੂੰ।
1: ਹਾਂ, ਕਿਉਂ ਨਹੀਂ ਪੁੱਛੋ।
0: ਅੱਛਾ, ਇੱਕ ਗੱਲ ਦੱਸੋ ਕਿ ਤੁਹਾਡੇ ਸਹੁਰਾ ਸਾਹਿਬ ਦੇ ਵਾਈਫ ਦੇ ਮੁੰਡੇ ਦੇ ਜੀਜੇ ਦੀ ਘਰ ਵਾਲੀ ਤੁਹਾਡੀ ਕੀ ਲੱਗੀ?
1: ਵਾਈਫ?
0: ਹਾਂਜੀ,
1: ਵਾਈਫ
0: ਤੁਹਾਡੀ। ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ
1: ਜੀ।
0: ਅੱਛਾ ਜੀ, ਇੱਕ ਹੋਰ ਪੁੱਛ ਲਈਏ ਚਲੋ ਤੁਹਾਡੇ ਤੋਂ ਬੁਝਾਰਤ।
1: ਪੁੱਛ ਲਓ। ਅੱਛਾ ਮੈਮ, ਤੁਹਾਡੀ ਯਾਰ ਸਾਡਾ ਫਰਜ਼ ਹੈ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਔਰ ਵੈਰਾਈਟੀ ਲੈ ਕੇ ਆਇਓ ਪ੍ਰੋਗਰਾਮ 'ਚ, ਥੈਂਕਸ ਕਰਾਂਗਾ ਜੀ।
0: ਇੱਕ ਗੱਲ ਦੱਸੋ
1: ਜੀ ਮੈਮ,
0: ਇੱਕ ਔਰਤ ਹੈ ਜਿਹਨੂੰ ਦੋ ਮੁੰਡੇ ਆਖਦੇ ਨੇ, ਤੂੰ ਸਾਡੀ ਮਾਂ ਹੈ, ਪਰ ਉਹ ਦੋਨੇ ਭਰਾ ਨਹੀਂ, ਉਹ ਕੌਣ ਨੇ? ਇੱਕ ਔਰਤ ਹੈ ਜਿਹਨੂੰ ਦੋ ਮੁੰਡੇ ਕਹਿੰਦੇ ਨੇ ਕਿ ਤੂੰ ਸਾਡੀ ਮਾਂ ਹੈ, ਪਰ ਉਹ ਇੱਕ ਮੁੰਡੇ ਦੀ ਮਾਂ ਨਹੀਂ ਆ, ਤੇ ਉਹ ਦੋਨੇ ਕੌਣ ਨੇ?
1: ਬੇਟੇ ਹੀ ਉਹਨਾਂ ਦੇ?
0: ਨਹੀਂ, ਇੱਕ ਉਹਨਾਂ ਦਾ ਬੇਟਾ, ਇੱਕ ਉਹਨਾਂ ਦਾ ਬੇਟਾ ਨਹੀਂ ਆ।
1: ਇੱਕ ਉਹਨਾਂ ਦਾ ਪਤੀ ਹੈ ਫਿਰ?
0: ਉਹਨਾਂ ਦਾ ਪਤੀ ਕਿੱਦਾਂ ਹੋ ਸਕਦਾ ਹੈ?
1: ਦੋਸਤ
0: ਵੀ ਹੋ ਸਕਦਾ ਹੈ, ਤੇ ਹੋ ਸਕਦਾ ਕਿ ਉਹਨਾਂ ਦਾ ਜਵਾਈ ਵੀ ਹੋਵੇ। ਜਵਾਈ ਵੀ ਹੋ ਸਕਦਾ, ਕਿਉਂਕਿ ਜਵਾਈ ਵੀ ਆਪਣੀ ਸੱਸ ਨੂੰ ਮਾਂ ਹੀ ਕਹਿੰਦੇ ਨੇ।
1: ਬਿਲਕੁਲ ਬਿਲਕੁਲ।
0: ਸੋ ਇਹਦਾ ਜਵਾਬ ਹੈਗਾ ਹੈ

0: ਕਿ ਉਹ ਇੱਕ ਉਹਨਾਂ ਦਾ ਆਪਦਾ ਮੁੰਡਾ ਹੈ ਤੇ ਇੱਕ ਉਹਨਾਂ ਦਾ ਜਵਾਈ ਹੁੰਦਾ ਹੈ।
1: ਸ਼ੋਰ ਸ਼ੋਰ ਜਿਹੜੀ ਸੱਸਾਂ ਵੀ ਉਹਦੀ ਮਾਂ ਵਰਗੀ ਹੁੰਦੀ, ਬਿਲਕੁਲ ਮੈਂ ਤੁਹਾਡੀ ਗੱਲ ਅੰਡਰਸਟੈਂਡ ਕਰ ਗਿਆ, ਇਹ ਬਿਲਕੁਲ ਸਹੀ ਹੈ ਜੀ।
0: ਚਲੋ ਜੀ ਹੈਪੀ ਜੀ, ਗਾਣਾ ਦੱਸ ਦਿਓ ਕਿਹੜਾ ਸੁਣੋਗੇ?
1: ਸੰਘਰਸ਼ ਫਿਲਮ ਆਈ ਸੀਗੀ, ਮੇਰੀ ਬਹੁਤ ਹੀ ਦਿਲੋਂ ਅਟੈਚ ਫਿਲਮ ਹੈ ਔਰ ਸੋਨੂ ਨਿਗਮ ਨੇ ਬੜਾ ਪਿਆਰ ਨਾਲ ਗਾਇਆ। ਮੈਂ ਤੁਹਾਡੀ ਇਜਾਜ਼ਤ ਤੋਂ ਇੱਕ ਲਾਈਨ ਸੁਣਾਉਂ।
0: ਜੀ ਜੀ ਜ਼ਰੂਰ।
1: ਮੁਝੇ ਰਾਤ ਦਿਨ ਬਸ ਮੁਝੇ ਚਾਹਤੀ ਹੋ, ਇਹ ਗਾਣਾ ਮੈਂ ਸੁਣਨਾ ਚਾਹਾਂਗਾ। ਰੀਆ ਮੈਮ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਸਪੈਸ਼ਲ ਥੈਂਕਸ ਹੈ ਰਜੇਸ਼ ਖੰਨਾ ਹੈਪੀ ਵੱਲੋਂ।
0: ਥੈਂਕ ਯੂ ਸੋ ਮਚ ਜੀ,
1: ਵੈਲਕਮ ਮੈਮ, ਵੈਲਕਮ।
0: ਥੈਂਕ ਯੂ ਜੀ। ਸੋ ਇੱਦਾਂ ਹੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਅਸੀਂ ਤੁਹਾਨੂੰ ਬੁਝਾਰਤਾਂ ਪੁੱਛਾਂਗੇ ਰਿਸ਼ਤਿਆਂ ਦੇ ਬਾਰੇ, ਨਾਲ ਹੀ ਨਾਲ ਤੁਸੀਂ ਆਪਣੇ ਫਰਮਾਇਸ਼ੀ ਗਾਣੇ ਵੀ ਸੁਣ ਸਕਦੇ ਹੋ ਜਦੋਂ ਤੁਸੀਂ ਫੋਨ ਕਰੋਗੇ ਇਸ ਨੰਬਰ 'ਤੇ। ਨੰਬਰ ਹੈਗਾ ਜੀ 0181 2143 0124 1742।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उम्र 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े बीएमसी चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: सो प्रोग्राम तुसी इंजॉय कर रहे हो। हेलो जलंधर अपनी दोस्त हो शाहजरिया दे नाल ते साडे साडे अगले कॉलर साडे नाल जुड़ गए ने, आओ उहनां नाल गल्लबात करदे आं। हेलो
2: हेलो रिया बेटा, नमस्कार जी।
1: नमस्कार जी,
2: प्रवीण बोलदा गोपाल नगर जलंधर तों।
1: प्रवीण जी बड़ा स्वागत है प्रोग्राम दे विच।
2: शुक्रिया जी।
1: प्रवीण जी की हाल चाल ने?
2: हाल चाल बहुत वधिया जी।
1: बहुत वधिया जी,
2: बहुत ज्यादा वधिया,
1: बहुत ज्यादा वधिया जी।
2: परमात्मा दा सहारा होना चाहिदा बस जी।
1: बिल्कुल जी, बिल्कुल सही कहा जी।
2: परमात्मा दा नाम लो, बाकी जेड़ा दुख तकलीफ साडे कर्मां दे हिसाब नाल होणे जी।
1: बिल्कुल जी, बिल्कुल
2: डट के मुकाबला करना चाहिदा जी।
1: बिल्कुल सही कहा जी। प्रवीण जी की कर रहे हो अज?
2: बस अज मैं काम करके हटिया सी मशीन ते।
1: अच्छा जी।
2: ते मैं कहा चलो एक घंटा रेस्ट कर लो।
1: अच्छा जी।
2: मैं सोन लगा, मैं कहा चलो कॉल कर लो, कॉल लाई लग गई।
1: वाह जी वाह। ਅਸੀਂ ਬੜੀ ਬੜੀ ਕੋਸ਼ਿਸ਼ ਕਰਦੇ ਹਾਂ, ਜਦੋਂ ਸਾਡਾ ਸ਼ੋਅ ਨਹੀਂ ਹੁੰਦਾ ਅਸੀਂ ਬੜੀ ਬੜੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਫੋਨ ਲੱਗ ਜਾਏ। ਸਾਡਾ ਫੋਨ ਤੇ ਲੱਗਦਾ ਹੀ ਨਹੀਂ ਹੈ, ਤੁਹਾਡਾ ਫੋਨ ਮਿੰਟ ਚ ਲੱਗ ਜਾਂਦਾ ਹੈ। ਕਿਹੜੀ ਕਿਤੇ ਲੱਗ ਜਾਂਦਾ
2: ਹੈ?
1: ਹਾਂਜੀ,
2: ਦੋ ਫੋਨ ਲਓ।
1: ਹਾਂਜੀ,
2: ਦੋਨਾਂ ਤੇ ਟਰਾਈ ਲਓ।
1: ਅੱਛਾ,
2: ਕਹਿੰਦੇ ਬਿਜੀ ਆ।
1: ਹਾਂਜੀ,
2: ਟਰਾਈ ਕਰੀਓ, ਲੱਗੂਗਾ।
1: ਅੱਛਾ ਜੀ।
2: ਹਾਂਜੀ, ਮੈਂ ਤਿੰਨਾ ਮੋਬਾਈਲਾਂ ਤੋਂ ਲਾਉਣਾ ਮੋਬਾਈਲ।
1: ਓਏ ਹੋਏ ਹੋਏ, ਇੰਨੀ ਮਿਹਨਤ!
2: ਹਾਂਜੀ,
1: ਚਲੋ ਬੜੀ ਵਧੀਆ ਗੱਲ ਹੈ ਜੀ। ਤੇ ਅੱਜ ਤੁਸੀਂ ਪ੍ਰੋਗਰਾਮ ਸੁਣ ਰਹੇ ਹੋਗੇ ਤੇ ਫਿਰ ਤੁਹਾਨੂੰ ਪਤਾ ਹੋਏਗਾ ਕਿ ਅੱਜ ਅਸੀਂ ਰਿਸ਼ਤਿਆਂ ਦੀ ਗੱਲਬਾਤ ਕਰਦੇ ਪਏ ਹਾਂ।
2: ਬਿਲਕੁਲ, ਮੈਂ ਤਾਂ ਕੋਈ ਇਹ ਪ੍ਰੋਗਰਾਮ ਮਿਸ ਕਰਦਾ ਹੀ ਨਹੀਂ ਹੈਗਾ ਜੀ, ਰੋਟੀ ਖਾਣੀ ਭੁੱਲ ਜਾਂਦਾ, ਪਰ ਇਹ ਮਿਸ ਨਹੀਂ ਕਰਦਾ।
1: ਹਾਏ ਹਾਏ ਹਾਏ ਹਾਏ, ਫਿਰ ਬੁਝਾਰਤ ਪੁੱਛ ਲਈਏ ਤੁਹਾਨੂੰ?
2: ਕੋਸ਼ਿਸ਼ ਕਰਾਂਗੇ ਬੁਝਾਉਣ ਦੀ, ਮੁਕਾਬਲਾ ਕਰਾਂਗੇ ਜੀ।
1: ਮੁਕਾਬਲਾ ਤੇ ਚਲੋ, ਮੈਂ ਤਾਂ ਸੌਖੀਆਂ ਜੀ ਬੁਝਾਰਤਾਂ ਪੁੱਛਦੀ ਪਈ ਹਾਂ, ਕੁਛ ਬਾਹਲਾ ਔਖਾ ਤਾਂ ਹੈ ਹੀ ਨਹੀਂ।
2: ਦੇਖੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਜੀ।
1: ਠੀਕ ਹੈ ਜੀ। ਅੱਛਾ, ਇਹ ਨਾ ਇੱਕ ਦੋ ਜੋੜੀਆਂ ਨੇ, ਦੋ ਪਿਓ ਤੇ ਦੋ ਮੁੰਡਿਆਂ ਦੀ ਜੋੜੀਆਂ ਨੇ। ਠੀਕ ਹੈ ਜੀ, ਪਰ ਜਦੋਂ ਇਹ ਦੋਵੇਂ ਜੋੜੀਆਂ ਇਕੱਠੀਆਂ ਹੁੰਦੀਆਂ ਨੇ ਨਾ, ਤੇ ਉਹ ਟੋਟਲ ਤਿੰਨ ਜਣੇ ਬਣਦੇ ਨੇ, ਇਹ ਕਿੱਦਾਂ?
2: ਦੋ ਜੋੜੀਆਂ ਤਿੰਨ?
1: ਨਹੀਂ ਨਹੀਂ, ਦੋ ਪਿਓ ਨੇ ਤੇ ਦੋ ਪੁੱਤ ਨੇ, ਪਰ ਬੰਦੇ ਤਿੰਨ ਨੇ, ਇਹ ਕਿੱਦਾਂ?
2: ਇਹ
1: ਤੇ ਬਹੁਤ ਸੌਖੀ ਹੈ। ਔਖੀ ਕਿੱਥੇ ਹੈ, ਧਿਆਨ ਨਾਲ ਸੋਚੋ, ਮਾੜਾ ਜਿਹਾ ਜ਼ੋਰ ਲਾਓ ਦਿਮਾਗ ਤੇ, ਚਾਹ ਚੂਹ ਪੀਓ, ਦਿਮਾਗ ਤੇ ਜ਼ੋਰ ਲਾਓ ਮਾੜਾ ਜਿਹਾ। ਨਹੀਂ, ਦੋ ਪਿਓ ਨੇ ਤੇ ਦੋ ਹੀ ਮੁੰਡੇ ਨੇ, ਪਰ ਬੰਦੇ ਤਿੰਨ ਨੇ ਇਹ।
2: ਬੰਦੇ ਤਿੰਨ? ਮਾਂ ਹੋਣੀ?
1: ਨਹੀਂ।
2: ਹਾਂਜੀ,
1: ਮਾਂ? ਮਾਂ ਕਿੱਦਾਂ ਹੋ ਜੂਗੀ ਵਿੱਚੇ? ਮਾਂ ਦੀ ਤੇ ਗੱਲ ਹੀ ਨੀ ਹੁੰਦੀ।
2: ਵਾਈਫ ਹੋਣੀ ਹੈ?
1: ਵਾਈਫ ਵੀ ਨਹੀਂ ਹੈ, ਹੈਗੇ ਬੰਦੇ ਹੀ ਨੇ ਸਾਰੇ, ਕੋਈ ਲੇਡੀਜ਼
2: ਨਹੀਂ ਹੈ।
1: ਹਾਂਜੀ, ਬੰਦੇ ਹੀ ਨੇ।
2: ਤਿੰਨੇ ਬੰਦੇ ਹੀ ਹੈ?
1: ਤਿੰਨੇ ਬੰਦੇ ਨੇ।
2: ਫਿਰ ਪਿਓ ਹੋਣਾ ਆ, ਇੱਕ ਚਾਚਾ ਹੋਣਾ ਆ।
1: ਅੱਛਾ,
2: ਤੇ ਇੱਕ ਮਾਮਾ ਹੋਣਾ।
1: ਗਲਤ ਜਵਾਬ।
2: ਹਾਂਜੀ,
1: ਚਾਚਾ ਤੇ ਮਾਮਾ ਭਰਾ ਕਿਵੇਂ, ਪੁੱਤ ਕਿਵੇਂ ਹੋ ਸਕਦੇ ਆ?
2: ਹੋਰ ਕੀ ਪੁੱਛ ਲਓ ਫਿਰ, ਸੋਰੀ।
1: ਇਹਦਾ ਜਵਾਬ ਦੇ ਦਈਏ ਕਿ ਰਹਿਣ ਦਈਏ?
2: ਹਾਂਜੀ, ਦੇ ਦਿਓ।
1: ਮੈਂ ਸੋਚਦੀ ਵੀ ਹਾਂ ਕਿ ਅਗਲੇ ਕਾਲਰ ਨੂੰ ਵੀ ਪੁੱਛ ਲਾਂਗੇ ਇਹੀ ਬੁਝਾਰਤ।
2: ਹਾਂ, ਪੁੱਛ ਲਈਏ, ਹੋਰ ਪੁੱਛੇ, ਬੁਝਾ ਦੇ।
1: ਇਹ ਦੱਸੋ ਕਿ ਦਾਜ ਤੇ ਵਰੀ ਵਿੱਚ ਕੀ ਫਰਕ ਹੁੰਦਾ?
2: ਦਾਜ ਤੇ ਵਰੀ ਚ?
1: ਦਾਜ ਤੇ ਵਰੀ ਚ
2: ਦਾਜ ਜਿਹੜਾ ਹੁੰਦਾ ਉਹ ਅਸੀਂ ਦਾਜ ਮੰਗ ਕੇ ਲੈਂਦੇ, ਜਿੱਦਾਂ ਚੀਜ਼ਾਂ ਲੈਂਦੇ ਹਾਂ।
1: ਅੱਛਾ ਜੀ।

0: ਤੇ ਵਰੀ ਦਾ ਹੁੰਦਾ ਵੀ ਜਿੱਦਾਂ ਕੋਈ ਕੱਪੜੇ ਕੁਪੜੇ ਦੇ ਦਿੰਦੇ ਦਾਜ ਚ। ਹਾਂਜੀ
1: ਅੱਛਾ ਜੀ,
0: ਹਾਂਜੀ,
1: ਪੱਕੀ ਗੱਲ ਇਹੀ ਹੁੰਦਾ ਹੈ ਜੀ? ਮੈਂ ਕਿਹਾ ਪੱਕੀ ਗੱਲ ਇਹੀ ਹੁੰਦਾ ਹੈ ਜੀ?
0: ਹਾਂਜੀ ਹਾਂਜੀ,
1: ਤੇ ਜੇ ਮੈਂ ਕਹਾਂ ਇਦਾਂ ਨਹੀਂ ਹੁੰਦਾ?
0: ਇੰਜਾ ਹੀ ਹੁੰਦਾ ਜੀ। ਹੈਲੋ,
1: ਹੈਲੋ ਹੈਲੋ, ਆਵਾਜ਼ ਆ ਰਹੀ ਹੈ ਜੀ?
0: ਹੈਲੋ, ਹਾਂ ਆਵਾਜ਼ ਕੱਟੀ ਜਾਂਦੀ ਵਿੱਚ ਤੁਹਾਡੀ।
1: ਦੇਖੋ ਜੀ, ਇੱਦਾਂ ਹੁੰਦਾ ਹੈ ਕਿ ਜਿਹੜੇ ਕੁੜੀ ਵਿਆਹ ਦੇ ਵੇਲੇ ਨਾ
0: ਹਾਂਜੀ
1: ਦਾਜ ਤੇ ਵਰੀ ਉਦੋਂ ਵਰਤੇ ਜਾਂਦੇ ਨੇ, ਤੇ ਜਦੋਂ ਧੀ ਨੂੰ ਦਿੱਤੀ ਜਾਂਦਾ ਹੈ ਦਾਜ, ਜਦੋਂ ਧੀ ਨੇ ਆਪਣੇ ਸਹੁਰੇ ਜਾਣਾ ਹੁੰਦਾ ਹੈ ਉਹਨੂੰ ਦਾਜ
0: ਹਾਂਜੀ,
1: ਦਿੱਤਾ ਜਾਂਦਾ ਹੈ, ਤੇ ਮੁੰਡੇ ਵਾਲੇ ਵਰੀ ਬਣਾਉਂਦੇ ਨੇ।
0: ਉਹ ਸੇਮ ਇੱਕੋ ਹੀ ਹੋ ਗਈ ਨਾ, ਚਾਹੇ ਮੁੰਡੇ ਵਾਲੇ ਬਣਾ ਲੈ ਚਾਹੇ ਕੁੜੀ ਵਾਲੇ,
1: ਨਹੀਂ ਨਹੀਂ
0: ਉਹਨਾਂ
1: ਨਹੀਂ
0: ਤਾਂ ਮੁੰਡੇ ਵਾਲੇ ਕੋਈ ਨਾ, ਸਾਰਾ ਹਿਸਾਬ ਤਾਂ
1: ਨਹੀਂ ਨਹੀਂ ਨਹੀਂ ਕੁੜੀ ਵਾਲੇ ਹਮੇਸ਼ਾ ਦਾਜ ਦਿੰਦੇ ਨੇ ਤੇ ਮੁੰਡੇ ਵਾਲੇ ਵਰੀ ਬਣਾਉਂਦੇ ਨੇ।
0: ਹਾਂ, ਇੱਕ
1: ਠੀਕ,
0: ਦੂਜੇ ਨੂੰ ਦਿੰਦੇ ਹੈ ਨਾ।
1: ਹਾਂਜੀ ਹਾਂਜੀ ਹਾਂਜੀ।
0: ਹਾਂਜੀ,
1: ਹੁਣ ਗਾਣਾ ਦੱਸੋ ਕਿਹੜਾ ਸੁਣੋਗੇ ਜੀ?
0: ਗਾਣਾ ਕਰਮਜੋਗੀ ਦੀ ਕਵਾਲੀ ਲਾ ਦਿਓ, ਤੁਹਾਡੀ ਮਿਹਰਬਾਨੀ ਹੋਏਗੀ ਜੀ।
1: ਠੀਕ ਹੈ ਜੀ, ਬਹੁਤ
0: ਓਕੇ,
1: ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਜੀ।
0: ਸ਼ੁਕਰੀਆ ਜੀ।
1: ਸ਼ੁਕਰੀਆ।

0: ਅਗਲੀ ਵਾਰ ਜਦ ਵੀ ਪ੍ਰਵੀਨ ਜੀ ਨਾਲ ਮੇਰੀ ਗੱਲ ਹੋਈ ਨਾ, ਤਾਂ ਮੈਂ ਉਹਨਾਂ ਨੂੰ ਜ਼ਰੂਰ ਪੁੱਛੂੰਗੀ ਕਿ ਇਹ ਗਾਣਾ ਉਹਨਾਂ ਨੇ ਕਿਉਂ ਲਵਾਇਆ, ਇਹੋ ਜਿਹਾ ਕਿਹੜਾ ਫੈਸਲਾ ਕਰਨਾ ਸੀਗਾ, ਜਾਂ ਇਹੋ ਜਿਹੀ ਕਿਹੜੀ ਉਹਨਾਂ ਨੇ ਕਿਸੇ ਨਾਲ ਗੱਲਬਾਤ ਕਰਨੀ ਸੀ ਕਿ ਅੱਜ ਫੈਸਲਾ ਹੋ ਜਾਏਗਾ ਤੁਮ ਨਹੀਂ ਜਾਂ ਹਮ ਨਹੀਂ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅਸੀਂ ਬੁਝਾਰਤਾਂ ਪੁੱਛ ਰਹੇ ਸੀਗੇ, ਅਤੇ ਇੱਕ ਬੁਝਾਰਤ ਅਸੀਂ ਆਪਣੇ ਪੁਰਾਣੇ ਕਾਲਰ ਨੂੰ ਪੁੱਛੀ ਸੀਗੀ, ਉਹਨਾਂ ਤੋਂ ਤਾਂ ਉਸ ਬੁਝਾਰਤ ਦਾ ਜਵਾਬ ਨਹੀਂ ਮਿਲਿਆ। ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਵੇਖਦੇ ਹਾਂ ਕਿ ਉਹਨਾਂ ਕੋਲ ਜਵਾਬ ਹੈਗਾ ਕਿ ਨਹੀਂ ਹੈਗਾ। ਹੈਲੋ,
1: ਹਾਂਜੀ ਬੈਂਟ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਮੈਂ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ, ਜਲੰਧਰ ਤੋਂ ਬੋਲ ਰਿਹਾ।
0: ਚਰਨਜੀਤ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
0: ਕੀ ਹਾਲ ਚਾਲ ਨੇ ਚਰਨਜੀਤ ਜੀ?
1: ਹਾਲ ਚਾਲ ਬੜੇ ਵਧੀਆ ਜੀ,
0: ਬੜੇ ਵਧੀਆ ਨੇ।
1: ਬਾਜ਼ਾਰ ਚ ਬਾਜ਼ਾਰ ਤੋਂ ਬੁੱਝ ਕੇ ਨਾ ਮੇਰੇ ਮਾਰੇ ਹੋ ਜਾਣ।
0: ਬਾਜ਼ਾਰ ਤੇ ਵੇਖੋ ਅਸੀਂ ਪੁੱਛਣੀ ਆ, ਅਸੀਂ ਤੇ ਪ੍ਰੋਗਰਾਮ ਦੀ ਸਟਾਰਟਿੰਗ ਚ ਕਿਹਾ ਸੀ ਕਿ ਅੱਜ ਤੇ ਬਾਜ਼ਾਰ ਤਾਂ ਪੁੱਛੀਆਂ ਜਾਣਗੀਆਂ। ਹੁਣ ਤੁਸੀਂ ਫੋਨ ਲਾਇਆ ਤੇ ਅਸੀਂ ਤੁਹਾਡੇ ਤੋਂ ਵੀ ਪੁੱਛਾਂਗੇ ਬਾਜ਼ਾਰ ਤੇ।
1: ਹਾਂ ਬਿਲਕੁਲ ਜੀ,
0: ਠੀਕ ਹੈ ਜੀ, ਪੁੱਛ ਲਈਏ ਫਿਰ।
1: ਪੁੱਛੋ ਵੇਖਦੇ ਆ,
0: ਸੌਖੀ ਪੁੱਛੀਏ ਜਾਂ ਔਖੀ ਪੁੱਛੀਏ?
1: ਸੌਖੀ ਪੁੱਛੋ ਜੀ।
0: ਸੌਖੀ ਕਾ ਤਾਂ ਪੁੱਛੀ, ਅਸੀਂ ਤੇ ਔਖੀ ਪੁੱਛਣੀ ਆ। ਅੱਛਾ, ਬਾਜ਼ਾਰ ਤੇ ਹੈ ਜੀ।
1: ਪਹਿਲਾ ਕਾਲਰ ਤੇ ਮੈਦਾਨ ਛੱਡ ਕੇ ਭੱਜ ਗਿਆ ਜੀ, ਹੁਣ ਮੈਨੂੰ ਨਾ ਪੁਜਾ ਦਿਓ।
0: ਨਹੀਂ ਨਹੀਂ, ਆਪਾਂ ਤੁਹਾਨੂੰ ਕਦ ਤੋਂ ਪੁਜਾਉਣਾ ਹੈ ਬਾਜ਼ਾਰ ਤੇ? ਸੁਣੋ,
1: ਹਾਂਜੀ,
0: ਦੋ ਪਿਓ ਨੇ ਤੇ ਦੋ ਪੁੱਤ ਨੇ।
1: ਅੱਛਾ ਜੀ,
0: ਤੇ ਬੰਦੇ ਤਿੰਨ ਨੇ, ਇਹ ਕਿੱਦਾਂ?
1: ਬੰਦੇ ਤਿੰਨ ਆ, ਇਹ ਕੀ ਚੱਕਰ ਚੱਲਿਆ ਜੀ?
0: ਇਹ ਕੀ ਚੱਕਰ ਚੱਲਿਆ ਜੀ?
1: ਹਾਂਜੀ, ਚੌਂ ਦੇ ਵਿੱਚੋਂ ਇੱਕ ਕਿੱਦਾਂ ਘਟ ਗਿਆ?
0: ਇੱਕ ਕਿੱਦਾਂ ਘਟ ਗਿਆ?
1: ਜਿਆਦਾ ਡਰਦਾ ਮਾਰਾ ਭੱਜ ਗਿਆ ਉਹ।
0: ਅੱਛਾ ਜੀ, ਨਹੀਂ ਨਹੀਂ, ਡਰਦਾ ਮਾਰਾ ਕਿਤੇ ਨਹੀਂ ਭੱਜਿਆ, ਬੰਦੇ ਸਾਰੇ ਇੱਥੇ ਹੀ ਨੇ, ਤਿੰਨ ਹੀ ਬੰਦੇ ਨੇ।
1: ਹਾਂਜੀ,
0: ਇਹ ਕਿੱਦਾਂ
1: ਬੰਦੇ? ਤਿੰਨ ਬੰਦੇ, ਤੁਸੀਂ ਦੋ ਪਿਓ ਤੇ ਦੋ
0: ਬੜਾ ਸੌਖਾ ਜਵਾਬ ਹੈ। ਚਾਹ ਪੀਤੀ ਸਵੇਰ ਦੀ ਕਿ ਨਹੀਂ ਪੀਤੀ?
1: ਚਾਹ ਤੀਸਰੀ ਵਾਰ ਪੀ ਚੁੱਕਾ ਜੀ ਮੈਂ।
0: ਹਾਂ, ਤੇ ਫਿਰ ਜੇ ਚਾਹ ਪੀਤੀ ਤੇ ਫਿਰ ਚਾਹ ਨੂੰ
1: ਆ ਗਈ ਆ, ਮੈਂ ਕਿਹਾ ਪਹਿਲਾਂ ਬਾਜ਼ਾਰ ਤੋਂ ਬੁੱਝ ਲਈ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਅਤੇ ਜਿਹੜੇ ਸਾਡੇ ਪੁਰਾਣੇ ਕਾਲਰ ਸੀਗੇ ਉਹਨਾਂ ਨੇ ਇਹ ਗਾਣਾ ਤਾਂ ਕਹਿ ਤਾ ਕਿ ਪਹਿਚਾਣ ਲਈ ਝਾਂਜਰ ਤੋਂ ਬਲੀਏ, ਅਤੇ ਇਹ ਵੀ ਸਾਨੂੰ ਬੁਝਾਰਤ ਜੀ ਪਾ ਗਏ ਕਿ ਵੀ ਝਾਂਜਰ ਤੋਂ ਕੋਈ ਕਿਵੇਂ ਕਿਸੇ ਨੂੰ ਪਹਿਚਾਣ ਸਕਦਾ ਹੈ। ਸੋ ਫਿਲਹਾਲ ਇੱਕ ਬੁਝਾਰਤ ਸਾਡੀ ਪੈਂਡਿੰਗ ਸੀਗੀ ਜਿਹਦਾ ਕੋਈ ਜਵਾਬ ਨਹੀਂ ਦੇ ਸਕਿਆ, ਅਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਕੇ ਨੇ, ਆਓ ਦੇਖਦੇ ਹਾਂ ਕਿ ਉਹ ਜਵਾਬ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਸੰਨੀ ਭਗਤ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ, ਹਾਲ ਚਾਲ ਜੀ।
0: ਬਹੁਤ ਵਧੀਆ ਬਹੁਤ ਵਧੀਆ। ਚਾਹ ਚੂ ਪੀ ਲਈ?
1: ਹਾਂਜੀ ਹਾਂਜੀ ਮੈਡਮ ਜੀ, ਚਾਹ ਪੀ ਕੇ ਤੇ ਮੈਂ ਚਲੋ ਕੋਲ ਮਨਾਉਂਦੇ ਤੇ ਕੋਲ ਲੱਗ ਗਈ ਜੀ।
0: ਅੱਛਾ ਜੀ, ਕਿਹੜੀ ਚਾਹ ਪੀਤੀ? ਲਾਚੀ ਵਾਲੀ, ਅਦਰਕ ਵਾਲੀ, ਸੌਂਫ ਵਾਲੀ?
1: ਨਹੀਂ ਮੈਡਮ ਜੀ, ਸੌਂਫ ਵਾਲੀ ਪੀਤੀ ਹੈ।
0: ਸੌਂਫ ਵਾਲੀ ਪੀਤੀ ਹੈ?
1: ਹਾਂਜੀ।
0: ਸੌਂਫ ਵਾਲੀ ਚਾਹ ਪੀ ਕੇ ਫਿਰ ਦਿਮਾਗ ਭੱਜਣ ਲੱਗ ਜਾਂਦਾ ਹੈ?
1: ਦੇਖੋ ਮੈਡਮ ਜੀ, ਹੁਣ ਤਾਂ ਅਸਰ ਹੋਏਗਾ, ਹੌਲੀ ਹੌਲੀ ਫੇਰ ਹੀ ਭੱਜੇਗਾ ਜੀ।
0: ਚਲੋ ਆਪਾਂ ਵੇਖਦੇ ਹਾਂ ਉਹਦਾ ਅਸਰ ਹੋਇਆ ਕਿ ਨਹੀਂ ਹੋਇਆ। ਬਜ਼ਾਰ ਤੋਂ ਪੁੱਛਾਂ ਤੁਹਾਨੂੰ?
1: ਹਾਂਜੀ ਹਾਂਜੀ, ਪੁੱਛ ਲਓ ਮੈਡਮ ਜੀ।
0: ਅੱਛਾ ਜੀ, ਦੋ ਪੁੱਤ ਨੇ ਤੇ ਦੋ ਪਿਓ ਨੇ, ਪਰ ਇਹ ਬੰਦੇ ਤਿੰਨ ਨੇ, ਇਹ ਕਿੱਦਾਂ?
1: ਇਹ ਮੈਡਮ ਜੀ, 2/3 ਕੱਪ ਚਾਹ ਦੇਣੀ ਜੀ।
0: ਹਾਂਜੀ,
1: 2/3 ਕੱਪ ਚਾਹ ਜੀ,
0: ਇਹ ਕਿੱਦਾਂ?
1: ਮੈਂ ਕਿਹਾ ਤੁਸੀਂ ਚਾਹ ਦਾ ਵਿੱਚ ਜ਼ਿਕਰ ਕਰਨ ਦੇ ਹੈ ਮੈਡਮ ਜੀ।
0: ਹਾਂਜੀ ਹਾਂਜੀ, ਨਹੀਂ ਨਹੀਂ, ਇਹ ਜਿਹੜੀ ਇਹ ਜਿਹੜੇ ਬਾਜ਼ਾਰ ਤੇ ਬੰਦੇ ਹੀ ਨੇ, ਇਨਸਾਨ ਨੇ, ਕੋਈ ਚਾਹ ਦਾ ਕੱਪ ਨਹੀਂ ਹੈਗਾ ਇਹ। ਸੋਚੋ ਸੋਚੋ, ਤੁਸੀਂ ਕਹਿ ਤੁਸੀਂ ਚਾਹ ਪੀਤੀ, ਕਿੱਦਾਂ ਕੀ ਇਹ ਕਿੱਦਾਂ ਹੋਇਆ ਦੱਸੋ। ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਸਨੀ ਭਗਤ ਜੀ ਚਾਹ ਪੀਣ ਚੱਲ ਗਏ ਨੇ, ਆਵਾਜ਼ ਨਹੀਂ ਆ ਰਹੀ ਉਹਨਾਂ ਦੀ। ਹੈਲੋ, ਕਿਆ ਤਾਂ ਕੋਈ ਤਕਨੀਕੀ ਮੁਸ਼ਕਿਲ ਹੋ ਗਈ ਹੈ, ਜਾਂ ਫਿਰ ਉਹ ਫਿਰ ਤੋਂ ਚਾਹ ਬਣਾਉਣ ਚੱਲ ਗਏ ਨੇ, ਪਰ ਚਲੋ ਕੋਈ ਗੱਲ ਨਹੀਂ। ਮੈਨੂੰ ਉਮੀਦ ਸੀਗੀ ਕਿ ਸਾਡੇ ਕਾਲਰਸ ਬੜੇ ਹੁਸ਼ਿਆਰ ਨੇ, ਪਰ ਮੈਨੂੰ ਲੱਗਦਾ ਕਿ ਸ਼ਾਇਦ ਚਾਹ ਚੂਹ ਘੱਟ ਪੀ ਕੇ ਆਏ ਨੇ ਅੱਜ, ਅਤੇ ਇਸ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਕੋਈ ਦੇ ਨਹੀਂ ਸਕਿਆ। ਪਰ ਚਲੋ ਕੋਈ ਗੱਲ ਨਹੀਂ ਜੀ, ਇਸ ਬੁਝਾਰਤ ਦਾ ਸਵਾਲ ਬੜਾ ਸੌਖਾ ਸੀਗਾ। ਦੋ ਪੁੱਤ ਨੇ ਅਤੇ ਦੋ ਪਿਓ ਨੇ, ਬੰਦੇ ਤਿੰਨ ਨੇ, ਬੰਦੇ ਤਿੰਨ ਇੱਦਾਂ ਨੇ ਕਿ ਉਹ ਦਾਦਾ, ਪੁੱਤ ਅਤੇ ਉਹਦਾ ਮੁੰਡਾ ਹੈ, ਮਤਲਬ ਦਾਦਾ ਪੋਤਾ ਅਤੇ ਇੱਕ ਉਹਨਾਂ ਦਾ ਮਤਲਬ ਇੱਕ ਮੁੰਡਾ ਹੈ, ਫਿਰ ਉਹਦਾ ਪਿਓ, ਅਤੇ ਫਿਰ ਉਹਦਾ ਪਿਓ ਜਿਹੜਾ ਹੋਇਆ ਉਹ ਵਿੱਚ ਮੁੰਡੇ ਦਾ ਦਾਦਾ ਹੋਇਆ। ਸੋ ਇਹ ਤਿੰਨ ਪੀੜ੍ਹੀਆਂ ਦੀ ਗੱਲ ਹੋ ਰਹੀ ਹੈ, ਅਤੇ ਤਿੰਨ ਪੀੜ੍ਹੀਆਂ ਮਿਲ ਕੇ ਦੋ ਜੋੜੀਆਂ ਬਣਦੀਆਂ ਨੇ, ਜਿਹਦੇ ਵਿੱਚ ਦੋ ਪੁੱਤ ਹੁੰਦੇ ਨੇ ਅਤੇ ਦੋ ਪਿਓ ਹੁੰਦੇ ਨੇ। ਸੋ ਪ੍ਰੋਗਰਾਮ ਹੈਲੋ ਜਲੰਧਰ ਕਰਕੇ ਬੜਾ ਮਜ਼ਾ ਆਇਆ, ਬੁਝਾਰਤਾਂ ਪੁੱਛੀਆਂ, ਰਿਸ਼ਤਿਆਂ ਦੀ ਗੱਲਬਾਤ ਕੀਤੀ, ਤੁਹਾਡੇ ਵੀ ਕਿੱਸੇ ਕਹਾਣੀਆਂ ਸੁਣੇ, ਕੁਝ ਆਪਣੇ ਵੀ ਹਾਸਾ ਮਜ਼ਾਕ ਤੁਹਾਡੇ ਨਾਲ ਕੀਤਾ, ਅਤੇ ਪ੍ਰੋਗਰਾਮ ਬਹੁਤ ਹੀ ਵਧੀਆ ਗਿਆ। ਫਿਲਹਾਲ ਸਮਾਂ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿਉਂਕਿ ਸਮੇਂ ਦੀ ਅਸੀਂ ਪਾਬੰਦ ਹਾਂ ਅਤੇ ਸਮਾਂ ਸਾਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ। ਪਰ ਜਾਂਦੇ ਜਾਂਦੇ ਇੱਕ ਬਹੁਤ ਹੀ ਸੋਹਣਾ ਗਾਣਾ ਗੀਤਾ ਜੈਲ ਹੋਰਾਂ ਦੀ, ਗੀਤਾ ਜੈਲਦਾਰ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅਤੇ ਸਾਡੇ ਜਿਹੜੇ ਅਗਲੇ ਆਰਜਿਸ ਨੇ ਸਟੂਡੀਓ ਦੇ ਵਿੱਚ ਆ ਗਏ ਨੇ, ਆਪਣੇ ਬਹੁਤ ਸਾਰੇ ਕਿੱਸੇ ਕਹਾਣੀਆਂ ਲੈ ਕੇ ਪ੍ਰੋਗਰਾਮ ਯੁਵਾਨੀ ਤੁਹਾਡੇ ਲਈ ਪੇਸ਼ ਕਰਨਗੇ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ। ਬਹੁਤ ਬਹੁਤ ਸ਼ੁਕਰੀਆ।

0: ਹੈਲੋ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਦਾ ਐਫ ਐਮ ਰੇਨਬੋ। 5 ਵੱਜ ਚੁੱਕੇ ਨੇ ਅਤੇ ਹੁਣ ਸ਼ੁਰੂ ਹੋ ਚੁੱਕਾ ਹੈ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅੱਜ ਕ੍ਰਿਟੀਨਾ
1: ਅਤੇ ਆਰ ਜੇ ਪ੍ਰੀਤੀ। ਅਤੇ ਕ੍ਰਿਟੀਨਾ, ਅੱਜ ਸੰਡੇ ਹੈ, ਐਜ਼ ਆਲਵੇਜ਼ ਇੱਕ ਸਪੈਸ਼ਲ ਗੱਲ ਸੰਡੇ ਦੀ ਮੈਂ ਦੱਸਾਂ ਆਪਣੇ। ਸੰਡੇ ਦੀ ਸਪੈਸ਼ਲ ਗੱਲ ਇਹ ਹੈ ਕਿ ਆਪਾਂ ਜਿਹੜਾ ਹੈ ਨਾ ਗਾਉਂਦਾ ਪੰਜਾਬ ਸੈਗਮੈਂਟ ਮੇਰਾ ਫੇਵਰੇਟ ਹੈ, ਠੀਕ ਹੈ, ਅਤੇ ਆਪਣੇ ਲਿਸਨਰਸ ਦਾ ਅਤੇ ਹੋਰ ਵੀ ਜ਼ਿਆਦਾ ਫੇਵਰੇਟ ਹੈ, ਕਿਉਂਕਿ ਅੱਜ ਦੇ ਦਿਨ ਫਰਮਾਇਸ਼ਾਂ ਜਿਹੜੀਆਂ ਹੈ ਪੂਰੀਆਂ ਹੁੰਦੀਆਂ ਨੇ।
0: ਜੀ ਬਿਲਕੁਲ ਪ੍ਰੀਤੀ, ਅਤੇ ਤੁਸੀਂ ਤਾਂ ਸ਼ੋਅ ਦਾ ਵੇਰਵਾ ਮੈਨੂੰ ਤਾਂ ਦੇਣ ਨਹੀਂ ਦਿੱਤਾ, ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਗਾਉਂਦਾ ਪੰਜਾਬ ਸੈਗਮੈਂਟ ਹੈ, ਅਤੇ ਉਸਦੇ ਨਾਲ ਨਾਲ ਦੋਸਤੋ ਅਸੀਂ ਅੱਜ ਦੇ ਦਿਨ ਬਾਰੇ ਕੀ ਖਾਸ ਹੈ ਉਹ ਡਿਸਕਸ ਕਰਾਂਗੇ, ਅਤੇ ਉਸ ਤੋਂ ਪਹਿਲਾਂ ਹੋਏਗਾ ਸਾਡਾ ਵਰਡ ਐਕਸਪ੍ਰੈਸ ਔਰ ਸਾਡਾ ਸੈਗਮੈਂਟ ਤਹਿਜ਼ੀਬ, ਫਿਰ ਅਸੀਂ ਗਾਉਂਦੇ ਪੰਜਾਬ ਦੀ ਤਰਫ ਚੱਲਾਂਗੇ, ਜਿਹਦੀ ਮੈਨੂੰ ਔਰ ਪ੍ਰੀਤ ਨੂੰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋ ਅਤੇ ਵਧੀਆ ਵਧੀਆ ਗਾਣੇ ਪਲੇ ਕਰਵਾਓ ਸਾਡੇ ਤੋਂ, ਪੰਜਾਬੀ ਸੌਂਗਸ। ਓਕੇ,
1: ਅਤੇ ਹੁਣ ਗੱਲ ਕਰ ਲਈਏ ਅੱਜ ਦੀ, ਅੱਜ ਦੇ ਖਾਸ ਦਿਨ ਦੀ, ਅਤੇ ਅੱਜ ਹੀ ਬਹੁਤ ਖਾਸ ਦਿਨ ਹੈ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਾਂ, ਸਿਹਤ ਦੀ ਗੱਲ ਅਤੇ ਦਿਲ ਦੇ ਨਾਲ, ਤੁਹਾਡੇ ਜਿਹੜੇ ਸਿਹਤ ਦੀ ਗੱਲ ਹੈ ਅੱਜ ਦਾ ਦਿਨ ਵੀ ਉਸ ਤੋਂ ਰਿਲੇਟਿਡ ਹੀ ਹੋਏਗਾ। ਅੱਜ ਜਿਹੜਾ ਖਾਸ ਦਿਨ ਹੈ ਉਹ ਹੈ ਵਰਲਡ ਹਾਈਪਰ ਟੈਂਸ਼ਨ ਡੇ, ਮਤਲਬ ਕਿ ਜਦੋਂ ਆਪਣੀ ਲਾਈਫ ਦੇ ਵਿੱਚ ਜਿਹੜਾ ਆਪਾਂ ਸਟ੍ਰੈਸ ਭਾਲਦੇ ਹਾਂ ਕਿ ਕੁਛ ਨਾ ਕੁਛ ਸਾਡੀ ਲਾਈਫ 'ਚ ਰੂਟੀਨਾ ਚੱਲਦਾ ਹੀ ਰਹਿੰਦਾ, ਲੇਕਿਨ ਜਿਹੜੇ ਉਹ ਸਟ੍ਰੈਸ ਦੇ ਨਾਲ ਪ੍ਰੋਬਲਮਸ ਹੁੰਦੀਆਂ ਨੇ ਉਸ ਨੂੰ ਦੇਖਦੇ ਹੋਏ ਅੱਜ ਦਾ ਦਿਨ ਸਪੈਸ਼ਲ ਹੈ।
0: ਜੀ ਦੋਸਤੋ, UN ਨੇ ਅੱਜ ਦੇ ਦਿਨ ਨੂੰ ਡੈਡੀਕੇਟ ਕੀਤਾ ਹੈ ਹਾਈਪਰ ਟੈਂਸ਼ਨ ਦੀ ਤਰਫ, ਯਾਨੀ ਹਾਈ ਬਲੱਡ ਪ੍ਰੈਸ਼ਰ। ਅਤੇ ਦੋਸਤੋ, ਜੋ ਸਾਡਾ BP ਹੈ ਉਹ ਵਾਧਾ ਘੱਟਦਾ ਰਹਿੰਦਾ ਹੈ, ਔਰ ਅਸੀਂ ਸੋਚਦੇ ਹਾਂ ਕਿ ਚਲੋ ਕੋਈ ਨਹੀਂ ਇਹ ਤਾਂ ਹੁੰਦਾ ਹੀ ਰਹਿੰਦਾ, ਪਰ ਇਹ ਨਹੀਂ ਹੋਣਾ ਚਾਹੀਦਾ। ਨਾ ਹੀ ਇਹ ਉਮਰ ਦੇ ਤਕਾਜ਼ੇ ਦੇ ਨਾਲ ਹੁੰਦਾ ਹੈ, ਨਾ ਹੀ ਇਹ ਬੋਡੀ ਦੇ ਢਲ ਜਾਣ ਦੇ ਨਾਲ ਹੁੰਦਾ ਹੈ। ਇੱਦਾਂ ਹੁੰਦਾ ਜਦ ਅਸੀਂ ਬਹੁਤ ਹੀ ਜ਼ਿਆਦਾ ਫਾਲਤੂ ਟੈਂਸ਼ਨ ਲੈਂਦੇ ਹਾਂ, ਔਰ ਇਹ ਸਾਡੀ ਸਿਹਤ ਲਈ ਬਿਲਕੁਲ ਵੀ ਅੱਛਾ ਨਹੀਂ ਹੈ। ਇਸੇ ਚੀਜ਼ ਦੀ ਅਵੇਅਰਨੈਸ ਫੈਲਾਉਣ ਲਈ ਅੱਜ ਦੇ ਦਿਨ ਨੂੰ ਡੈਡੀਕੇਟ ਕੀਤਾ ਗਿਆ ਹੈ, ਤਾਂ ਕਿ ਤੁਸੀਂ ਅਗਰ ਆਪਣੀ ਬੋਡੀ ਦੇ ਵਿੱਚ ਸਲਾਈਟਲੀ ਵੀ ਤੁਹਾਨੂੰ ਫੀਲ ਹੁੰਦਾ ਕਿ ਕੁਛ ਬਿਮਾਰ

0: ਫੀਲ ਹੋ ਰਿਹਾ ਤਾਂ ਡਾਕਟਰ ਦੇ ਕੋਲ ਜਾਓ ਔਰ ਹਾਈਪਰ ਟੈਂਸ਼ਨ ਵਰਗੀ ਬਿਮਾਰੀ ਤੋਂ ਬਚ ਕੇ ਰਹੋ।
1: ਅਤੇ ਮੈਂ ਆਹ ਵੀ ਸੁਣਿਆ ਕਿ ਹਾਈਪਰ ਟੈਂਸ਼ਨ ਨੂੰ ਸਾਇਲੈਂਟ ਕਿਲਰ ਵੀ ਕਹਿੰਦੇ ਨੇ ਕਿ ਮਤਲਬ ਲਾਈਫ ਦੇ ਵਿੱਚ ਚਲੋ ਠੀਕ ਹੈ ਇੱਕ ਸਟ੍ਰੈਸ ਤਾਂ ਇੱਕ ਵੱਖਰੀ ਚੀਜ਼ ਹੈ, ਕੁਛ ਟਾਈਮ ਕੁਛ ਚੀਜ਼ਾਂ ਆਪਾਂ ਖੁਦ ਵੀ ਕ੍ਰੀਏਟ ਕਰਦੇ ਲਾਈਕ ਜੰਕ ਫੂਡ ਸਾਡੀ ਬੋਡੀ ਦੇ ਵਿੱਚ ਕਿੰਨੀ ਪ੍ਰੋਬਲਮਸ ਕ੍ਰੀਏਟ ਕਰਦਾ, ਲੇਕਿਨ ਆਪਾਂ ਨਹੀਂ ਮਤਲਬ ਉਹਨੂੰ ਇੰਨਾ ਕਹਿੰਦੇ ਕਿ ਚਲੋ ਕੋਈ ਨਹੀਂ ਇਹ ਮਹੀਨੇ 'ਚ ਇੱਕ ਵਾਰੀ ਖਾ ਲਿਆ, ਦੋ ਵਾਰੀ ਖਾ ਲਿਆ, ਬਟ ਸਮਟਾਈਮ ਮਹੀਨੇ ਦੇ ਇੱਕ ਦੋ ਵਾਰੀ ਵੀ ਨਾ ਉਹ ਵੀ ਕਈ ਵਾਰ ਜ਼ਿਆਦਾ ਹੋ ਜਾਂਦਾ, ਅਤੇ ਉਹੀ ਜਿਹੜਾ ਹੈ ਸਾਡੀ ਲਾਈਫ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦਾ।
0: ਜੀ ਦੋਸਤੋ, ਆਪਣੀ ਸਿਹਤ ਦਾ ਧਿਆਨ ਰੱਖਣਾ ਸਿਰਫ ਡਾਕਟਰ ਦੇ ਕੋਲ ਜਾਣ ਤੱਕ ਨਹੀਂ ਸੀਮਿਤ ਹੁੰਦਾ, ਆਪਣੇ ਖਾਣੇ ਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਤੁਹਾਡਾ ਜੰਕ ਫੂਡ ਪਸੰਦ ਹੈ ਤਾਂ ਖਾਓ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ, ਲੇਕਿਨ ਅਗਰ ਤੁਸੀਂ ਆਲਰੇਡੀ BP ਦੀ ਕਿਸੇ ਵੀ ਪ੍ਰੋਬਲਮ ਤੋਂ ਜੂਝ ਰਹੇ ਹੋ ਤਾਂ ਫਿਰ ਤੁਹਾਨੂੰ ਆਪਣੇ ਦਿਲ 'ਤੇ ਛੋਟਾ ਜਿਹਾ ਪੱਥਰ ਰੱਖ ਕੇ ਜੰਕ ਫੂਡ ਤੋਂ ਦੂਰ ਰਹਿਣਾ ਹੀ ਪਏਗਾ।
1: ਥੋੜ੍ਹਾ ਜਿਹਾ ਮੁਸ਼ਕਿਲ ਹੈ ਗ੍ਰੇਟੀਨਾ, ਪਰ ਕਰਨਾ ਤਾਂ ਪੈਣਾ, ਬਹੁਤ ਜ਼ਰੂਰੀ ਹੈ।
0: ਅਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਅੱਜ ਦੇ ਦਿਨ ਇੱਕ ਹੋਰ ਚੀਜ਼ ਨੂੰ, ਅੱਜ ਦਾ ਦਿਨ ਡੈਡੀਕੇਟਡ ਹੈ ਅਤੇ ਉਹ ਹੈ
1: ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੁਸਾਇਟੀ ਡੇ। ਬਹੁਤ ਹੀ ਖਾਸ ਦਿਨ ਹੈ ਅੱਜ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ, ਸਿਰਫ ਇੱਕ ਹੈ ਟੈਲੀਕਮਿਊਨੀਕੇਸ਼ਨ, ਕਿ ਆਪਾਂ ਕਿਤੇ ਵੀ ਬੈਠ ਕੇ ਕਿਤੇ ਵੀ ਜਾ ਕੇ ਕਿਸੇ ਦੇ ਨਾਲ ਵੀ ਕਨੈਕਟ ਕਰ ਸਕਦੇ ਹਾਂ।
0: ਜੀ ਦੋਸਤੋ, ਇਸ ਸੁਸਾਇਟੀ ਨੂੰ ਬਣਾਇਆ ਗਿਆ ਸੀਗਾ ਤਾਂ ਕਿ ਵਰਲਡ ਦੇ ਵਿੱਚ ਹਰ ਤਰੀਕੇ ਦੀ ਇਨਫੋਰਮੇਸ਼ਨ ਨੂੰ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ। ਟੈਲੀਫੋਨ ਲਾਈਨਸ ਦੀ ਇਨਵੈਂਸ਼ਨ ਤੋਂ ਬਾਅਦ ਹੀ ਅਸੀਂ ਰੇਡੀਓ ਪ੍ਰੋਗਰਾਮਸ 'ਤੇ ਆ ਸਕੇ ਹਾਂ, ਔਰ ਤੁਸੀਂ ਸਾਨੂੰ ਸੁਣ ਪਾ ਰਹੇ ਹੋ। ਇੱਕ ਟੈਲੀਕਮਿਊਨੀਕੇਸ਼ਨ ਦੀ ਇੱਕ ਜਿੱਤ ਹੈਗੀ ਆ ਕਿ ਸਾਡੀ ਹਰ ਗੱਲ, ਹਰ ਇੱਕ ਇਨਫੋਰਮੇਸ਼ਨ ਸਾਡੇ ਆਮ ਲੋਕਾਂ ਤੱਕ ਛੇਤੀ ਤੋਂ ਛੇਤੀ ਪਹੁੰਚ ਜਾਂਦੀ ਆ ਇਸ ਟੈਲੀਕਮਿਊਨੀਕੇਸ਼ਨ ਦੇ ਕਾਰਨ, ਅਤੇ ਇਸੀ ਚੀਜ਼ ਨੂੰ ਅੱਜ ਦਾ ਦਿਨ ਜੋ ਹੈ ਉਹ ਸਮਰਪਿਤ ਹੈ। ਔਰ ਸਾਡਾ ਪੂਰਾ ਹੀ ਜ਼ੋਰ ਹੈ, ਜਿੰਨੇ ਵੀ ਅਸੀਂ ਟੈਲੀਕਮਿਊਨੀਕੇਸ਼ਨ ਔਰ ਇਨਫੋਰਮੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹਾਂ, ਕਿ ਜਿੰਨਾ ਹੋ ਸਕੇ ਅਸੀਂ ਆਪਣੀ ਆਡੀਅੰਸ ਨੂੰ ਜਾਂ ਲੋਕਾਂ ਨੂੰ ਅਵੇਅਰ ਰੱਖ ਸਕੀਏ, ਉਹਨਾਂ ਤੱਕ ਜਾਣਕਾਰੀ ਸਟੀਕ ਅਤੇ ਸਹੀ ਤਰੀਕੇ ਨਾਲ ਛੇਤੀ ਤੋਂ ਛੇਤੀ ਪਹੁੰਚਾਈ ਜਾ ਸਕੇ।
1: ਅਤੇ ਮੈਂ ਨਾ ਇੱਕ ਚੀਜ਼ ਮਤਲਬ ਜਦੋਂ ਇਹਦੇ ਬਾਰੇ ਕਰਟੀਨਾ ਮਤਲਬ ਮੈਨੂੰ ਨਾ ਇਨਫੋਰਮੇਸ਼ਨ ਇਕੱਠੀਆਂ ਕਰਨ ਦਾ ਨਾ ਬਹੁਤ ਸ਼ੌਂਕ ਹੈ, ਅਤੇ ਇਹਦੇ ਬਾਰੇ ਜਦੋਂ ਮੈਂ ਥੋੜ੍ਹਾ ਜਿਹਾ ਰੀਡ ਕਰਦੀ ਪਈ ਸੀ ਅਤੇ ਮੈਂ ਦੇਖਦੀ ਪਈ ਸੀ ਕਿ ਪਹਿਲੇ ਟਾਈਮ ਦੇ ਵਿੱਚ ਜਿੱਦਾਂ ਚਿੱਠੀ ਚੱਲਦੀ ਸੀ ਅਤੇ ਕਿੰਨਾ ਟਾਈਮ ਮਤਲਬ ਇੱਕ ਇੱਕ ਹਫ਼ਤੇ ਦੇ ਵਿੱਚ ਚਿੱਠੀ ਪਹੁੰਚਣੀ, ਹੁਣ ਉਹੀ ਕੰਮ ਸਿਰਫ ਔਰ ਸਿਰਫ ਜਸਟ ਅ ਮਿੰਟ ਦੇ ਵਿੱਚ ਆਪਾਂ ਕਰ ਲੈਂਦੇ ਹਾਂ, ਜਸਟ ਬਿਕੋਜ਼ ਕਿਉਂਕਿ ਆਪਣੇ ਕੋਲ ਟੈਲੀਕਮਿਊਨੀਕੇਸ਼ਨ ਵਰਗੇ ਫੀਚਰਸ ਹੈਗੇ ਆ, ਟੈਕਨੋਲੋਜੀ ਆਪਣੇ ਕੋਲ, ਆਪਾਂ ਕਿਤੇ ਵੀ ਬਹਿ ਕੇ ਕਿਸੇ ਵੀ ਤਰੀਕੇ ਨਾਲ ਦੀ ਕੋਈ ਵੀ ਇਨਫੋਰਮੇਸ਼ਨ ਕਿੱਦਾਂ ਵੀ ਪਹੁੰਚਾ ਸਕਦੇ ਹਾਂ।
0: ਜੀ ਦੋਸਤੋ, ਦੁਨੀਆ ਦੇ ਵਿੱਚ ਜੋ ਟੈਕਨੋਲੋਜੀ ਹੈ ਉਹ ਬਹੁਤ ਰੈਪਿਡਲੀ ਗਰੋ ਕਰ ਰਹੀ ਹੈ, ਅਤੇ ਇਸਦੇ ਨਾਲ ਉਹਦੇ ਅੱਗੇ ਵਧਣ ਦੇ ਕਾਰਨ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿ ਤੁਸੀਂ ਸਾਨੂੰ ਸਿਰਫ ਇੱਕ ਰੇਡੀਓ ਸੈੱਟ 'ਤੇ ਨਹੀਂ, ਤੁਸੀਂ ਸਾਨੂੰ ਆਪਣੇ ਫੋਨ 'ਤੇ, ਆਪਣੇ ਕਾਰ ਦੇ ਪੈਨਲ 'ਤੇ ਜੋ ਰੇਡੀਓ ਲੱਗਾ ਹੁੰਦਾ ਉਧਰੋਂ ਤੁਸੀਂ ਸੁਣ ਸਕਦੇ ਹੋ। ਬਹੁਤ ਹੀ ਜ਼ਿਆਦਾ ਇੰਟਰਨੈਟ 'ਤੇ ਸਾਰਾ ਕੁਛ ਅਵੇਲੇਬਲ ਹੈ, ਔਰ ਇਹ ਸਾਰਾ ਕੁਛ ਇਹਦੀ ਸ਼ੁਰੂਆਤ ਬਹੁਤ ਹੀ ਪਹਿਲੋਂ ਹੋ ਚੁੱਕੀ ਸੀਗੀ ਇੱਕ ਫੋਨ ਕਾਲ ਦੇ ਨਾਲ। ਅਤੇ ਦੋਸਤੋ, ਇਹ ਦਿਨ ਅੱਜ ਹਰ ਤਰੀਕੇ ਦੀ ਟੈਲੀਕਮਿਊਨੀਕੇਸ਼ਨ ਨੂੰ ਸੈਲੀਬ੍ਰੇਟ ਕਰਨ ਲਈ ਬਣਿਆ, ਅਤੇ ਅਸੀਂ ਉਮੀਦ ਕਰਦੇ ਹਾਂ ਅੱਜ ਦੇ ਦਿਨ ਤੁਸੀਂ ਸਾਡੇ ਨਾਲ ਰੇਡੀਓ 'ਤੇ ਬਹੁਤ ਜ਼ਿਆਦਾ ਇੰਜੋਏ ਕਰੋ।
1: ਅਤੇ ਮੈਂ ਨਾ ਇੱਕ ਚੀਜ਼ ਬਹੁਤ ਨੋਟਿਸ ਕੀਤੀ ਹੈ ਕਿ ਮਤਲਬ ਜਿੱਦਾਂ ਹੁਣ ਫੋਨ ਕਾਲਸ ਆਪਾਂ ਗੱਲ ਕਰ ਲਈਏ ਕਿ ਫੋਨ ਕਾਲਸ 'ਤੇ ਮਤਲਬ ਜ਼ਿਆਦਾ ਨੋਟਿਸ, ਲੇਕਿਨ ਇੱਕ ਚੀਜ਼ ਹੈ ਜਿਹੜੀ ਮੈਂ ਦੇਖੀ ਹੈ ਕਿ ਮੋਸਟਲੀ ਲੋਕ ਨਾ ਘੰਟਾ ਘੰਟਾ ਵੀ ਉਹ ਕਾਲਸ ਵੀ ਲੈਂਦੇ ਰਹਿੰਦੇ ਨੇ, ਤਾਂ ਸਮਟਾਈਮ ਉਹਦੇ ਲਈ ਇੱਕ ਸਟ੍ਰੈਸ ਦੀ ਆਪਾਂ ਗੱਲ ਕੀਤੀ ਹੈ ਹਾਈਪਰ ਟੈਂਸ਼ਨ, ਉਹ ਵੀ ਜ਼ਿਆਦਾ ਹੋ ਜਾਂਦਾ ਕਿਉਂਕਿ ਸਟ੍ਰੈਸ ਮੋਬਾਈਲ ਦੇ ਨਾਲ ਹੀ ਬਣਦਾ, ਰਾਈਟ?
0: ਜੀ ਬਿਲਕੁਲ, ਅਸੀਂ ਕਿੱਦਾਂ ਦਾ ਮੀਡੀਆ ਕੰਜ਼ਿਊਮ ਕਰਦੇ ਹਾਂ ਇਸ 'ਤੇ ਬਹੁਤ ਡਿਪੈਂਡ ਕਰਦਾ ਕਿ ਸਾਡਾ ਬ੍ਰੇਨ ਜੋ ਹੈ, ਸਾਡੀ ਬੋਡੀ ਜੋ ਹੈ, ਉਸ ਚੀਜ਼ ਨੂੰ ਕਿਵੇਂ ਰਿਐਕਟ ਕਰੇਗੀ, ਅਤੇ ਕਈ ਵਾਰ ਛੋਟੀ ਛੋਟੀ ਚੀਜ਼ਾਂ ਹੀ ਸਾਨੂੰ ਬਹੁਤ ਜ਼ਿਆਦਾ ਸਟ੍ਰੈਸ ਦੇ ਜਾਂਦੀਆਂ ਨੇ।
1: ਇਸੇ ਕਰਕੇ ਜੋ ਵੀ ਚੀਜ਼ ਤੁਸੀਂ ਇਸਤੇਮਾਲ ਕਰਨੀ ਹੈ ਉਹਨੂੰ ਬਹੁਤ ਹੀ ਦੇਖ ਕੇ, ਪਰਖ ਕੇ, ਸੋਚ ਕੇ ਇਸਤੇਮਾਲ ਕਰਨੀ ਹੈ,
0: ਅਤੇ ਥੋੜ੍ਹਾ ਥੋੜ੍ਹਾ ਲਾਈਫ ਨੂੰ ਨਾਲ ਨਾਲ ਇੰਜੋਏ ਵੀ ਕਰਦੇ ਜਾਣਾ। ਇਸ ਲਈ ਅਸੀਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਪਿਆਰਾ ਜਿਹਾ ਗਾਣਾ, ਜਿਸ ਨੂੰ ਸੁਣ ਕੇ ਤੁਸੀਂ ਆਰਾਮ ਨਾਲ ਰਿਲੈਕਸ ਕਰੋਗੇ ਔਰ ਫਿਰ ਪ੍ਰੋਗਰਾਮ ਯੁਵਾਣੀ ਉਸ ਤੋਂ ਬਾਅਦ ਵੀ ਅੱਗੇ ਚੱਲਦਾ ਰਹੇਗਾ।

0: जी दोस्तों, जो फीलिंग है ना कि गम मुसाफिर था जाने दे, धूप आंगन में आने दे, यही एक रीबूट वाली फीलिंग है।
1: ਅਤੇ ਆਪਣੇ ਜਿਹੜੇ ਲਾਈ ਜਿੱਦਾਂ ਤੁਸੀਂ ਕਿਹਾ ਕਿ ਹਜੇ ਆਪਣੇ ਜੀਤੇ ਹੈ ਪਲ, ਕਿ ਲਾਈਕ ਆਪਣੇ ਹਜੇ ਮੈਂ ਗੱਲ ਕੀਤੀ ਹੈ ਕਿ ਆਪਣੀ ਜਿਹੜੀ ਪੋਜ਼ੀਟਿਵ ਵਾਈਬਸ ਹੈ ਨਾ, ਉਹ ਵੀ ਇਹਦੇ ਨਾਲ ਹੀ ਆਉਂਦੀਆਂ ਕਿ ਤੁਸੀਂ ਜਦੋਂ ਆਪਣਾ ਕੰਮ ਕਰਦੇ ਹੋ, ਬੋਰ ਹੋ ਜਾਂਦੇ ਹੋ, ਉਹਨੂੰ ਹੀ ਆਪਣੇ ਆਪ ਨੂੰ ਰੀਬੂਟ ਕਰਕੇ ਚੇਂਜ ਕਰਨਾ ਹੁੰਦਾ ਹੈ। ਆਪਣੇ ਆਪ ਨੂੰ ਹੋਰ ਇੰਜੋਏ ਕਰਾਉਣਾ ਚਾਹੀਦਾ ਹੈ ਉਸੇ ਕੰਮ ਨੂੰ ਲੈ ਕੇ, ਕਿ ਲਾਈਕ ਉਹੀ ਪੋਜ਼ਿਟਿਵ ਵਾਈਬ, ਕੰਮ ਤਾਂ ਉਹੀ ਰਹਿਣਾ ਹੈ ਕ੍ਰਿਟੀਨਾ, ਉਹ ਤਾਂ ਚੇਂਜ ਹੁੰਦੇ ਰਿਹਾ, ਠੀਕ ਹੈ, ਲੇਕਿਨ ਉਹਨੂੰ ਹੀ ਰੀਬੂਟ ਕਰ ਦਿਉ ਅਤੇ ਇੰਜੋਏ ਕਰੋ, ਇਹੀ ਲਾਈਫ ਹੈ
0: ਜੀ ਦੋਸਤੋ। ਰੀਬੂਟ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤੁਹਾਨੂੰ ਅੱਜ ਵਰਡ ਰੀਬੂਟ ਸਿਖਾਇਆ ਕਿ ਲਾਈਫ ਦੇ ਵਿੱਚ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਅਤੇ ਤੁਸੀਂ ਕੱਲ੍ਹ ਜਾ ਕੇ ਆਪਣੀ ਜੋਬ ਕੁਇਟ ਕਰ ਦਿਉ, ਉਹ ਨਹੀਂ ਚੱਲਣਾ। ਅਤੇ ਰੀਬੂਟ ਕਰਨ ਦਾ ਮਤਲਬ ਆਪਣੇ ਮਾਇੰਡ ਸੈਟ ਨੂੰ ਚੇਂਜ ਕਰਨਾ। ਉਹ ਜੋਬ ਮੈਨੂੰ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ, ਪੂਰੀ ਜ਼ਿੰਦਗੀ ਨਹੀਂ ਹੈ, ਠੀਕ ਹੈ। ਅਗਰ ਤਾਂ ਤੁਸੀਂ ਆਪਣੀ ਜੋਬ ਤੋਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹੋ, ਅਗਰ ਤੁਹਾਨੂੰ ਆਪਣੀ ਜੋਬ 'ਤੇ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ, ਤਾਂ ਤੁਸੀਂ ਉਹਨੂੰ ਆਪਣੀ ਪੂਰੀ ਜ਼ਿੰਦਗੀ ਬਣਾ ਲਓ। ਕੋਈ ਤੁਹਾਨੂੰ ਨਹੀਂ ਰੋਕ ਰਿਹਾ, ਨਾ ਹੀ ਕੋਈ ਰੋਕ ਸਕਦਾ ਹੈ। ਲੇਕਿਨ ਅਗਰ ਤੁਹਾਨੂੰ ਇੱਦਾਂ ਲੱਗਦਾ ਕਿ ਤੁਹਾਡੀ ਜੋਬ ਤੁਹਾਨੂੰ ਟੈਨਸ਼ਨ ਦੇ ਰਹੀ ਹੈ, ਤੁਸੀਂ ਕਿਤੇ ਪਰੇਸ਼ਾਨ ਹੋ ਰਹੇ ਹੋ, ਪਰ ਉਹ ਆਪਣੇ ਪ੍ਰਾਈਵੇਟ ਟਾਈਮ 'ਤੇ ਨਾ ਸੋਚੋ ਨਾ ਇਹ ਸਭ। ਅਗਰ ਤੁਸੀਂ ਰੋਣਾ ਵੀ ਹੈ ਨਾ, ਅਗਰ ਤੁਸੀਂ ਉਸ ਤੋਂ ਪਰੇਸ਼ਾਨ ਹੋਣਾ ਵੀ ਹੈ ਨਾ, ਕੰਪਨੀ ਟਾਈਮ 'ਤੇ ਪਰੇਸ਼ਾਨ ਹੋ, ਪੈਸੇ ਲਓ ਉਸ ਚੀਜ਼ ਦੇ, ਠੀਕ ਹੈ।

0: ਰੀਬੂਟ ਕਰੋ ਆਪਣੇ ਮਾਇੰਡ ਸੈਟ ਨੂੰ ਕਿ ਜੋ ਕੰਮ ਹੈ ਉਹ ਸਿਰਫ ਕੰਮ ਹੈ ਔਰ ਤੁਸੀਂ ਉਹਨੂੰ ਤਦ ਤੱਕ ਹੀ ਕਰਨਾ ਜਦ ਤੱਕ ਤੁਸੀਂ ਕੰਪਨੀ ਟਾਈਮ ਤੇ
1: ਜਸਟ ਲਾਈਕ ਬੀ ਪੋਜ਼ਿਟਿਵ ਜੀ ਪੋਜ਼ਿਟਿਵ ਰਹੋ ਇੰਜੋਏ ਕਰੋ
0: ਐਗਜ਼ੈਕਟਲੀ ਇਸ ਦੇ ਨਾਲ ਹੀ ਤੁਹਾਡੇ ਲਈ ਬਹੁਤ ਹੀ ਅੱਛਾ ਜਿਹਾ ਗਾਣਾ ਪਲੇ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਥੋੜ੍ਹੀ ਇਸ ਵਾਈਬ ਦੇ ਵਿੱਚ ਸੈੱਟ ਹੋ ਜਾਓ ਕਿ ਅੱਜ ਅਸੀਂ ਗਾਣੇ ਇੱਕਦਮ ਹੀ ਧਮਾਕੇਦਾਰ ਜਿਹੇ ਪਲੇ ਕਰਨੇ ਆ
1: ਇੰਜੋਏ ਕਰੋ ਡਾਂਸ ਕਰੋ ਸਾਡੇ ਨਾਲ
0: ਜੀ

0: ਦੋਸਤੋ ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਹੁਣ ਵੇਲਾ ਹੋ ਗਿਆ ਸਾਡੇ ਸੈਗਮੈਂਟ ਤਹਿਜ਼ੀਬ ਦਾ।
1: ਤਹਿਜ਼ੀਬ ਉਹ ਹੈ ਜਿਹੜੀ ਹਰ ਪਰਸਨ ਦੀ ਪਰਸਨੈਲਿਟੀ ਦਾ ਸਭ ਤੋਂ ਵੱਡਾ ਹਿੱਸਾ ਹੈ। ਤੁਸੀਂ ਕਿਤੇ ਵੀ ਜਾਓਗੇ ਜੇ ਤਹਿਜ਼ੀਬ ਹੈ ਤਾਂ ਤੁਸੀਂ ਉਹ, ਨਹੀਂ ਤਾਂ ਤੁਹਾਨੂੰ ਕੋਈ ਨਹੀਂ ਜਾਣਦਾ। ਤੁਹਾਡੀ ਜ਼ਬਾਨ ਤੋਂ, ਤੁਹਾਡੇ ਜਿਹੜੇ ਤੁਸੀਂ ਡਰੈਸਿੰਗ ਸੈਂਸ ਹੈ, ਤੁਹਾਡੇ ਜਿਹੜਾ ਤਰੀਕਾ ਹੈ, ਹੱਥ ਵਗੈਰਾ ਜੋ ਵੀ ਤੁਸੀਂ ਮੂਵ ਕਰਦੇ ਹੋ, ਹਰ ਚੀਜ਼ ਮੈਟਰ ਕਰਦੀ ਹੈ, ਤਾਂ ਹੀ ਤੁਸੀਂ ਹੋ
0: ਜੀ। ਦੋਸਤੋ ਤੁਹਾਡੀ ਪਰਸਨੈਲਿਟੀ ਔਰ ਖੁਦ ਨੂੰ ਪ੍ਰਜੈਂਟ ਕਰਨ ਦਾ ਤਰੀਕਾ ਇੱਕ ਤੁਹਾਡੀ ਪਰਸਨਲ ਲਾਈਫ ਦੀ ਆਪਣੀ ਪਰਸਨਲ ਤਹਿਜ਼ੀਬ ਦੇ ਵਿੱਚ ਆਉਂਦਾ ਹੈ। ਜਿਹਨਾਂ ਨੂੰ ਤਹਿਜ਼ੀਬ ਦਾ ਮਤਲਬ ਨਹੀਂ ਪਤਾ ਉਹਦਾ ਮਤਲਬ ਹੁੰਦਾ ਮੈਨਰਸ ਜਾਂ ਰਿਫਾਈਨਮੈਂਟ। ਮੈਨੂੰ ਲੱਗਦਾ ਔਸਤਨ ਹਰ ਕਿਸੇ ਨੂੰ ਇਸਦਾ ਮਤਲਬ ਪਤਾ ਹੀ ਹੁੰਦਾ। ਅਤੇ ਦੋਸਤੋ ਤਹਿਜ਼ੀਬ ਆਪਣੀ ਹਰ ਦਿਨ ਦੀ ਜ਼ਿੰਦਗੀ ਦੇ

0: ਵਿੱਚ ਇੱਕ ਆਮ ਜ਼ਿੰਦਗੀ ਦੇ ਵਿੱਚ ਇੱਕ ਆਮ ਇਨਸਾਨ ਕਿਵੇਂ ਖਾਸ ਮਹਿਸੂਸ ਕਰ ਸਕਦਾ ਹੈ, ਅੱਜ ਅਸੀਂ ਉਸ ਚੀਜ਼ ਬਾਰੇ ਗੱਲ ਕਰਾਂਗੇ। ਕਿਉਂਕਿ ਸੋਫੈਸਟੀਕੇਟਡ ਹੋਣਾ ਜਾਂ ਬਹੁਤ ਹੀ ਆਪਣੇ ਆਪ ਨੂੰ ਇੱਕ ਵਧੀਆ ਪਰਸਨੈਲਿਟੀ ਦੇ ਨਾਲ ਪ੍ਰਜੈਂਟ ਕਰਨਾ ਕਲਾਸ ਦੀ ਨਹੀਂ ਗੱਲ ਹੁੰਦੀ ਹੈ, ਉਹ ਮਾਇੰਡਸੈਟ ਦੀ ਗੱਲ ਹੁੰਦੀ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਡਿਵੈਲਪ ਕਰਦੇ ਹੋ ਉਸ ਚੀਜ਼ ਦੀ ਗੱਲ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦੇਵਾਂ ਕਿ ਨਾ ਵਧੀਆ ਕੱਪੜੇ ਪਾਉਣ ਤੋਂ ਤੁਸੀਂ ਵਧੀਆ ਦਿਖੋਗੇ, ਨਾ ਵਧੀਆ ਤਰੀਕੇ ਨਾ ਮਹਿੰਗੀ ਮਹਿੰਗੀ ਵੋਚ ਹੋ ਗਈ, ਕਾਰ ਹੋ ਗਈ ਤੁਹਾਨੂੰ ਵਧੀਆ ਬਣਾ ਸਕਦਾ ਹੈ। ਇੱਕ ਇਨਸਾਨ ਜ਼ਹਿਨੀ ਤੌਰ 'ਤੇ ਕਿਵੇਂ ਦਾ ਹੈ, ਉਹੀ ਉਸ ਇਨਸਾਨ ਨੂੰ ਬਿਹਤਰ ਜਾਂ ਬੁਰਾ ਬਣਾ ਸਕਦੀ ਹੈ।
1: ਅਤੇ ਇਹੀ ਕੁਛ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਮਾਇੰਡ ਦੇ ਵਿੱਚ ਸੈੱਟ ਕਰਨੀ ਹੈ ਕਿ ਜਿਹੜੀ ਆਪ ਤੁਹਾਡੇ ਤੁਸੀਂ ਕਿਸ ਤਰੀਕੇ ਨਾਲ ਕਿਸੇ ਨਾਲ ਗੱਲ ਕਰਦੇ ਹੋ, ਦੈਟ ਇਜ਼ ਆਲਵੇਜ਼ ਮੈਟਰ ਕਿ ਲਾਈਕ ਸੋਰੀ ਐਂਡ ਥੈਂਕ ਯੂ। ਪਰ ਕ੍ਰਿਡੀਨਾ ਅੱਜ ਮੈਂ ਮੈਨੂੰ ਮੋਸਟਲੀ ਦੇਖਿਆ ਕਿ ਜੇ ਕੋਈ ਕਿਸੇ ਦੀ ਹੈਲਪ ਕਰਦਾ ਹੋਏ ਨਾ, ਅਤੇ ਫਰੈਂਡਸ ਦੇ ਵਿੱਚ ਹੀ ਹੋਵੇ ਜਾਂ ਕੋਈ ਵੀ, ਥੈਂਕ ਯੂ ਅਤੇ ਸੋਰੀ ਮਤਲਬ ਕਹਿੰਦੇ ਹੀ ਨਹੀਂ ਮੋਸਟਲੀ, ਲੋਕ ਭੁੱਲ ਹੀ ਜਾਂਦੇ ਕਿ ਆਪਾਂ ਥੈਂਕ ਯੂ ਕਿਸੇ ਨੂੰ ਕਰਨਾ ਸੀ।
0: ਐਗਜੈਕਟਲੀ। ਅਤੇ ਦੋਸਤੋ, ਇਹ ਤੋਂ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਸਬਕੋਨਸ਼ੀਅਸ ਮੈਸੇਜ ਜਾਂਦਾ ਕਿ ਸ਼ਾਇਦ ਉਹ ਇਨਸਾਨ ਇੰਨਾ ਵਧੀਆ ਨਹੀਂ ਹੈ। ਅਗਰ ਤੁਸੀਂ ਮੇਰੇ ਲਈ ਕੁਛ ਬਹੁਤ ਛੋਟਾ ਜਿਹਾ ਕੀਤਾ ਜਾਂ ਮੈਂ ਤੁਹਾਡੇ ਲਈ ਕੁਛ ਬਹੁਤ ਛੋਟਾ ਜਿਹਾ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਮੈਨੂੰ ਇੰਨੀ ਗੱਲ ਦਾ ਵੀ ਥੈਂਕ ਯੂ ਕਹਿੰਦੇ ਹੋ, ਤਾਂ ਮੇਰੇ ਦਿਮਾਗ 'ਚ ਕਿੱਦਾਂ ਰਜਿਸਟਰ ਹੋਏਗਾ, ਅਰੇ ਵਾਹ ਯਾਰ ਕਿੰਨਾ ਅੱਛਾ ਇਨਸਾਨ ਹੈ, ਕਿਉਂ ਲੱਗਦਾ ਇਹ ਵੀ ਇੱਕ ਥੈਂਕ ਯੂ ਕਹਿਣ ਵਾਲੀ ਚੀਜ਼ ਹੈ। ਅਤੇ ਦੂਸਰੇ ਇਨਸਾਨ ਦੀ ਨਜ਼ਰ ਦੇ ਵਿੱਚ ਤੁਹਾਡੀ ਜੋ ਕੀਮਤ ਹੈ, ਵੈਲਿਊ ਹੈ, ਉਹ ਵੱਧ ਜਾਂਦੀ ਹੈ।
1: ਅਤੇ ਇੱਕ ਚੀਜ਼ ਹੈ ਕਿ ਮਤਲਬ ਹੈਲਪ ਲੈਣਾ, ਕਿਸੇ ਤੋਂ ਹੈਲਪ ਲੈਣਾ, ਮੇਰਾ ਇਹ ਕੰਮ ਕਰ ਦਿਓ, ਇਹ ਕਹਿਣਾ ਹੈ ਕਿ ਪਲੀਜ਼ ਮੇਰਾ ਇਹ ਕੰਮ ਕਰ ਦਿਓ।
0: ਐਗਜੈਕਟਲੀ। ਜੇ ਤੁਸੀਂ ਕਿਸੇ ਤੋਂ ਮਦਦ ਮੰਗ ਰਹੇ ਹੋ ਤਾਂ ਪਲੀਜ਼, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਅੱਜ ਮੈਂ ਨਾ ਮਤਲਬ ਮੇਰੇ ਤੋਂ ਵੀ ਕੋਈ ਲੈਂਦਾ ਹੈ ਨਾ, ਅਤੇ ਮੈਂ ਤਾਂ ਕਿਸੇ ਨੂੰ ਕਹਿਣਾ ਹੋਵੇ ਤਾਂ ਪਲੀਜ਼ ਕਹਿ ਦਿੰਦੀ ਹਾਂ, ਪਰ ਸਮ ਟਾਈਮ ਮੇਰੇ ਵੀ ਲੋਨ ਦੇ ਵਿੱਚ ਇੱਦਾਂ ਦੇ ਆਉਂਦੇ ਹੈ ਕਿ ਉਹ ਸਿੱਧੇ ਹੀ ਕਹਿੰਦੇ ਆਹ ਕੰਮ ਕਰ ਦਿਓ ਪਲੀਜ਼, ਬਸ ਸਿੱਧੇ ਕੰਮ ਕਰ ਦਿਓ, ਕੋਈ ਨਹੀਂ ਕਿ ਕੰਮ ਕਰਾਉਣਾ ਹੈ, ਤੁਸੀਂ ਥੋੜ੍ਹੇ ਲਹਿਜ਼ੇ ਨਾਲ ਕਰਵਾ ਲਓ, ਤੁਹਾਡਾ ਕੰਮ ਵੀ ਹੋ ਜਾਏਗਾ।
0: ਅਤੇ ਦੋਸਤੋ, ਉਸ ਤੋਂ ਬਾਅਦ ਜੋ ਸਭ ਤੋਂ ਜੋ ਸੈਕਿੰਡ ਇੰਪੋਰਟੈਂਟ ਚੀਜ਼ ਹੈ, ਉਹ ਹੈ ਆਪਣੇ ਇਮੋਸ਼ਨਸ 'ਤੇ ਕੰਟਰੋਲ ਰੱਖਣਾ। ਕੋਈ ਤੁਹਾਨੂੰ ਕੁਛ ਕਹਿ ਰਿਹਾ ਨਾ, ਉਹ 'ਤੇ ਤੁਰੰਤ ਹੀ ਰਿਐਕਟ ਨਾ ਕਰੋ। ਕਈ ਵਾਰ ਕੀ ਹੁੰਦਾ ਹੈ, ਕਿਸੇ ਨੂੰ ਹਰ ਕਿਸੇ ਨੂੰ ਤਾਂ ਨਹੀਂ ਕਹਿ ਸਕਦੇ, ਕਿਸੇ ਇਨਸਾਨ ਨੂੰ ਪਤਾ ਵੀ ਹੁੰਦਾ ਕਿ ਉਹ ਗੱਲ ਗਲਤ ਕਰ ਰਹੇ ਨੇ, ਉਹ ਫਿਰ ਵੀ ਇਸ ਲਈ ਕਹਿ ਰਹੇ ਨੇ ਤਾਂ ਕਿ ਤੁਹਾਡਾ ਰਿਐਕਸ਼ਨ ਦੇਖ ਸਕਣ, ਤੁਹਾਡੇ ਤੋਂ ਇੱਕ ਰਿਐਕਸ਼ਨ ਕਢਾ ਸਕਣ। ਅਤੇ ਆਪਣੇ ਆਪ ਨੂੰ ਕਲਾਸੀ ਬਣਾਉਣ ਲਈ ਸਿਰਫ ਹਾਈ ਕਲਾਸ ਤੋਂ ਹੋਣਾ ਜ਼ਰੂਰੀ ਨਹੀਂ ਆ, ਤੁਹਾਡਾ ਮਾਇੰਡ ਜੋ ਹਾਇਰ ਲੈਵਲ 'ਤੇ ਹੋਣਾ ਜ਼ਰੂਰੀ ਹੈ। ਔਰ ਉਹ ਕਿੱਦਾਂ ਹੋਏਗਾ ਕਿ ਤੁਸੀਂ ਉਹਨਾਂ ਦੀ ਗੱਲ 'ਤੇ ਰਿਐਕਟ ਨਾ ਕਰੋ, ਸੁਣੋ 2 ਸੈਕਿੰਡ ਤੋਂ ਆਪਣੇ ਆਪ ਨੂੰ, ਔਰ ਇਸ ਗੱਲ ਜੱਜ ਕਰੋ ਕਿ ਇਸ 'ਤੇ ਰਿਐਕਸ਼ਨ ਦੇਣਾ ਜ਼ਰੂਰੀ ਹੈ ਕਿ ਨਹੀਂ ਹੈ। ਜੇ ਤਾਂ ਗੱਲ ਕਿਤੇ ਬਹੁਤ ਹੀ ਓਫੈਂਸਿਵ ਹੈ ਕਿ ਤੁਹਾਨੂੰ ਲੱਗਦਾ ਕਿ ਨਹੀਂ ਇਸ 'ਤੇ ਰਿਐਕਟ ਕਰਨਾ ਬਹੁਤ ਜ਼ਰੂਰੀ ਹੈ, ਫਿਰ ਕਰੋ। ਪਰ ਉਹ 2 ਸੈਕਿੰਡ ਦਾ, ਉਹ ਜੋ 2 ਸੈਕਿੰਡ ਦਾ ਪੌਜ਼ ਹੈ ਪ੍ਰੋਸੈਸ ਕਰਨ ਲਈ, ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਕ੍ਰਿਟੀਨਾ, ਮੈਨੂੰ ਨਾ ਇੱਦੋਂ ਇੱਕ ਚੀਜ਼ ਯਾਦ ਆਈ ਹੈ, ਮੇਰੇ ਨਾ ਮਤਲਬ ਕਹਿੰਦੇ ਹੁੰਦੇ ਹੈ ਕਿ ਜਿਹੜਾ ਕੋਈ ਪਰਸਨ ਚਿੜਦਾ ਹੋਵੇ ਨਾ, ਉਹਨੂੰ ਹੋਰ ਜ਼ਿਆਦਾ ਚੜਾਓ। ਪਰ ਤਾਂ ਕਿ ਚੜਾਓ ਠੀਕ ਹੈ, ਉਹ ਤਾਂ ਚੜਾਉਣਾ ਚਾਹੁੰਦਾ ਹੈ ਜਿੰਨਾ ਤੁਸੀਂ ਰਿਐਕਸ਼ਨ ਦੀ ਗੱਲ ਕੀਤੀ ਹੈ, ਉਹ ਤੁਹਾਡਾ ਰਿਐਕਸ਼ਨ ਦੇਖਣਾ ਚਾਹੁੰਦੇ ਹੈ, ਤੁਸੀਂ ਚਿੜਨਾ ਨਹੀਂ ਹੈ, ਉਹੀ ਪੌਜ਼ ਲੈਣਾ ਹੈ। ਅਤੇ ਸਿਰਫ ਇਹੀ ਗੱਲ ਨਹੀਂ ਕਿ ਉਹਨੂੰ ਹੋਰ ਚੜਾਓ, ਥੋੜ੍ਹਾ ਜਿਹਾ ਆਪਣੇ ਆਪ 'ਤੇ ਵੀ ਸਾਨੂੰ ਕੰਟਰੋਲ ਕਰਨਾ ਪਏਗਾ। ਗੁੱਸਾ ਵੀ ਆਉਂਦਾ, ਹਰ ਕਿਸੇ ਨੂੰ ਆਉਂਦਾ, ਬਟ ਉੱਤੇ ਕੰਟਰੋਲ ਕਿੱਥੇ ਰੱਖਣਾ, ਉਹ ਤੁਸੀਂ ਆਪਣੇ ਆਪ ਨੂੰ ਦੇਖਣਾ ਕਿੱਥੇ ਕੰਟਰੋਲ 'ਚ ਰੱਖਿਆ ਜਾ ਸਕਦਾ, ਤੁਸੀਂ ਜ਼ਰੂਰ ਰੱਖੋ
0: ਜੀ। ਅਤੇ ਦੋਸਤੋ, ਬੋਲਣੇ ਤੋਂ ਪਹਿਲਾਂ ਹਮੇਸ਼ਾ ਸੁਣਨੇ ਵਾਲੇ ਬਣੋ, ਠੀਕ ਹੈ। ਤੁਹਾਡੀ ਸਪੀਚ ਸਕਿੱਲ ਕਿਵੇਂ ਡਿਵੈਲਪ ਕਰਦੀ ਹੈ, ਜੇ ਤੁਸੀਂ ਸੁਣੋਗੇ ਹੀ ਨਹੀਂ ਨਾ ਕਿਸੇ ਨੂੰ ਬੋਲਦੇ ਹੋਏ, ਤੁਸੀਂ ਜ਼ਿੰਦਗੀ ਭਰ ਕਦੀ ਵਧੀਆ ਨਹੀਂ ਬੋਲ ਸਕਦੇ। ਅਤੇ ਹਮੇਸ਼ਾ ਕੁਛ ਵੀ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਚੀਜ਼ ਬਾਰੇ ਜਾਣਕਾਰੀ ਲਓ ਔਰ ਸੁਣੋ ਕਿ ਸਾਹਮਣੇ ਵਾਲਾ ਕਹਿਣਾ ਕੀ ਚਾਹ ਰਿਹਾ, ਉਸ ਦੇ ਨਾਲ ਤੁਹਾਡੀ ਗੱਲ ਕਿਵੇਂ ਰਿਲੇਟ ਕਰੇਗੀ। ਅਤੇ ਤੁਸੀਂ ਜਦ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਜੈਂਟ ਕਰਦੇ ਹੋ ਨਾ ਬੋਲ ਕੇ, ਤਾਂ ਉਹ ਵੀ ਤੁਹਾਨੂੰ ਇੱਕ ਵੱਖਰੇ ਤਰੀਕੇ ਨਾਲ ਪ੍ਰਜੈਂਟ ਕਰਦਾ, ਤੁਸੀਂ ਬਿਹਤਰ ਇਨਸਾਨ ਦਿਖਦੇ ਹੋ।
1: ਅਤੇ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਮਿਸਅੰਡਰਸਟੈਂਡਿੰਗ ਦਾ ਪਾਰਟ ਹੈ ਨਾ, ਉਹ ਇੱਥੋਂ ਹੀ ਆਉਂਦਾ ਹੈ। ਕਿਉਂ
0: ਜੀ? ਬਿਲਕੁਲ। ਲੋਕ ਹਰ ਕੋਈ ਇਸ ਲਾਈਨ 'ਤੇ ਲੱਗਾ ਰਹਿੰਦਾ ਕਿ ਮੈਂ ਬੋਲਣਾ ਹੈ, ਅਤੇ ਸੁਣਨਾ ਕੋਈ ਵੀ ਨਹੀਂ ਚਾਹੁੰਦਾ।
1: ਇਸੇ ਕਰਕੇ ਜੇ ਮਤਲਬ ਬੋਲਣਾ ਚਾਹੁੰਦੇ ਹੋ, ਜ਼ਰੂਰ ਬੋਲੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਆਪਣੀ ਗੱਲ ਰੱਖਣਾ ਬਹੁਤ ਜ਼ਰੂਰੀ ਹੈ, ਪਰ ਸੁਣਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਸਾਹਮਣੇ ਵਾਲੇ ਨੂੰ ਵੀ ਇਹ ਨਾ ਲੱਗੇ ਕਿ ਉਹਦੀ ਇਨਸਲਟ ਹੋ ਰਹੀ ਹੈ।
0: ਦੋਸਤੋ, ਆਪਣਾ ਵਰਲਡ ਵਿਊ ਐਕਸਪੈਂਡ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਵਰਲਡ ਵਿਊ ਹੁੰਦਾ ਹੈ ਦੁਨੀਆ ਨੂੰ ਦੇਖਣ ਦਾ ਨਜ਼ਰੀਆ। ਤੁਸੀਂ ਜੋ ਤੁਹਾਨੂੰ ਸੋਸਾਇਟੀ ਨੇ ਸਿਖਾ ਦਿੱਤਾ ਹੈ ਉਹਦੇ ਵਿੱਚ ਬੰਨ ਕੇ ਨਹੀਂ ਰਹਿਣਾ, ਹਰ ਦਿਨ ਕੁਛ ਨਵਾਂ ਸਿੱਖੋ, ਆਪਣੇ ਆਪ ਨੂੰ ਕਿਊਰੀਅਸ ਬਣਾ ਕੇ ਰੱਖੋ, ਉਸ ਤੋਂ ਤੁਹਾਡਾ ਦਿਮਾਗ ਵੀ ਬਹੁਤ ਤੇਜ਼ੀ ਦੇ ਨਾਲ ਅੱਗੇ ਚੱਲ

ਤੇ ਬਹੁਤ ਮਤਲਬ ਆਪਾਂ ਜਿਹੜਾ ਹੈ ਆਪਣਾ ਦਿਮਾਗ ਨੂੰ ਥੋੜ੍ਹਾ ਹੋਰ ਤੇਜ਼ੀ ਦੇ ਵਿੱਚ ਵੀ ਵਧਾਵਾਂਗੇ, ਲੇਕਿਨ ਇੱਕ ਪਿਆਰਾ ਜਿਹਾ ਗਾਣਾ ਮੇਰਾ ਨਾ ਸੁਣਨ ਦਾ ਬਹੁਤ ਮਨ ਕਰਦਾ ਪਿਆ, ਅਤੇ ਉਹ ਸੁਣਦੇ ਹਾਂ ਇੱਕ ਗਾਣਾ ਅਤੇ ਉਸ ਤੋਂ ਬਾਅਦ ਅੱਗੇ ਗੱਲ ਬਾਤ ਕਰਦੇ ਹਾਂ ਤਹਿਜ਼ੀਬ ਦੇ ਬਾਰੇ।

0: ਸੋ ਦੋਸਤੋ, ਅਸੀਂ ਗੱਲ ਕਰ ਰਹੇ ਸੀ ਵਰਲਡ ਵਿਊ ਦੀ, ਕਿ ਤੁਸੀਂ ਜਿਹੜੇ ਨਵੇਂ ਕਲਚਰਸ ਹੈ, ਜਿਹੜਾ ਨਵੇਂ ਲਿਟਰੇਚਰ ਹੈ, ਮਤਲਬ ਜਿਹੜੇ ਜਿਹੜੀ ਚੀਜ਼ਾਂ ਹੁਣ ਨਵੇਂ ਟਾਈਮ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਦੇ ਨਾਲ ਓਪਨ ਹੋਣਾ, ਲਾਈਕ ਉਹਨਾਂ ਨੂੰ ਨਵਾਂ ਨਵਾਂ ਸਿੱਖਣਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਅਤੇ ਦੋਸਤੋ, ਜੇ ਅਸੀਂ ਵਰਲਡ ਵਿਊ ਦੇ ਬਾਰੇ ਗੱਲ ਕਰੀਏ, ਹਰ ਦਿਨ ਕੁਛ ਨਵਾਂ ਸਿੱਖਣਾ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਐਕਸਪੈਂਡ ਕਰ ਸਕਦਾ, ਤੁਹਾਨੂੰ ਸੋਸਾਇਟੀ ਬੈਟਰ ਸਮਝ ਆਏਗੀ, ਲੋਕਾਂ ਦਾ ਜੀਣ ਦਾ ਤਰੀਕਾ ਬਿਹਤਰ ਸਮਝ ਆਏਗਾ, ਤੁਸੀਂ ਆਪਣੇ ਆਪ ਨੂੰ ਹੋਰ ਬਿਹਤਰ ਕਿੱਦਾਂ ਪ੍ਰਜੈਂਟ ਕਰ ਸਕਦੇ ਜੋ ਤੁਹਾਨੂੰ ਪਤਾ ਹੈ ਕਿ ਸਾਹਮਣੇ ਵਾਲਾ ਕਿਸ ਲੈਵਲ 'ਤੇ ਸੋਚ ਜਾਂ ਸਮਝ ਸਕਦਾ। ਅਤੇ ਜਦ ਅਸੀਂ ਕੁਛ ਨਵਾਂ ਸਿੱਖਦੇ ਹਾਂ, ਉਹ ਸਾਨੂੰ ਹੋਰ ਬਿਹਤਰ ਇਨਸਾਨ ਬਣਾਉਂਦਾ ਜਾਂਦਾ, ਨੌਲੇਜ ਜੋ ਹੈ ਉਹ ਸਾਨੂੰ ਇਸ ਤਰੀਕੇ ਨਾਲ ਡਿਵੈਲਪ ਕਰਦੀ ਹੈ ਕਿ ਅਸੀਂ ਦੂਸਰੇ ਤਰਫ ਪਿਆਰ ਔਰ ਸਦਭਾਵਨਾ ਜੋ ਹੈ ਉਹਨੂੰ ਆਪਣੇ ਵਿੱਚ ਕਲਟੀਵੇਟ ਕਰ ਪਾਉਂਦੇ ਹਾਂ।
0: ਅੱਛਾ ਕ੍ਰਿਟੀਨਾ, ਹੁਣ ਗੱਲ ਹੋ ਗਈ ਤਹਿਜ਼ੀਬ ਦੀ, ਅਤੇ ਹੁਣ ਮੇਰਾ ਨਾ ਬੜਾ ਮਨ ਹੈ ਫਰਮਾਇਸ਼ਾਂ ਲੈਣ ਦਾ ਅਤੇ ਪੂਰੀਆਂ ਕਰਨ ਦਾ, ਮਤਲਬ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ। ਅਤੇ ਜਦੋਂ ਹੁਣ ਆਉਣ ਹੀ ਵਾਲੀਆਂ ਸਾਡੀਆਂ ਜਿਹੜੀਆਂ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਨੇ ਆਉਣੀਆਂ, ਅਤੇ ਆਪਾਂ ਜਲਦੀ ਹੀ ਫਰਮਾਇਸ਼ਾਂ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਨਾ ਮਤਲਬ ਕ੍ਰਿਟੀਨਾ ਆਪਣੀ ਜਿਹੜੀ ਹੈ ਫਰਮਾਇਸ਼ ਸਾਡੀ ਵੀ ਕੁਛ ਹੁੰਦੀ ਹੈ
1: ਜੀ। ਦੋਸਤੋ, ਤੁਹਾਡੀ ਫਰਮਾਇਸ਼ਾਂ ਦਾ ਅਸੀਂ ਇੱਥੇ ਬੈਠ ਕੇ ਇੰਤਜ਼ਾਰ ਕਰ ਰਹੇ ਹਾਂ, ਤੁਸੀਂ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਸਾਡੇ ਫੇਸਬੁੱਕ ਦੇ ਪੇਜ 'ਤੇ ਮੈਸੇਂਜਰ ਰਾਹੀਂ।

ਤੇ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0181-23-4274। ਅਤੇ ਜਦ ਤੱਕ ਤੁਹਾਡੀ ਫਰਮਾਇਸ਼ ਦਾ ਅਸੀਂ ਵੇਟ ਕਰ ਰਹੇ ਹਾਂ, ਮੈਂ ਔਰ ਪ੍ਰੀਤੀ ਤੁਹਾਨੂੰ ਆਪਣੀ ਫਰਮਾਇਸ਼ ਦਾ ਗਾਣਾ ਸੁਣਾਉਂਦੇ ਹਾਂ। ਸਾਡੀ ਫਰਮਾਇਸ਼ ਦੇ ਗਾਣੇ ਅਖਿਲ ਦੀ ਆਵਾਜ਼ ਦੇ ਵਿੱਚ ਇਸ ਪਿਆਰੇ ਜਿਹੇ ਗਾਣੇ ਖਾਬ ਨੂੰ ਤੁਸੀਂ ਇੰਜੋਏ ਕਰੋ ਅਤੇ ਜਲਦੀ ਜਲਦੀ ਕਾਲ ਕਰੋ, ਅਸੀਂ ਤੁਹਾਡੀ ਫਰਮਾਇਸ਼ ਦਾ ਇੰਤਜ਼ਾਰ ਕਰ ਰਹੇ ਹਾਂ।

0: ਦੋਸਤੋ ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵ ਬਾਣੀ ਅਤੇ ਹੁਣ ਸਾਡਾ ਜੋ ਸੈਗਮੈਂਟ ਹੈ ਗਾਉਂਦਾ ਪੰਜਾਬ ਆਫੀਸ਼ੀਅਲੀ ਸ਼ੁਰੂ ਹੋ ਚੁੱਕਿਆ ਹੈ ਅੱਜ ਦੇ ਦਿਨ ਲਈ, ਅਤੇ ਸਾਨੂੰ ਸਾਡੀ ਪਹਿਲੀ ਫਰਮਾਇਸ਼ ਵੀ ਆ ਚੁੱਕੀ ਹੈ। ਸਾਡੇ ਫਸਟ ਲਿਸਨ ਕਾਲਰ ਦੇ ਨਾਲ ਅਸੀਂ ਗੱਲ ਕਰ ਲੈਂਦੇ ਹਾਂ।
1: ਹੈਲੋ
2: ਹੈਲੋ,
1: ਸਤਿ
2: ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
1: ਮੈਡਮ, ਮੈਂ ਡੇਵਿਡ ਗੱਲ ਕਰਦਾ ਪਿਆ ਜੀ।
2: ਡੇਵਿਡ ਜੀ, ਕਿੱਦਾਂ ਦਾ ਲੱਗ ਰਿਹਾ ਪ੍ਰੋਗਰਾਮ ਸਭ ਤੋਂ ਪਹਿਲਾਂ ਇਹ ਦੱਸੋ।
1: ਮੈਡਮ, ਬਹੁਤ ਵਧੀਆ ਲੱਗਦਾ ਜੀ ਪ੍ਰੋਗਰਾਮ,
2: ਤੁਸੀਂ ਇੰਜੋਏ ਕੀਤਾ ਅੱਜ ਦਾ?
1: ਹਾਂਜੀ ਹਾਂਜੀ ਮੈਡਮ ਜੀ, ਸੁਣਦੇ ਪਏ ਲਗਾਤਾਰ ਸੁਣੀ ਜਾ ਰਹੇ ਹਾਂ।
2: ਅੱਛਾ ਜੀ, ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
1: ਮੈਡਮ, ਕੋਈ ਵੀ ਪੰਜਾਬੀ ਗਾਣਾ ਲਾ ਦਿਓ ਜੀ।
2: ਕੋਈ ਵੀ ਪੰਜਾਬੀ ਗਾਣਾ?
1: ਹਾਂਜੀ।
2: ਚਲੋ ਜੀ, ਕ੍ਰਿਟੀਨਾ ਫਿਰ ਕਰ ਦੀ ਰਹੀ ਹੈ
0: ਜੀ। ਡੇਵਿਡ ਜੀ, ਸਾਡੇ ਨਾਲ ਆਕਾਸ਼ਵਾਣੀ ਤੇ ਤੁਹਾਡਾ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ, ਮੈਸੇਂਜਰ ਦੇ ਰਾਹੀਂ, ਤੇ ਸਾਨੂੰ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ
2: 0181-2342-74।
0: ਤੇ ਹੁਣ ਡੇਵਿਡ ਜੀ ਦੀ ਫਰਮਾਇਸ਼ ਦਾ ਗਾਣਾ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਹਾਈ ਰੇਟਡ ਗੱਭਰੂ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਹੈ।

0: ਜੀ ਦੋਸਤੋ, ਹੁਣ ਸਾਡੇ ਜੋ ਸੈਕਿੰਡ ਕਾਲਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ ਤੇ ਸਵਾਗਤ ਕਰਦੇ ਆ।
1: ਹੈਲੋ,
2: ਮੈਂ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
2: ਗੁਰਬਾਗ ਸਿੰਘ ਬਾਜਵਾ ਦੁਬਈ ਤੋਂ ਜੀ, ਜੂਏ।
1: ਗੁਰਬਾਗ ਸਿੰਘ ਬਾਜਵਾ ਦੁਬਈ ਤੋਂ ਗੱਲ ਕਰ ਰਹੇ ਹੋ?
2: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੋਵਾਨੀ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਮੈਡਮ ਜੀ, ਥੈਂਕ ਯੂ, ਵੈਲਕਮ ਤੁਹਾਡਾ ਵੀ ਦੁਬਈ ਵਿੱਚ।
1: ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ?
2: ਬਿਲਕੁਲ ਜੀ ਬਿਲਕੁਲ, ਐਪ ਤੇ ਮੋਬਾਈਲ ਤੇ ਚੱਲ ਰਿਹਾ ਜੀ, ਟਰਾਲਾ ਚਲਾ ਰਿਹਾ, ਹੁਣ ਇੱਕ ਸਾਈਡ ਤੇ ਲਾ ਲਿਆ ਮੈਂ ਫੋਨ ਕਰਕੇ, ਫਿਰ ਚੱਲਦਾ ਜੀ।
1: ਕੀ ਬਾਤ ਹੈ! ਤੇ ਹੁਣ ਮੈਨੂੰ ਇਹ ਦੱਸੋ ਕਿ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
2: ਨਾਲੀ ਹਾਕਮ ਸੂਫੀ ਦਾ ਗਾਇਆ ਹੈ ਉਡੀਕਾ
0: ਜੀ। ਤੇ ਤੁਸੀਂ UAE ਤੋਂ ਸਾਡੇ ਨਾਲ ਜੁੜੇ ਆਕਾਸ਼ਵਾਣੀ ਦੇ ਵਿੱਚ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੀਜ਼ ਲਈ।
2: ਥੈਂਕ ਯੂ ਮੈਡਮ ਜੀ, ਥੈਂਕ ਯੂ
0: ਜੀ। ਅਤੇ ਤੁਹਾਡੀ ਫਰਮਾਇਸ਼ ਦਾ ਗਾਣਾ ਅਸੀਂ ਤੁਹਾਡੇ ਲਈ ਪਲੇ ਕਰਨ ਜਾ ਰਹੇ ਹਾਂ। ਦੋਸਤੋ, ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਸਾਡੇ ਸਟੂਡੀਓ ਦਾ ਨੰਬਰ ਹੈ 0181 23 42 174, ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਉਡੀਕਾਂ।

0: ਕ੍ਰਿਟੀ ਨਾ ਕਾਲਸ ਤੇ ਤਾਂ ਆ ਰਹੀਆਂ ਨੇ, ਲੇਕਿਨ ਫੇਸਬੁੱਕ ਤੇ ਵੀ ਇੰਨੀਆਂ ਫਰਮਾਇਸ਼ਾਂ ਆ ਗਈਆਂ ਕਿ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਹਨਾਂ ਦੀ ਫਰਮਾਇਸ਼ ਪਹਿਲਾਂ ਪਲੇ ਕਰਾਂ। ਤੋ ਇਸ ਦੇ ਨਾਲ ਹੀ ਆਪਾਂ ਸਭ ਤੋਂ ਪਹਿਲਾਂ ਪਲੇ ਕਰਾਂਗੇ ਇਕਬਾਲ ਜੀ ਦੀ ਫਰਮਾਇਸ਼, ਜਿਨ੍ਹਾਂ ਨੇ ਫਰਮਾਇਸ਼ ਕੀਤੀ ਹੈ ਨੱਚ ਲਈ ਗੁਲਾਬ ਸਿੱਧੂ ਦੀ ਆਵਾਜ਼ ਦੇ ਵਿੱਚ, ਤੇ ਆਪਾਂ ਵੀ ਨੱਚ ਲਈਏ।
1: ਮੈਂ ਦੇਖ ਰਹੀ ਤੇ ਨਾਲ ਨਾਲ ਫਰਮਾਇਸ਼ ਆਈ ਹੈ ਦੀਪਕ ਭਗਤ ਤੇ ਸਤੀਸ਼ ਕੁਮਾਰ ਜੀ ਦੀ, ਔਰ ਗਾਣਾ ਸੇਮ ਗੁਰਦਾਸ ਮਾਨ ਜੀ ਦਾ ਹੀ ਸੁਣਨਾ ਚਾਹੁੰਦੇ। ਅਤੇ ਚਲੋ ਤੁਹਾਡੀ ਫਰਮਾਇਸ਼ ਅਸੀਂ ਬਾਅਦ 'ਚੋਂ ਪੂਰੀ ਕਰਦੇ ਹਾਂ। ਤੁਹਾਡੇ ਸਭ ਲਈ ਅਸੀਂ ਗਾਣਾ ਪਲੇ ਕਰਨੇ ਜਾ ਰਹੇ ਹਾਂ ਗੁਲਾਬ ਸਿੱਧੂ ਸੁਰਜੀਤ ਖਾਨ ਅਤੇ ਜਾਸਮੀਨ ਅਖਤਰ ਦੀ ਆਵਾਜ਼ ਦੇ ਵਿੱਚ ਨੱਚ ਲਈ।

0: ਕਟੀਨਾ, ਆਪਣੇ ਫੇਸਬੁੱਕ ਮੈਸੇਂਜਰ 'ਤੇ ਹੁਣ ਮੈਂ ਗੱਲ ਕਰ ਰਹੀ ਸੀਗੀ ਕਿ ਬਹੁਤ ਸਾਰੀਆਂ ਆਈਆਂ ਹੋਈਆਂ, ਲੇਕਿਨ ਆਲਮੋਸਟ ਲੋਕਾਂ ਨੇ ਨਾ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਜੀ ਦਾ ਕੋਈ ਵੀ ਪਲੇ ਕਰ ਦਿਉ।
1: ਜਦੋਂ ਉਸ ਤੋਂ ਫਰਮਾਇਸ਼ ਕਿਹਨਾਂ ਕਿਹਨਾਂ ਦੀ ਆਈ ਹੈ ਉਹ ਵੀ ਅਸੀਂ ਸੁਣ ਲੈਂਦੇ। ਪ੍ਰੀਤ ਦੱਸੋ।
0: ਪਹਿਲਾਂ ਸਤੀਸ਼ ਕੁਮਾਰ ਜੀ ਦੀ, ਉਸ ਤੋਂ ਬਾਅਦ ਪਾਲੀ ਜੀ ਅਤੇ ਦੀਪਕ ਭਗਤ, ਹੁਣ ਇੰਨੇ ਨਾਮ ਤਾਂ ਮੇਰੇ ਤੋਂ ਲੈਣੀ ਹੋਣੇ, ਸੈਮ ਅਤੇ ਹੋਰ ਇਕਬਾਲ ਜੀ ਨੇ ਫਿਰ ਫਰਮਾਇਸ਼ ਕੀਤੀ ਹੈ। ਇੰਨੇ ਕੁ ਨਾਮ ਕਾਫੀ ਹੈ, ਲੇਕਿਨ ਜਿਨ੍ਹਾਂ ਦਾ ਨਾਮ ਨਹੀਂ ਲਿੱਤਾ ਉਹਨਾਂ

0: ਤਾਂ ਨੈਕਸਟ ਟਾਈਮ ਜ਼ਰੂਰ ਲਵਾਂਗੇ, ਤੁਹਾਡੀ ਅਸੀਂ ਜ਼ਰੂਰ ਹੁਣੇ ਫਰਮਾਇਸ਼ ਪੂਰੀ ਕਰਦੇ ਹਾਂ।
1: ਅਤੇ ਗਾਣਾ ਸੁਣਨਾ ਚਾਹੁੰਦੇ ਗੁਰਦਾਸ ਮਾਨ ਜੀ ਦਾ, ਅਸੀਂ ਨਾਲੇ ਪਲੇ ਕਰਨ ਜਾ ਰਹੇ ਹਾਂ। ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਦਿਲ ਦਾ ਮਾਮਲਾ ਹੈ, ਅਤੇ ਤੁਸੀਂ ਵੀ ਇਸਨੂੰ ਇੰਜੋਏ ਕਰਨਾ। ਸਾਨੂੰ ਸਾਡੇ ਮੈਸੇਂਜਰ 'ਤੇ ਫਟਾਫਟ ਮੈਸੇਜ ਕਰੋ, ਟਾਈਮ ਬਹੁਤ ਘੱਟ ਰਹਿ ਗਿਆ, ਜਲਦੀ ਤੋਂ ਜਲਦੀ ਮੈਸੇਜ ਕਰੋ ਤਾਂ ਕਿ ਤੁਹਾਡੀ ਪੰਜਾਬੀ ਗਾਣੇ ਦੀ ਫਰਮਾਇਸ਼ ਵੀ ਪੂਰੀ ਕੀਤੀ ਜਾ ਸਕੇ।

ਜੀ ਦੋਸਤੋ, ਹੁਣ ਲੱਗਦਾ ਹੈ ਕਿ ਸਾਡੀ ਜੋ ਫਰਮਾਇਸ਼ਾਂ ਹੈ ਨਾ, ਕਾਲਾਂ ਤੋਂ ਜ਼ਿਆਦਾ ਸਾਨੂੰ ਹੁਣ ਫੇਸਬੁੱਕ ਮੈਸੇਂਜਰ 'ਤੇ ਆ ਰਹੀਆਂ ਵਾ, ਕਿਉਂਕਿ ਬਹੁਤ ਸਾਰੇ ਹੀ ਲੋਕਾਂ ਨੇ ਸਾਨੂੰ ਫੇਸਬੁੱਕ 'ਤੇ ਹੁਣੀ ਮੈਸੇਜ ਕਰ ਦਿੱਤਾ ਹੈ। ਹਰਸ਼ ਵਸ਼ਿਸ਼ਟ, ਸੌਰਵ ਕੁਮਾਰ, ਰਾਘਵ ਮਹਿਰਾ, ਬਿੰਦੂ ਸਿੰਘ, ਕਾਜਲ ਅਗਰਵਾਲ ਔਰ ਦਿਸ਼ਾ ਸ਼ਰਮਾ ਦਾ ਮੈਸੇਜ ਆਇਆ ਅਤੇ ਗਾਣਾ ਸੁਣਨਾ ਚਾਹੁੰਦੇ ਬੀ ਪਰਾਗ ਦਾ। ਅਰੇ ਵਾਹ, ਮੈਨੂੰ ਲੱਗਦਾ ਸਾਰੇ ਨਾ ਪਲੈਨਿੰਗ ਕਰਕੇ ਮੈਸੇਜ ਕਰ ਰਹੇ ਕਿ ਇੱਕ ਸਿੰਗਰ ਦਾ ਗਾਣਾ ਸੁਣਨੇ ਜਲਦੀ ਪਲੇ ਹੋਏਗਾ ਜੀ ਦੋਸਤੋ। ਅਤੇ ਗਾਣਾ ਅਸੀਂ ਪਲੇ ਕਰ ਰਹੇ ਹਾਂ ਦਿਸ਼ਾ ਸ਼ਰਮਾ ਜੀ ਦੀ ਫਰਮਾਇਸ਼ 'ਤੇ ਅਤੇ ਬਾਕੀ ਸਾਰਿਆਂ ਦੀ ਵੀ ਫਰਮਾਇਸ਼ 'ਤੇ ਵੀ ਪਰਾਗ ਦੀ ਆਵਾਜ਼ ਦੇ ਵਿੱਚ ਜੰਨਤ। ਬਹੁਤ ਹੀ ਖੂਬਸੂਰਤ ਗਾਣਾ ਹੈ ਅਤੇ ਤੁਸੀਂ ਵੀ ਇੰਜੋਏ ਕਰਨਾ, ਮੈਂ ਔਰ ਪ੍ਰੀਤੀ ਤਾਂ ਇੰਜੋਏ ਕਰ ਹੀ ਰਹੇ ਹਾਂ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਮੈਨੂੰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ, ਕਿਉਂਕਿ ਮੈਂ ਔਰ ਪ੍ਰੀਤੀ ਨੇ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ।
1: ਮੈਂ ਡਾਂਸ ਕਰਕੇ ਵੀ ਇੰਜੋਏ ਕੀਤਾ।
0: ਜੀ ਬਿਲਕੁਲ ਦੋਸਤੋ, ਅਤੇ ਹੁਣ ਜੋ ਸਮਾਂ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੁਹਾਨੂੰ ਹੋਰ ਗੱਲਾਂ ਬਾਤਾਂ ਕਰੀਏ, ਅਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ। ਮੈਨੂੰ ਆਰਜੇ ਕ੍ਰਿਟੀਨਾ ਨੂੰ
1: ਅਤੇ ਆਰਜੇ ਪ੍ਰੀਤੀ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਆਪਣੀ ਦੋਸਤ ਤੇ ਹੋਸਟ ਆਰ ਜਰੀਆ ਦੇ ਨਾਲ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਾ ਅਕਸਰ ਲਵ ਯੂ ਜ਼ਿੰਦਗੀ ਦੇ ਵਿੱਚ ਕਿਸੇ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਉਹਨਾਂ ਲੋਕਾਂ ਦੀਆਂ ਜਾਂ ਉਹਨਾਂ ਸ਼ਖਸ ਦੀਆਂ, ਉਹ ਸ਼ਖਸ ਦੀਆਂ ਜੋ ਸਾਡੀ ਜ਼ਿੰਦਗੀ ਨੂੰ ਬਹੁਤ ਇੰਸਪਾਇਰ ਕਰਦੇ ਨੇ ਅਤੇ ਸਾਨੂੰ ਸਾਡੇ ਵਿੱਚ ਇੱਕ ਜੋ ਪੋਜ਼ਿਟਿਵ ਬਦਲਾਵ ਹੈ ਉਹਨੂੰ ਲਿਆਉਣ ਲਈ ਸਾਡੇ ਵਿੱਚ ਇੱਕ ਨਵੀਂ ਸ਼ਕਤੀ, ਇੱਕ ਨਵੀਂ ਐਨਰਜੀ ਸਾਡੇ ਵਿੱਚ ਭਰ ਦਿੰਦੇ ਨੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਉਹਨਾਂ ਲੋਕਾਂ ਦੀ ਨਹੀਂ ਕਰਾਂਗੇ, ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਟ੍ਰੀਟਸ ਦੀ। ਆਪਾਂ ਨਾ ਹਮੇਸ਼ਾ ਇੱਕ ਚੀਜ਼ ਕਰਦੇ ਹਾਂ ਕਿ ਆਪਾਂ ਪ੍ਰੋਕਰੈਸਟੀਨੇਟ ਕਰਦੇ ਹਾਂ ਕਿ ਯਾਰ ਕੱਲ੍ਹ ਤੋਂ ਮੈਂ ਸਵੇਰੇ ਉੱਠੂੰਗਾ, ਕੱਲ੍ਹ ਤੋਂ ਮੈਂ ਐਕਸਰਸਾਈਜ਼ ਕਰੂੰਗਾ, ਕੱਲ੍ਹ ਤੋਂ ਮੈਂ ਗੁੱਸਾ ਘੱਟ ਕਰੂੰਗਾ, ਕੱਲ੍ਹ ਤੋਂ ਮੈਂ ਹਾਰਡ ਵਰਕਿੰਗ ਬਣੂੰਗਾ, ਕੱਲ੍ਹ ਤੋਂ ਮੈਂ ਕੁਛ ਨਵਾਂ ਸਿੱਖੂੰਗਾ, ਕੱਲ੍ਹ ਤੋਂ ਮੈਂ ਆਦਤਾਂ ਆਪਣੀ ਸੁਧਾਰੂੰਗਾ। ਅਤੇ ਉਹ ਜਿਹੜਾ ਕੱਲ੍ਹ ਹੈ ਨਾ, ਉਹ ਸ਼ਾਇਦ ਕਦੇ ਨਹੀਂ ਆਉਂਦਾ ਅਤੇ ਆਪਾਂ ਬਸ ਉਹ ਕੱਲ੍ਹ ਦੀ ਵੇਟ ਕਰਦੇ ਰਹਿ ਜਾਂਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਕੱਲ੍ਹ ਦੀ ਵੇਟ ਨਹੀਂ ਕਰਾਂਗੇ, ਆਪਾਂ ਗੱਲ ਕਰਾਂਗੇ ਕਿ ਅਸੀਂ ਅੱਜ ਤੋਂ ਆਪਣੇ ਆਪ ਦੇ ਅੰਦਰ ਕੀ ਚੇਂਜਸ ਲੈ ਕੇ ਆਉਣੇ ਨੇ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਬਹੁਤ ਇੰਜੋਏ ਕਰੋਗੇ। ਅਤੇ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਗੁਰੂ ਰੰਧਾਵਾ ਹੋਣਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਦੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਐਸੀ ਚੀਜ਼ ਦੀ ਜੋ ਅਕਸਰ ਅਸੀਂ ਸਾਰੇ ਕਰਦੇ ਹਾਂ ਅਤੇ ਸਾਰੇ ਕਰਕੇ ਫਿਰ ਪਛਤਾਉਂਦੇ ਹਾਂ। ਮੈਂ ਗੱਲ ਕਰ ਰਹੀ ਹਾਂ ਪ੍ਰੋਕਰੈਸਟੀਨੇਸ਼ਨ ਦੀ, ਕੰਮ ਨੂੰ ਟਾਲਣ ਦੀ, ਜੇ ਸਿੱਧੀ ਸਿੱਧੀ ਭਾਸ਼ਾ 'ਚ ਕਿਹਾ ਜਾਵੇ। ਪ੍ਰੋਕਰੈਸਟੀਨੇਸ਼ਨ ਥੋੜ੍ਹੀ ਟਰਮ ਲੱਗਦੀ ਹੈ ਔਖੀ ਔਖੀ ਜੀ, ਪਰ ਇਹਦਾ ਸਿੰਪਲ ਸਿੰਪਲ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਜਿਹੜੇ ਕੰਮ ਨੂੰ ਟਾਲ ਦਿੰਦੇ ਹਾਂ, ਜਿਹੜਾ ਕੰਮ ਸਾਨੂੰ ਪਤਾ ਹੈ ਕਿ ਸਾਨੂੰ ਕਰਨਾ ਪੈਣਾ ਹੈ ਪਰ ਅਸੀਂ ਫਿਰ ਵੀ ਟਾਲ ਦਿੰਦੇ ਹਾਂ। ਸਾਡੀ ਮੰਮੀ ਅਕਸਰ ਕਹਿੰਦੀ ਹੁੰਦੀ ਨਾ ਕਿ ਕੰਮ ਤਾਂ ਕੱਕ ਤੈਨੂੰ ਕਰਨਾ ਪੈਣਾ ਹੈ, ਤੂੰ ਭਾਵੇਂ ਅੱਜ ਕਰ ਭਾਵੇਂ ਕੱਲ੍ਹ ਕਰ, ਅਤੇ ਜ਼ਿੰਦਗੀ ਵੀ ਇਹੀ ਕਹਿੰਦੀ ਹੈ ਕਿ ਕੰਮ ਤਾਂ ਕੱਕ ਸਾਨੂੰ ਕਰਨਾ ਪੈਣਾ ਹੈ, ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ। ਪਰ ਸਵਾਲ ਇੱਥੇ ਇਹ ਉੱਠਦਾ ਕਿ ਅਸੀਂ ਪ੍ਰੋਕਰੈਸਟੀਨੇਟ ਯਾਨੀ ਕਿ ਚੀਜ਼ਾਂ ਨੂੰ ਟਾਲਦੇ ਕਿਉਂ ਆ। ਸੋ ਬੇਸਿਕਲੀ ਕੀ ਹੁੰਦਾ ਹੈ, ਹਿਊਮਨ ਸਾਈਕੋਲੋਜੀ ਹੈ ਕਿ ਅਸੀਂ ਚੀਜ਼ਾਂ ਨੂੰ ਅਕਸਰ ਟਾਲਦੇ ਹਾਂ ਕਿਉਂਕਿ ਸਾਨੂੰ ਡਰ ਹੁੰਦਾ ਕਿ ਹਾਏ ਕਿਤੇ ਅਸੀਂ ਫੇਲ ਨਾ ਹੋ ਜਾਈਏ ਕੰਮ ਕਰਨ ਦੇ ਵਿੱਚ, ਜਾਂ ਫਿਰ ਸਾਨੂੰ ਉਹ ਕੰਮ ਲੱਗਦਾ ਹੈ ਬੋਰਿੰਗ। ਬਟ ਸ਼ੋਰਟ ਟਰਮ ਦੇ ਵਿੱਚ ਤਾਂ ਭਾਵੇਂ ਇਹਦਾ ਸਾਨੂੰ ਥੋੜ੍ਹਾ ਸੌਖਾ ਮਿਲ ਜਾਂਦਾ ਹੈ ਕਿ ਕੱਲ੍ਹ ਕਰੇਂਗੇ ਕੱਲ੍ਹ ਕਰੇਂਗੇ, ਬਟ ਲੌਂਗ ਟਰਮ ਦੇ ਵਿੱਚ ਪ੍ਰੋਕਰੈਸਟੀਨੇਸ਼ਨ ਸਾਨੂੰ ਦਿੰਦੀ ਹੈ ਐਂਗਜ਼ਾਇਟੀ, ਪੂਅਰ ਸਲੀਪ ਅਤੇ ਹੋਰ ਵੀ ਇਹੋ ਜਿਹਾ ਬਹੁਤ ਸਾਰੀਆਂ ਮੈਂਟਲ ਹੈਲਥ ਪ੍ਰੋਬਲਮਸ, ਜਦੋਂ ਅਸੀਂ ਲਾਸਟ ਮੂਮੈਂਟ 'ਤੇ ਸਭ ਕੁਝ ਛੱਡ ਦਿੰਦੇ ਕਿ ਯਾਰ ਲਾਸਟ ਮਿੰਟ 'ਤੇ ਦੇਖਾਂਗੇ ਅਤੇ ਉਹ ਫਿਰ ਦੇਖਿਆ ਨਹੀਂ ਜਾਂਦਾ ਜੋ ਹੁੰਦਾ ਹੈਗਾ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਪ੍ਰੋਕਰੈਸਟੀਨੇਟ ਨਾ ਕਰੀਏ, ਚੀਜ਼ਾਂ ਨੂੰ ਟਾਲ ਮਟੋਲ ਨਾ ਕਰੀਏ, ਜਿਹੜਾ ਕੰਮ ਅੱਜ ਕਰਨ ਵਾਲਾ ਹੈ ਉਹਨੂੰ ਕਰੀਏ। ਸੋ ਗਾਣਾ ਤੁਸੀਂ ਇੰਜੋਏ ਕਰੋ ਦਿਲਜੀਤ ਦੋਸਾਂਝ ਹੋਰਾਂ ਦੀ ਆਵਾਜ਼ ਵਿੱਚ, ਡੂ ਯੂ ਨੋ, ਅਤੇ ਉਹਦੇ ਤੋਂ ਬਾਅਦ ਪ੍ਰੋਕਰੈਸਟੀਨੇਸ਼ਨ ਅਤੇ ਹੋਰ ਬਹੁਤ ਸਾਰੇ ਫੈਕਟਸ, ਅਤੇ ਅਸੀਂ ਕਿਵੇਂ ਪ੍ਰੋਕਰੈਸਟੀਨੇਸ਼ਨ ਤੋਂ ਬਚ ਸਕਦੇ ਹਾਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ, ਗੱਲਬਾਤ ਕਰਾਂਗੇ। ਸਟੇ ਟਿਊਨ ਟੂ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਡੂ ਯੂ ਨੋ ਕਿ ਪ੍ਰੋਕਰੈਸਟੀਨੇਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਵੋ, ਅਸੀਂ ਸਾਰੇ ਹੀ ਪ੍ਰੋਕਰੈਸਟੀਨੇਟ ਕਿਤੇ ਨਾ ਕਿਤੇ ਕਰਦੇ ਹਾਂ, ਚੀਜ਼ਾਂ ਨੂੰ ਟਾਲ ਮਟੋਲ ਕਰ ਦਿੰਦੇ ਹਾਂ ਅਤੇ ਕੱਲ੍ਹ ਤਾਂ ਛੱਡ ਦਿੰਦੇ ਹਾਂ ਅਤੇ ਇਹ ਕਹਿ ਦਿੰਦੇ ਹਾਂ ਕਿ ਬਈ ਜੋ ਹੋਊਗਾ ਦੇਖੀ ਜਾਊਗਾ ਅਤੇ ਫਿਰ ਜੋ ਹੁੰਦਾ ਉਹ ਦੇਖਿਆ ਨਹੀਂ ਜਾਂਦਾ। ਸੋ ਇਹਦਾ ਹੀ ਹੱਲ ਜਾਂ ਫਿਰ ਕਹਿ ਸਕਦੇ ਹਾਂ ਕਿ ਇੱਕ ਟਿਪ ਲੈ ਕੇ ਆਈ ਹਾਂ ਤੁਹਾਡੇ ਲਈ ਕਿ ਅਸੀਂ ਕੀ ਕਰ ਸਕਦੇ ਹਾਂ। ਅਸੀਂ ਨਾ ਅਕਸਰ ਪ੍ਰੋਕਰੈਸਟੀਨੇਟ ਉਦੋਂ ਕਰਦੇ ਜੋ ਸਾਨੂੰ ਨਾ ਚੀਜ਼ ਉਹ ਕਰਨ ਬਾਰੇ ਸੋਚ ਕੇ ਨਾ ਥੋੜ੍ਹਾ ਹੋ ਜਾਂਦਾ ਕਿ ਯਾਰ ਠੀਕ ਕਿੰਨੀ ਬੋਰਿੰਗ ਚੀਜ਼ ਹੈ, ਜਾਂ ਫਿਰ ਇਹ ਹੋ ਜਾਂਦਾ ਕਿ ਯਾਰ ਬਹੁਤ ਮਿਹਨਤ ਕਰਨੀ ਪੈਣੀ ਆ, ਜਾਂ ਬਹੁਤ ਲੰਬਾ ਕੰਮ ਹੈ, ਜਾਂ ਉਹਦਾ ਰਿਵਾਰਡ ਨਾ ਬੜੇ ਟਾਈਮ ਬਾਅਦ ਮਿਲਣਾ ਹੈ। ਮਤਲਬ ਅਕਸਰ ਲੋਕ ਐਕਸਰਸਾਈਜ਼ ਕਰਨ ਦਾ ਰੈਜ਼ੋਲਿਊਸ਼ਨ ਤਾਂ ਲੈ ਲੈਂਦੇ ਨੇ ਪਰ ਨਹੀਂ ਕਰਦੇ, ਅਤੇ ਅਸੀਂ ਇਸ ਕਰਕੇ ਤਾਂ ਕਰਦੇ ਹਾਂ ਕਿ ਯਾਰ ਕਿ ਸਾਨੂੰ ਐਕਸਰਸਾਈਜ਼ ਬਾਰੇ ਸੋਚ ਕੇ ਹੀ ਨਾ ਡਰ ਲੱਗਦਾ ਹੈ ਕਿ ਉਹ ਸਾਨੂੰ ਆਪਣੀ ਫੇਵਰੇਟ ਚੀਜ਼ਾਂ ਖਾਣ ਵਾਲੀਆਂ ਛੱਡਣੀਆਂ ਪੈਣੀਆਂ ਨੇ, ਜਾਂ ਫਿਰ ਸਾਨੂੰ ਕਿੰਨੀ ਮਿਹਨਤ ਕਰਨੀ ਪੈਣੀ ਹੈ, ਸਵੇਰੇ ਛੇਤੀ ਉੱਠਣਾ ਪੈਣਾ ਹੈ, ਆਪਣੇ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢਣਾ ਪੈਣਾ ਹੈ, ਸਾਡੀ ਐਨਰਜੀ ਉਹਦੇ 'ਤੇ ਲੱਗੇਗੀ, ਅਸੀਂ ਥੱਕ ਜਾਵਾਂਗੇ। ਇੱਦਾਂ ਦੀਆਂ ਨੈਗੇਟਿਵ ਚੀਜ਼ਾਂ ਜਦੋਂ ਅਸੀਂ ਆਪਣੇ ਦਿਮਾਗ 'ਚ ਲੈ ਕੇ ਆਉਣਾ ਸ਼ੁਰੂ ਕਰ ਦਿੰਦੇ ਨਾ, ਤਾਂ ਅਸੀਂ ਉਹ ਚੀਜ਼ ਜਿਹੜੀ ਸਾਡੇ ਲਈ ਜ਼ਰੂਰੀ ਹੈ ਉਹਨੂੰ ਅਸੀਂ ਕਿਤੇ ਨਾ ਕਿਤੇ ਕਰਨਾ ਨਹੀਂ ਚਾਹੁੰਦੇ ਅਤੇ ਅਸੀਂ ਇਹਨੂੰ ਕੱਲ੍ਹ 'ਤੇ ਛੱਡ ਦਿੰਦੇ ਹਾਂ। ਸੋ ਇਹਦਾ ਇੱਕ ਸਿੰਪਲ ਜਿਹਾ ਸੋਲਿਊਸ਼ਨ ਇਹ ਹੈਗਾ ਕਿ 2 ਮਿੰਟ ਰੂਲ, 2 ਮਿੰਟ ਰੂਲ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਵੀ ਚੀਜ਼ ਤੁਸੀਂ ਕਰਨੀ ਸ਼ੁਰੂਆਤ ਕਰਨੀ ਹੈ ਨਾ, ਉਹਨੂੰ ਸਟੈਪ ਬਾਏ ਸਟੈਪ ਕਰੋ। ਅੱਜ ਉਹਨੂੰ 10 ਮਿੰਟ ਕਰੋ, ਕੱਲ੍ਹ ਉਹਨੂੰ 20 ਮਿੰਟ ਕਰੋ, ਜੇ 20 ਮਿੰਟ ਨਹੀਂ 15 ਮਿੰਟ ਕਰੋ, ਫਿਰ ਉਹ ਤੋਂ ਅਗਲੇ ਦਿਨ 20 ਮਿੰਟ ਕਰੋ, ਅਤੇ ਹੌਲੀ ਹੌਲੀ ਕਰਕੇ ਉਹਦਾ ਟਾਈਮ ਸਪੈਨ ਵਧਾਓ। ਅਤੇ ਜਿਵੇਂ ਹੀ ਤੁਸੀਂ ਆਪਣੇ ਸਪੋਜ਼ ਐਕਸਰਸਾਈਜ਼ ਦੇ ਜੇ ਤੁਸੀਂ ਗੋਲ ਬਣਾਇਆ ਕਿ ਮੈਂ ਐਕਸਰਸਾਈਜ਼ ਕਰਨੀ ਹੈ, ਅਤੇ ਇੱਕ ਦਿਨ ਤੁਸੀਂ 10 ਮਿੰਟ ਐਕਸਰਸਾਈਜ਼ ਕਰ ਸਕਦੇ ਹੋ, ਅਗਲੇ ਦਿਨ 15 ਮਿੰਟ, ਫਿਰ 20 ਮਿੰਟ, ਫਿਰ 25 ਮਿੰਟ, ਅਤੇ ਐਕਸਰਸਾਈਜ਼ ਕਰਨ ਤੋਂ ਬਾਅਦ ਆਪਣੇ ਆਪ ਨੂੰ ਥੋੜ੍ਹਾ ਜਿਹਾ ਕੋਈ ਨਾ ਕੋਈ ਰਿਵਾਰਡ ਦੇ ਦਿਉ। ਰਿਵਾਰਡ ਇਨ ਦਾ ਸੈਂਸ ਕੋਈ ਆਪਣੀ ਫੇਵਰੇਟ ਚੀਜ਼ ਖਾ ਲਓ, ਜਾਂ ਫਿਰ ਆਪਣੇ ਕਿਸੇ ਫੇਵਰੇਟ ਬੰਦੇ ਨੂੰ, ਫਰੈਂਡ ਨੂੰ ਫੋਨ ਲਗਾ ਲਓ, ਜਾਂ ਕੋਈ ਵੀ ਤੁਹਾਡੀ ਕੋਈ ਫੇਵਰੇਟ ਐਕਟੀਵਿਟੀ ਹੈਗੀ ਆ, ਤੁਸੀਂ ਉਹ ਕਰੋ ਤਾਂ ਕਿ ਤੁਹਾਡੇ ਬ੍ਰੇਨ ਨੂੰ ਇੱਕ ਸਿਗਨਲ ਮਿਲੇ ਕਿ ਉਹ ਜੇ ਮੈਂ ਐਕਸਰਸਾਈਜ਼ ਕਰੂੰਗਾ ਤਾਂ ਮੈਨੂੰ ਆਹ ਰਿਵਾਰਡ ਮਿਲੂਗਾ। ਵੈਸੇ ਇਨ ਦਾ ਲੋਂਗ ਟਰਮ ਐਕਸਰਸਾਈਜ਼ ਕਰਨ ਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ ਅਤੇ ਦਿਮਾਗ ਨੂੰ ਹੌਲੀ ਹੌਲੀ ਆਦਤ ਪੈ ਜਾਂਦੀ ਹੈ, ਬਟ ਸ਼ੁਰੂਆਤ ਦੇ ਲਈ ਤੁਸੀਂ ਜੇ ਰਿਵਾਰਡ ਸਿਸਟਮ ਰੱਖਦੇ ਹੋ ਅਤੇ 2 ਮਿੰਟ ਰੂਲ ਰੱਖਦੇ ਹੋ, ਅਤੇ ਉਹਦੇ ਨਾਲ ਤੁਸੀਂ ਪ੍ਰੋਕਰੈਸਟੀਨੇਸ਼ਨ ਦੀ ਜਿਹੜੀ ਹੈਬਿਟ ਹੈ ਉਹਨੂੰ ਓਵਰਕਮ ਕਰ ਸਕਦੇ ਹੋ। ਸੋ ਇਹ ਤਾਂ ਮਤਲਬ ਤੁਹਾਨੂੰ ਟਿਪ ਦੇ ਦਿੱਤੀ, ਅਤੇ ਹੁਣ ਆਪਾਂ ਅੱਜ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅਸੀਂ ਅੱਜ ਤੋਂ ਕੀ ਚੀਜ਼ਾਂ ਕਰਨੀਆਂ ਸ਼ੁਰੂ ਕਰਨੀਆਂ ਨੇ। ਸੋ ਫਿਲਹਾਲ ਤੁਸੀਂ ਇੰਜੋਏ ਕਰੋ ਗਾਣਾ ਪ੍ਰੀਤ ਹਰਪਾਲ ਹੋਰਾਂ ਦੀ ਆਵਾਜ਼ ਦੇ ਵਿੱਚ, ਅਤੇ ਇਸ ਗਾਣੇ ਦੇ ਉਸ ਪਰ ਤੁਹਾਡੇ ਲਈ ਬਹੁਤ ਸਾਰੀਆਂ ਹੋਰ ਟਿਪਸ ਲੈ ਕੇ ਮੈਂ ਹਾਜ਼ਰ ਹੋਵਾਂਗੀ।

ਤੁਸੀਂ ਕਦੀ ਸੋਚਿਆ ਇਹਨਾਂ ਤੋਂ ਚਰਖਾ ਕਿਉਂ ਨਹੀਂ ਕੱਤਿਆ ਜਾ ਰਿਹਾ ਅਤੇ ਇਹਨਾਂ ਦੀ ਕੱਤਣੋਂ ਪਈ ਫੁਲਕਾਰੀ ਕਿਉਂ ਆ? ਕਿਉਂਕਿ ਇਹ ਵੀ ਪ੍ਰੋਕਰੈਸਟੀਨੇਟ ਕਰ ਰਹੇ ਨੇ ਆਪਣੇ ਕੰਮ ਨੂੰ, ਅਤੇ ਅੱਜ ਅਸੀਂ ਗੱਲਬਾਤ ਇਹੀ ਕਰ ਰਹੇ ਹਾਂ ਕਿ ਅਸੀਂ ਅਕਸਰ ਚੀਜ਼ਾਂ ਨੂੰ ਕੱਲ੍ਹ 'ਤੇ ਛੱਡ ਦਿੰਦੇ ਹਾਂ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕੰਮ ਨੂੰ ਕੱਲ੍ਹ 'ਤੇ ਨਾ ਟਾਲੀਏ। ਅਤੇ ਉਹਦੇ ਲਈ ਬਹੁਤ ਸਾਰੀਆਂ ਟਿਪਸ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਪਰ ਹੁਣ ਗੱਲ ਕਰਾਂਗੇ ਆਪਾਂ ਕਿ ਅਸੀਂ ਕਿਹਨਾਂ ਚੀਜ਼ਾਂ ਨੂੰ ਕੱਲ੍ਹ 'ਤੇ ਟਾਲ ਦਿੰਦੇ ਹਾਂ। ਅਸੀਂ ਨਾ ਅਕਸਰ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਲੋਕਾਂ ਦੇ ਨਾਲ, ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਕਰਦੇ ਹਾਂ, ਅਤੇ ਇਹੀ ਸੋਚਦੇ ਹਾਂ ਕਿ ਯਾਰ ਮੇਰੀ ਜ਼ਿੰਦਗੀ ਇੰਨੀ ਅੱਛੀ ਕਿਉਂ ਨਹੀਂ ਆ, ਜਾਂ ਮੇਰੀ ਲਾਈਫ 'ਚ ਇਹ ਚੀਜ਼ ਕਿਉਂ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ ਆ। ਪਰ ਅਸੀਂ ਅੱਜ ਆਪਣੇ ਆਪ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਅਸੀਂ ਅੱਜ ਤੋਂ, ਹੁਣ ਤੋਂ ਹੀ ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ, ਦੂਸਰਿਆਂ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਨਹੀਂ ਕਰਾਂਗੇ। ਕਿਉਂਕਿ ਮੰਨਣਾ ਇਹ ਹੈ ਕਿ ਹਰੇਕ ਦੀ ਜ਼ਿੰਦਗੀ ਦਾ ਨਾ ਆਪਣਾ ਇੱਕ ਟਾਈਮ ਹੁੰਦਾ ਹੈ, ਅਤੇ ਆਪਣੇ ਟਾਈਮ 'ਤੇ ਸਾਰੀਆਂ ਚੀਜ਼ਾਂ ਨਾ ਬਹੁਤ ਸੋਹਣੀਆਂ ਹੁੰਦੀਆਂ ਨੇ। ਸੋ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਨਹੀਂ ਕਰਾਂਗੇ। ਆਪਣੀ ਜ਼ਿੰਦਗੀ ਜਿਵੇਂ ਦੀ ਵੀ ਹੈਗੀ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਜੀਵਾਂਗੇ, ਮਾਣਾਂਗੇ। ਠੀਕ ਹੈ ਜੀ।

0: ਅੱਜ ਤਾਂ ਪਾਰਟੀ ਚਾਹੀਦੀ ਹੈ।
1: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
2: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
0: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡਿਟੇਲਸ ਮੈਂ ਆਪੇ ਪਾਉਂਗੀ। RBI ਕਹਿੰਦਾ ਹੈ ਆਪਣਾ ਪਿੰਨ, OTP।

0: ਵੀਵੀ ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਉਰ ਨੈਟਵਰਕ ਤੇ ਕਰੋ।
1: ਬਾਏ ਗਰਲਸ,
2: ਕਿੱਥੇ ਜਾ ਰਹੀ ਹੈ?
1: ਸੁਣਿਆ ਨਹੀਂ?
3: ਨੋ ਸ਼ੇਅਰਿੰਗ।
0: RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਇੱਕ ਨਿੱਜੀ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਸ਼੍ਰੀ ਜੋਸ਼ੀ ਨੇ ਕਿਹਾ ਕਿ ਬਿਜਲੀ ਦੀ ਮੰਗ ਦਾ ਕਰੀਬ 33% ਹਿੱਸਾ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਪੂਰਾ ਹੁੰਦਾ ਹੈ। ਉਹਨਾਂ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਮਜ਼ਬੂਤ, ਵਧੇਰੇ ਲਚਕੀਲਾ ਅਤੇ ਭਵਿੱਖ ਲਈ ਤਿਆਰ ਹੋ ਗਿਆ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤਬਦੀਲੀ ਊਰਜਾ ਸਮਰੱਥਾ ਦੇ ਤੇਜ਼ੀ ਨਾਲ ਪਸਾਰ, ਗ੍ਰਿਡ ਦੀ ਮਜ਼ਬੂਤੀ ਅਤੇ ਦੇਸ਼ ਦੀ ਵਿਕਾਸ ਯਾਤਰਾ ਨੂੰ ਸ਼ਕਤੀ ਦੇਣ ਵਿੱਚ ਸਾਫ਼ ਸੁਥਰੀ ਊਰਜਾ ਦੇ ਵੱਧ ਰਹੇ ਯੋਗਦਾਨ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ ਵੀ ਇਸ ਜੂਨ ਵਿੱਚ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ 17,200 ਮੈਗਾਵਾਟ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਅਤੇ ਜੂਨ ਵਿੱਚ ਵੀ ਪੰਜਾਬ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵਾਧਾ ਹੁੰਦਾ ਹੈ। ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਚੱਲਣ ਵਾਲੇ ਲੱਖਾਂ ਟਿਊਬਵੈੱਲ ਬਿਜਲੀ ਦੀ ਮੰਗ ਨੂੰ ਕਈ ਗੁਣਾ ਵਧਾਉਂਦੇ ਨੇ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ 3 ਵਿਅਕਤੀਆਂ 'ਚੋਂ 2 ਜਲੰਧਰ ਤੋਂ ਨੇ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਉਸ ਤੋਂ 2 ਹੈਂਡ ਗ੍ਰਨੇਡ ਮਿਲੇ ਨੇ। ਗੁਰਦਾਸਪੁਰ ਦੇ SSP ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
5: ਕਿ ਗੀਤਾਵਨ ਮੰਦਿਰ ਦੇ ਨੇੜੇ ਇੱਕ ਸਸਪੀਸ਼ੀਅਸ ਜਿਹੜਾ ਆਬਜੈਕਟ ਮਿਲਿਆ ਸੀਗਾ, ਵੈਰੀਫਾਈ ਕੀਤਾ, ਉਹ ਗ੍ਰਨੇਡ ਸੀ ਐਂਡ ਲੈਟਰ ਔਨ ਜਿਹੜਾ ਹੈਗਾ ਬੰਬ ਡਿਸਪੋਜ਼ਲ ਟੀਮ ਦੇ ਵੱਲੋਂ ਉਹਨੂੰ ਡਿਫਿਊਜ਼ ਕੀਤਾ ਗਿਆ ਸੀ। ਉਹਨੂੰ ਫਰਦਰ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕੀਤਾ, ਵੱਖ ਵੱਖ ਟੀਮਾਂ ਨੇ ਲਗਾਤਾਰ ਜਿਹੜਾ ਹੈਗਾ ਉਹਦੇ 'ਚ ਕੰਮ ਕੀਤਾ, ਜਿਹੜਾ ਸਾਰਾ ਮੋਡਿਊਲ ਹੈਗਾ ਬਸਟ ਹੋ ਗਿਆ ਹੈਗਾ। 3 ਮੰਦਿਰ ਗ੍ਰਿਫਤਾਰ ਕੀਤੇ ਹੈਗੇ, ਅਮਰਜੀਤ ਬਿੱਲਾ ਖਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਦੂਜਾ ਕਰਨਜੀਤ ਅਲਿਆਸ ਕਰਨ ਹੈਗਾ ਉਹ ਵੀ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਐਂਡ ਇੱਕ ਸਤਰਾਮ ਹੈਗਾ ਮੱਤੇਵਾਲ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲਾ ਹੈਗਾ। ਇਹਨਾਂ ਦਾ ਇਨਵੋਲਵਮੈਂਟ ਸਾਹਮਣੇ ਆਇਆ ਹੈ, ਇਨਵੈਸਟੀਗੇਸ਼ਨ ਦਾ ਜਿਹੜਾ ਫੇਜ਼ ਉਹ ਚੱਲਦਾ ਪਿਆ ਹੈਗਾ। ਸਾਰੇ ਬੰਦੇ ਜਿਹੜੇ ਫੋਰਨ ਬੇਸ ਹੈਂਡਲਰ ਦੇ ਟੱਚ ਸੀਗੇ, ਅਸੀਂ ਉਹ ਸਾਰੀ ਚੀਜ਼ਾਂ ਇਨਵੈਸਟੀਗੇਟ ਕਰ ਰਹੇ ਹਾਂ।
4: ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਸੰਗਠਿਤ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਤੋਂ 8 ਆਧੁਨਿਕ ਪਿਸਤੌਲਾਂ ਦੇ ਨਾਲ ਨਾਲ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪਹਿਲਾਂ ਵੀ ਇਹ ਮੁਲਜ਼ਮ 2 ਕਤਲ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚ ਗਏ ਸਨ। ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNU ਜਲੰਧਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਸਹਿਕਾਰ ਭਾਰਤੀ ਇੱਕ ਬਹੁਤ ਪੁਰਾਣੀ ਅਤੇ ਮਜ਼ਬੂਤ ਸੰਸਥਾ ਹੈ, ਜੋ 1999 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਹੀ ਪਿੰਡਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਰਾਜਪਾਲ ਨੇ ਕਿਹਾ ਕਿ ਸਹਿਕਾਰਤਾ ਦੀ ਭਾਵਨਾ ਲੋਕਾਂ ਨੂੰ ਆਪਸੀ ਭਾਈਚਾਰੇ, ਸਹਿਯੋਗ ਅਤੇ ਸਮਰਪਣ ਨਾਲ ਜੋੜ

ਦਿੱਤੀ ਏ। ਉਹਨਾਂ ਕਿਹਾ ਕਿ ਸੰਸਕਾਰ ਤੋਂ ਸਹਿਕਾਰ ਦਾ ਸਿਧਾਂਤ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਹਿਕਾਰਤਾ ਖੇਤਰ ਦਾ ਸਭ ਤੋਂ ਵੱਡਾ ਯੋਗਦਾਨ ਖੇਤੀਬਾੜੀ ਅਤੇ ਡੇਅਰੀ ਖੇਤਰ ਵਿੱਚ ਏ। ਕਿਸਾਨਾਂ ਨੂੰ ਖਾਦ, ਬੀਜ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਕਾਰਤਾ ਸੰਸਥਾਵਾਂ ਦੀ ਅਹਿਮ ਭੂਮਿਕਾ ਰਹੀ ਏ। ਡੇਅਰੀ ਖੇਤਰ ਵਿੱਚ ਵੀ ਸਹਿਕਾਰਤਾ ਨੇ ਪਿੰਡਾਂ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ ਏ। ਉਹਨਾਂ ਕਿਹਾ ਕਿ ਜੇ ਸਹਿਕਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਪਿੰਡਾਂ ਦੀ ਆਰਥਿਕਤਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਏ ਅਤੇ ਇੱਥੋਂ ਦੇ ਕਿਸਾਨਾਂ ਨੇ ਦੇਸ਼ ਦੀ ਖਾਦ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਨੌਜਵਾਨ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਬੀਤੇ ਦਿਨੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਖਤਮ ਹੋ ਗਈ ਏ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਦੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਖਰੜ ਦੀਆਂ ਆਮ ਚੋਣਾਂ ਮੁਲਤਵੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਪੱਤਰ ਅਨੁਸਾਰ ਨਗਰ ਕੌਂਸਲ ਖਰੜ ਲਈ ਚੱਲ ਰਹੀ ਚੋਣ ਪ੍ਰਕਿਰਿਆ, ਜਿਸ ਵਿੱਚ ਨਾਮਜ਼ਦਗੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ, ਇਹਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਜਨਤਕ ਨੋਟਿਸ ਰਿਟਰਨਿੰਗ ਅਫਸਰ ਖਰੜ ਅਤੇ ਨਗਰ ਕੌਂਸਲ ਖਰੜ ਦੇ ਦਫ਼ਤਰਾਂ ਵਿੱਚ ਲਾ ਦਿੱਤਾ ਗਿਆ। ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਉਣ ਸਬੰਧੀ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਨਵੀਂ ਨੋਟੀਫਿਕੇਸ਼ਨ ਪ੍ਰਾਪਤ ਹੋਣ ਉਪਰੰਤ ਕੀਤੀ ਜਾਏਗੀ। ਅੱਜ ਵਿਸ਼ਵ ਹਾਈਪਰਟੈਂਸ਼ਨ ਭਾਵ ਬਲੱਡ ਪ੍ਰੈਸ਼ਰ ਦਿਵਸ ਏ। ਇਸ ਦਾ ਉਦੇਸ਼ ਵਿਸ਼ਵ ਵਿਆਪੀ ਜਾਗਰੂਕਤਾ, ਰੋਕਥਾਮ, ਖੋਜ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਕੰਟਰੋਲ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦਾ ਵਿਸ਼ਾ ਏ ਹਾਈਪਰਟੈਂਸ਼ਨ ਨੂੰ ਰਲ ਕੇ ਕਾਬੂ ਕਰੀਏ, ਨਿਯਮਿਤ ਤੌਰ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਬਿਮਾਰੀ ਨੂੰ ਹਰਾਓ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਹਾਈਪਰਟੈਂਸ਼ਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਦੇ ਰਹੀ ਏ। ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਹ ਬਿਨਾਂ ਕਿਸੇ ਸਪਸ਼ਟ ਚੇਤਾਵਨੀ ਦੇ ਸਟ੍ਰੋਕ, ਦਿਲ ਫੇਲ ਹੋਣਾ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬਿਮਾਰੀ ਕਰੀਬ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦੇ ਮੁੱਖ ਕਾਰਨ ਗਲਤ ਖੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀਆਂ ਵਿੱਚ ਕਮੀ ਅਤੇ ਅਨਿਯਮਿਤ ਜੀਵਨ ਸ਼ੈਲੀ ਨੇ। ਪੰਜਾਬ 'ਚ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 24 ਲੱਖ ਲੋਕ ਇਸ ਇਲਾਜ ਅਧੀਨ ਲਿਆਂਦੇ ਗਏ ਨੇ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਰਾਇਲ ਚੈਲੰਜਰਸ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਸਾਹਮਣੇ ਜਿੱਤ ਲਈ 223 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਪੰਜਾਬ ਕਿੰਗਜ਼ ਨੇ 10 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 93 ਦੌੜਾਂ ਬਣਾ ਲਈਆਂ ਸਨ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਆਖਿਰ ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫ਼ਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਅਤੇ ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸਬੰਧੀ ਨਿਰਦੇਸ਼ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।

ਦੇਖੋ ਜੀ, ਅਸੀਂ ਫਕੀਰ ਤੇ ਹੈਗੇ ਆ, ਮੁਰੀਦ ਤੇ ਹੈਗੇ ਆ, ਆਕਾਸ਼ਵਾਣੀ ਦੇ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ। ਤੇ ਅੱਜ ਗੱਲਬਾਤ ਕਰ ਰਹੇ ਆਪਾਂ ਪ੍ਰੋਕਰੈਸਟੀਨੇਸ਼ਨ ਦੀ, ਕਿ ਅਸੀਂ ਹਮੇਸ਼ਾ, ਸਾਨੂੰ ਪਤਾ ਹੁੰਦਾ ਕਿ ਸਹੀ ਕੀ ਹੈ ਗਲਤ ਕੀ ਹੈ, ਪਰ ਅਸੀਂ ਕੱਲ੍ਹ ਤੇ ਟਾਲ ਦਿੰਦੇ ਹੈਗੇ ਯਾਰ, ਕੱਲ੍ਹ ਤੇ ਛੱਡ ਦਿੰਦੇ ਹਾਂ, ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ। ਅਤੇ ਅੱਜ ਅਸੀਂ ਆਪਣੇ ਆਪ ਨੂੰ ਸਾਰੇ ਜਣੇ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਅੱਜ ਤੋਂ ਕੁਝ ਚੀਜ਼ਾਂ ਕਰਾਂਗੇ। ਸੋ ਪਹਿਲਾ ਪ੍ਰੋਮਿਸ ਇਹ ਹੈ ਕਿ ਅਸੀਂ ਅੱਜ ਤੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰਾਂਗੇ। ਦੇਖੋ ਜੀ, ਕਹਿੰਦੇ ਨੇ ਨਾ ਕਿ ਸਿਹਤ ਹੀ ਸੰਪੱਤੀ ਹੈ, ਅਤੇ ਬਿਲਕੁਲ ਸੱਚ ਹੈ। ਜੇ ਸਾਡੀ ਸਿਹਤ ਵਧੀਆ ਹੈ ਨਾ, ਤਾਂ ਸੰਪੱਤੀ ਅਸੀਂ ਜਿੰਨੀ ਮਰਜ਼ੀ ਇਕੱਠੀ ਕਰ ਸਕਦੇ ਹਾਂ, ਸਾਰੀ ਜ਼ਿੰਦਗੀ ਪਈ ਹੈ ਸੰਪੱਤੀ ਇਕੱਠੀ ਕਰਨ ਨੂੰ, ਪਰ ਸਿਹਤਵਾਨ ਜੇ ਅਸੀਂ ਹੈਗੇ ਹਾਂ ਤਾਂ ਹੀ ਹਾਂ। ਸੋ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਖਾਣੀ ਸਾਡੇ ਲਈ ਨੁਕਸਾਨ ਵਾਲੀ ਹੈ। ਜੰਕ ਫੂਡ ਖਾਣਾ ਸਾਡੇ ਲਈ ਨੁਕਸਾਨ ਵਾਲਾ ਹੈ, ਜੇ ਅਸੀਂ ਐਕਸੈਸਿਵ ਕੋਲਡ ਡਰਿੰਕਸ ਵਗੈਰਾ ਪੀਂਦੇ ਹਾਂ ਤਾਂ ਉਹ ਸਾਡੇ ਲਈ ਨੁਕਸਾਨ ਕਰਦੀਆਂ ਨੇ। ਜੇ ਅਸੀਂ ਆਪਣੀ ਨੀਂਦ, ਸਲੀਪ ਸਾਈਕਲ ਸਹੀ ਨਹੀਂ ਰੱਖਦੇ, ਆਪਣੀ ਨੀਂਦ ਪੂਰੀ ਨਹੀਂ ਲੈਂਦੇ, ਤਾਂ ਉਹ ਵੀ ਸਾਡੀ ਸਿਹਤ ਲਈ ਨੁਕਸਾਨ ਵਾਲੀ ਗੱਲ ਹੈ। ਜੇ ਅਸੀਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਤਾਂ ਉਹ ਵੀ ਸਾਡੇ ਲਈ ਨੁਕਸਾਨ ਵਾਲੀ ਗੱਲ ਹੈ। ਸੋ ਅੱਜ ਆਪਾਂ ਸਾਰੇ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਆਪਣੀ ਹੈਲਥ ਦਾ ਧਿਆਨ ਰੱਖਾਂਗੇ, ਆਪਣੀ ਸਿਹਤ ਦਾ ਧਿਆਨ ਰੱਖਾਂਗੇ, ਆਪਣੀ ਸਿਹਤ ਨੂੰ ਤਰਜੀਹ ਦੇਵਾਂਗੇ। ਠੀਕ ਹੈ ਜੀ, ਅਤੇ ਇਹ ਤੋਂ ਬਾਅਦ ਇੱਕ ਹੋਰ ਪ੍ਰੋਮਿਸ ਆਪਾਂ ਕਰਾਂਗੇ, ਅਤੇ ਹੋਰ ਬਹੁਤ ਸਾਰੇ ਪ੍ਰੋਮਿਸ ਕਰਾਂਗੇ। ਪਰ ਫਿਲਹਾਲ ਮੀਤ ਬਰੋਸ ਉਹਨਾਂ ਦਾ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਸ ਗਾਣੇ ਨੂੰ ਇੰਜੋਏ ਕਰੋ, ਨੱਚੋ ਗਾਓ, ਟੱਪੋ, ਫਿਜ਼ੀਕਲੀ ਐਕਟਿਵ ਹੋਵੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਦੇ ਹੋਸਟ ਅੱਜ ਰੀਆ ਦੇ ਨਾਲ ਅਤੇ ਅੱਜ ਅਸੀਂ ਇੱਕ ਆਪਸ ਵਿੱਚ ਸਾਰੇ ਪ੍ਰੋਮਿਸ ਕਰ ਰਹੇ ਹਾਂ ਆਪਣੇ ਆਪ ਨੂੰ ਸੋ ਅਗਲਾ ਪ੍ਰੋਮਿਸ ਆਪਾਂ ਆਪਣੇ ਆਪ ਨੂੰ ਇਹ ਕਰਾਂਗੇ ਜੀ ਕਿ ਅਸੀਂ ਪੈਸਿਆਂ ਦੀ ਬੱਚਤ ਕਰਾਂਗੇ ਹਾਲਾਂਕਿ ਪੈਸਾ ਸਭ ਕੁਛ ਨਹੀਂ ਹੁੰਦਾ ਪਰ ਪੈਸਾ ਸਾਡੀ ਜ਼ਿੰਦਗੀ ਦਾ ਨਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ ਜੋ ਕਿ ਸਾਨੂੰ ਚੰਗੇ ਮਾੜੇ ਵੇਲੇ ਸਾਡਾ ਸਾਥ ਦਿੰਦਾ ਹੈ ਸੋ ਅਸੀਂ ਪੈਸੇ ਨੂੰ ਕਮਾਵਾਂਗੇ ਤਾਂ ਸਹੀ ਪਰ ਪੈਸੇ ਨੂੰ ਜਿਹੜਾ ਕਮਾਇਆ ਹੋਇਆ ਪੈਸਾ ਹੈ ਉਹਨੂੰ ਅਸੀਂ ਉਹਦੀ ਬਜਟਿੰਗ ਵੀ ਕਰਾਂਗੇ ਉਹਨੂੰ ਅਸੀਂ ਸੇਵ ਵੀ ਕਰਾਂਗੇ ਅਤੇ ਉਹਨੂੰ ਅਸੀਂ ਇਨਵੈਸਟ ਵੀ ਕਰਾਂਗੇ ਠੀਕ ਹੈ ਜੀ ਸੋ ਅਸੀਂ ਹੁਣ ਆਪਣੇ ਆਪ ਨੂੰ ਇੱਕ ਇਹ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜਿਹੜਾ ਪੈਸਾ ਕਮਾ ਰਹੇ ਹਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਸਹੀ ਤਰੀਕੇ ਨਾਲ ਇਨਵੈਸਟ ਕਰਾਂਗੇ ਸਹੀ ਤਰੀਕੇ ਨਾਲ ਸੇਵ ਕਰਾਂਗੇ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਸੋਹਣੀ ਬਣਾਵਾਂਗੇ ਅਤੇ ਜ਼ਿੰਦਗੀ ਨੂੰ ਬਾਹਾਂ ਖੋਲ੍ਹ ਕੇ ਕਹਾਂਗੇ ਲਵ ਯੂ ਜ਼ਿੰਦਗੀ

ਜੀ ਵਾਹ, ਸੁਰਿੰਦਰ ਕੌਰ ਦੇ ਪ੍ਰਕਾਸ਼ ਕੌਰ ਹੋਣਾ ਦੀ ਆਵਾਜ਼ ਵਿੱਚ ਤੁਸੀਂ ਗਾਣਾ ਸੁਣਿਆ ਕਾਲਾ ਡੋਰੀਆ ਕੁੰਡੇ ਨਾਲ ਏੜੀ ਆਈ। ਅਤੇ ਇਹ ਗਾਣਾ ਇੱਦਾਂ ਦਾ ਹੈ ਕਿ ਮਤਲਬ ਤੁਸੀਂ ਜਦੋਂ ਮਰਜ਼ੀ ਸੁਣ ਲਓ, ਇਹ ਨਾ ਮਤਲਬ ਐਵਰਗ੍ਰੀਨ ਗਾਣੇ ਹੁੰਦੇ ਨੇ, ਜਿਹੜੇ ਪੁਰਾਣੇ ਗਾਣੇ ਹੁੰਦੇ ਨੇ, ਜਿਹੜੇ ਫੋਕ ਸੌਂਗਸ ਹੁੰਦੇ ਨੇ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ, ਅਤੇ ਅਸੀਂ ਨਾ ਅੱਜ ਆਪਾਂ ਸਾਰੇ ਆਪਸ ਆਪਣੇ ਆਪ ਨੂੰ ਪ੍ਰੋਮਿਸ ਕਰ ਰਹੇ ਹਾਂ, ਮਤਲਬ ਉਹ ਚੀਜ਼ਾਂ ਵਾਸਤੇ ਜਿਹੜੀਆਂ ਅਸੀਂ ਅਕਸਰ ਟਾਲ ਦਿੰਦੇ ਹਾਂ ਕਿ ਯਾਰ ਕੱਲ੍ਹ ਕਰਾਂਗੇ, ਕੱਲ੍ਹ ਤੋਂ ਕਰਾਂਗੇ, ਕਦੇ ਤਾਂ ਕਰਾਂਗੇ, ਉਹ ਅਸੀਂ ਅੱਜ ਕਰ ਰਹੇ ਹਾਂ, ਅਤੇ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਆਪਣੇ ਆਪ ਨੂੰ ਪ੍ਰੋਮਿਸ ਕਰ ਰਹੇ ਹਾਂ। ਸੋ ਅਗਲਾ ਪ੍ਰੋਮਿਸ

ਸਭ ਆਪਣੇ ਆਪ ਨੂੰ ਇਹ ਕਰਦੇ ਹਾਂ ਕਿ ਅਸੀਂ ਇਹ ਸੋਚਣਾ ਬੰਦ ਕਰ ਦਾਂ ਕਿ ਕਰ ਦੇਣਾ ਹੈ ਕਿ ਲੋਕ ਕੀ ਕਹਿੰਦੇ ਨੇ। ਵੇਖੋ ਯਾਰ, ਲੋਕਾਂ ਨੇ ਤਾਂ ਨਾ ਕੁਛ ਕਹਿਣਾ ਹੀ ਕਹਿਣਾ, ਲੋਕਾਂ ਦਾ ਕੰਮ ਕਹਿਣਾ। ਅਤੇ ਅਸੀਂ ਇਹ ਸੋਚਣਾ ਸ਼ੁਰੂ ਕਰ ਦੇਣਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਅਸੀਂ ਮਤਲਬ ਸਾਡੇ ਪੇਰੈਂਟਸ ਸਾਡੇ ਤੋਂ ਕੁਛ ਜੋ ਐਕਸਪੈਕਟੇਸ਼ਨਸ ਕਰਦੇ ਨੇ ਉਹ ਤਾਂ ਚਲੋ ਕਰਦੇ ਹੀ ਨੇ, ਪਰ ਅਸੀਂ ਲੋਕਾਂ ਨੂੰ ਇਹ ਨਹੀਂ ਸੋਚਿਆ ਕਰਨਾ ਕਿ ਲੋਕ ਕੀ ਕਹਿਣਗੇ ਜਾਂ ਲੋਕਾਂ ਦਾ ਤਾਂ ਕੰਮ ਹੀ ਕਹਿਣਾ ਹੈ। ਲੋਕ ਤਾਂ ਹਮੇਸ਼ਾ ਕੁਛ ਨਾ ਕੁਛ ਕਹਿੰਦੇ ਹੀ ਆਏ ਨੇ। ਸੋ ਕਿਸ਼ੋਰ ਦਾ ਵੀ ਸਾਨੂੰ ਇਹੀ ਕਹਿ ਰਹੇ ਨੇ ਕਿ ਕੁਛ ਤਾਂ ਲੋਕ ਕਹੇਂਗੇ, ਲੋਕੋਂ ਕਾ ਕਾਮ ਹੈ ਕਹਿਣਾ, ਪਰ ਆਪਾਂ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਸਵਾਰ ਕੇ ਰੱਖਣਾ ਹੈ। ਲੋਕਾਂ ਨੇ ਇਹ ਨਹੀਂ ਸੋਚਣਾ ਕਿ ਉਹ ਕੋਈ ਕੀ ਕਹਿ ਰਿਹਾ ਹੈ।

ਭਾਰਤ ਅਤੇ ਨੀਦਰਲੈਂਡ ਆਪਣੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਦੇ 2 ਦਿਨਾਂ ਦੇ ਦੌਰੇ ਤੇ ਗੋਥਨਬਰਗ ਪਹੁੰਚ ਗਏ ਨੇ। ਭਾਰਤ ਨੇ ਕਿਹਾ ਹੈ ਕਿ ਹਾਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਹੈ। ਕੇਂਦਰ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। ਸਰਕਾਰ ਨੇ ਕਿਹਾ ਹੈ ਕਿ CBSE 12ਵੀਂ ਜਮਾਤ ਦੀ ਪ੍ਰੀਖਿਆਵਾਂ ਵਿੱਚ ਔਨ ਸਕਰੀਨ ਮਾਰਕਿੰਗ OSM ਪ੍ਰਣਾਲੀ ਨੂੰ ਮੁਲਾਂਕਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਵਧਾਇਆ ਹੈ। ਅੱਜ ਵਿਸ਼ਵ ਹਾਈਪਰ ਟੈਂਸ਼ਨ ਪਾਓ ਬਲੱਡ ਪ੍ਰੈਸ਼ਰ ਦਿਵਸ ਮਨਾਇਆ ਜਾ ਰਿਹਾ ਹੈ। ਸੋ ਐਸੇ ਕਿ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਹੋ 102.7 FM ਰੇਨਬੋ।

ਬਿਲਕੁਲ ਜੀ, ਉਹ ਜਾਣੇ ਜਾਣਾ ਜ਼ਿੰਦਗੀ ਮੇ ਆਉਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਬਹਾਰਾਂ ਆ ਜਾਂਦੀਆਂ, ਜਦੋਂ ਕੋਈ ਸ਼ਖਸ ਇੱਦਾਂ ਦਾ ਆ ਜਾਂਦਾ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਬਹਾਰ ਲੈ ਕੇ ਆ ਜਾਂਦਾ, ਤਾਂ ਕਿਤੇ ਨਾ ਕਿਤੇ ਜ਼ਿੰਦਗੀ ਬਹੁਤ ਹਸੀਨ ਹੋ ਜਾਂਦੀ ਹੈ. ਅਤੇ ਜ਼ਿੰਦਗੀ ਓਨੀ ਹਸੀਨ ਹੋ ਜਾਂਦੀ ਜਦੋਂ ਆਕਾਸ਼ਵਾਣੀ ਦਾ ਸਾਥ ਜੁੜ ਜਾਂਦਾ. ਅਤੇ ਮੈਨੂੰ ਪਤਾ ਹੈ ਕਿ ਯਾਰ ਜਿਹੜੇ ਆਲ ਇੰਡੀਆ ਰੇਡੀਓ ਦੇ ਪਿਆਰੇ ਦੋਸਤ, ਪਿਆਰੇ ਪੱਕੇ ਪੱਕੇ ਸਾਥੀ ਹੈਗੇ ਨਾ, ਉਹ ਇਸ ਚੀਜ਼ ਨੂੰ ਫੀਲ ਵੀ ਕਰ ਸਕਦੇ ਹੈਗੇ. ਅਤੇ ਮੈਂ ਵੀ ਉਹੀ ਚੀਜ਼ ਫੀਲ ਕਰਦਾ ਜਦੋਂ ਮੈਂ ਸਟੂਡੀਓ ਦੇ ਵਿੱਚ ਆ ਜਾਂਦਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਲੱਗ ਜਾਂਦਾ. ਅਤੇ ਮੈਨੂੰ ਲੱਗਦਾ ਕਿ ਯਾਰ ਹਫ਼ਤੇ ਭਰ ਦਾ ਜਿਹੜਾ ਸਟ੍ਰੈਸ ਹੈਗਾ ਨਾ, ਉਹ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਕੇ ਨਾ ਬਿਲਕੁਲ ਰਿਲੀਵਿੰਗ ਹੋ ਜਾਂਦਾ ਹੈਗਾ. ਸੋ ਅਗਲੇ 4 ਘੰਟੇ ਦੀ ਮਹਿਫਲ ਲੈ ਕੇ ਤੁਹਾਡਾ ਪਿਆਰ ਅਜੇ ਦੋਸਤ ਦਿਨ ਦਿਨਾਂ ਦੇ ਨਾਲ ਜੇ ਸਚਿਨ ਜਿਹੜਾ ਹੈਗਾ ਤੁਹਾਡੇ ਨਾਲ ਜੁੜ ਗਿਆ, ਤਾਂ ਦੱਸਦਾ ਕਿ ਅਗਲੇ 4 ਘੰਟੇ ਦੀ ਮਹਿਫਲ ਦੇ ਵਿੱਚ ਕੀ ਹੋਣ ਵਾਲਾ ਹੈਗਾ. 7:00 ਚਲੇਗੀ ਜੀ ਫਿਲਮੀ ਦੁਨੀਆ ਦੀ ਗੱਪ ਸ਼ੱਪ, ਅਤੇ 8:00 ਆ ਜਾਏਗਾ ਜੀ ਪੰਜਾਬ ਦੇ ਕੋਈ ਚਟਪਟੇ ਰੰਗ ਲੈ ਕੇ ਇਹ ਮੇਰਾ ਪੰਜਾਬ. 8:30 ਕਰਾਂਗੇ ਜੀ ਸਪੋਰਟੀ ਸੰਡੇ, ਮਤਲਬ ਸਪੋਰਟਸ ਦੇ ਪੂਰੇ ਹਫ਼ਤੇ ਦੇ ਵਿੱਚ ਕੀ ਹੋਇਆ ਸਾਰੀਆਂ ਗੱਲਾਂ ਪਤਾ ਚੱਲਣਗੀਆਂ. 9:00 ਆਏਗਾ ਜੀ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਦਿਲ ਚਾਹਤਾ ਹੈ, ਅਤੇ ਜਿੱਥੇ ਤੁਸੀਂ ਆਪਣੀ ਫਰਮਾਇਸ਼ਾਂ ਲਿਖ ਕੇ ਮੈਨੂੰ ਭੇਜੋਗੇ, ਅਤੇ ਮੈਂ ਤੁਹਾਡੀ ਫਰਮਾਇਸ਼ਾਂ ਅਤੇ ਤੁਹਾਡੇ ਮੈਸੇਜਸ ਨੂੰ ਪੜ੍ਹਾਂਗਾ ਅਗਲੇ ਪੂਰੇ 1 ਘੰਟੇ ਵਾਸਤੇ. ਅਤੇ ਉਸ ਤੋਂ ਬਾਅਦ 10:00 ਹੁਸ਼ ਵਾਲੋਂ ਕੋ ਖਬਰ ਕਿਆ, ਮਤਲਬ ਸ਼ਾਮੇ ਗਜ਼ਲ ਦੀ ਮਹਿਫਿਲ ਚੱਲੇਗੀ 1/2 ਘੰਟੇ, ਤੇ ਫਿਰ ਹੋਏਗਾ ਜੀ ਇੱਕ ਪਿਆਰ ਕਾ ਨਗਮਾ ਹੈ. ਸੋ 1/2 ਘੰਟਾ ਬੈਕ ਟੂ ਬੈਕ ਸੌਂਗਸ ਚੱਲਣਗੇ, ਤੇ ਬਈ ਮਹਿਫਿਲ ਨੂੰ ਆਪਾਂ ਕਰਾਂਗੇ ਹੁਣ ਸ਼੍ਰੀ ਗਣੇਸ਼. ਤੇ ਇਸ ਪਿਆਰ ਜਿਹੇ ਟਰੈਕ ਦੇ ਉਸ ਪਾਰ ਮਿਲਦੇ ਆ ਜੀ ਕੁਛ ਪਿਆਰੀ ਜਿਹੀ ਗੱਲਾਂ ਬਾਤਾਂ ਦੇ ਨਾਲ. ਦੱਸਾਂਗਾ ਕੀ ਚੱਲ ਰਿਹਾ ਬਾਲੀਵੁੱਡ ਦੇ ਵਿੱਚ. ਵੈਸੇ ਦੱਸ ਦਈਏ ਕਿ ਬਾਲੀਵੁੱਡ ਦੇ ਵਿੱਚ ਕੁਛ ਖਤਰਨਾਕ ਤਾਂ ਚੱਲ ਹੀ ਰਿਹਾ, ਕਿਉਂ ਕਿੱਦਾਂ ਕਿਸ ਤਰ੍ਹਾਂ ਦੀ, ਲੈਟ ਇਟ ਬੀ ਦ ਸਸਪੈਂਸ. ਮੈਂ ਸਸਪੈਂਸ ਖੋਲਾਂਗਾ ਜੀ ਇਸ ਪਿਆਰ ਜਿਹੇ ਟਰੈਕ ਦੇ ਉਸ ਪਾਰ. ਸੋ ਇੰਜੋਏ ਕਰੋ ਆਪਣੇ ਦੋਸਤ ਦਿਨ ਦਿਨਾਂ ਦੇ ਨਾਲ ਜੇ ਸਚਿਨ ਦੇ ਨਾਲ.

ਸੋਚਿਆ ਅੱਜ ਇੱਕ ਇੱਦਾਂ ਦੇ ਬਾਲੀਵੁੱਡ ਦੇ ਸ਼ਖਸ ਦਾ ਬਰਥਡੇ ਹੈ ਜਿਨ੍ਹਾਂ ਬਾਰੇ ਅਸੀਂ ਕੁਛ ਜ਼ਿਆਦਾ ਨਹੀਂ ਜਾਣਦੇ। ਕਹਿੰਦੇ ਨਾ ਕਿ ਬਾਲੀਵੁੱਡ ਦੇ ਵਿੱਚ ਅਕਸਰ ਗੱਲਾਂ ਬਾਤਾਂ ਸਿਰਫ ਉਹਨਾਂ ਦੀ ਹੁੰਦੀਆਂ ਜਿਹੜੇ ਕਿ ਸਟਾਰਸ ਹੁੰਦੇ ਹੈਗੇ, ਲੇਕਿਨ ਫਿਲਮ ਜਿਹੜੀ ਹੈਗੀ ਉਹ ਇੱਕ ਸਟਾਰ ਦੇ ਨਾਲ ਨਹੀਂ ਬਣਦੀ, ਉਸ ਦੇ ਇਲਾਵਾ ਬਹੁਤ ਇੱਦਾਂ ਦੇ ਕਿਰਦਾਰ ਹੁੰਦੇ ਹੈਗੇ ਆ ਜਿਹੜੇ ਉਸ ਫਿਲਮ ਨੂੰ ਜੀਵੰਤ ਕਰਦੇ ਆ, ਜਿਸ ਉਸ ਫਿਲਮ ਨੂੰ ਖਾਸ ਬਣਾਉਂਦੇ ਹੈਗੇ ਆ, ਭਾਵੇਂ ਉਹ ਸ਼ੋਲੇ ਹੋਵੇ, ਭਾਵੇਂ ਉਹ DDLJ ਹੋਵੇ, ਜਾਂ ਫਿਰ ਧੁਰੰਧਰ ਹੋਵੇ, ਮੂਵੀ ਕੋਈ ਵੀ ਹੋਵੇ, ਕਿਸੇ ਵੀ ਵਕਤ ਦੀ ਹੋਵੇ, ਸਿਰਫ ਇੱਕ ਕਿਰਦਾਰ ਉਸ ਮੂਵੀ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਦਾ। ਉਸ ਕਿਰਦਾਰ ਦੇ ਨਾਲ ਕੁਛ ਇੱਕ ਇੱਦਾਂ ਦੇ ਸਪੋਰਟਿੰਗ ਕਰੈਕਟਰ ਜ਼ਰੂਰ ਹੁੰਦੇ ਹੈਗੇ ਜਿਹੜੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਖਾਸ ਬਣਾ ਦਿੰਦੇ ਆ। ਅਤੇ ਇੱਕ ਸਟਾਰ ਦੀ ਬੇਟੀ ਰਹੀ 17 ਮਈ 1957 ਨੂੰ ਜਨਮੇ ਪ੍ਰੀਤੀ ਗਾਂਗੁਲੀ ਵੀ, ਉਹਨਾਂ ਦਾ ਵੀ ਜ਼ਿੰਦਗੀ ਦਾ ਸਫ਼ਰ ਜਿਹੜਾ ਸੀ ਕੁਛ ਇਸ ਤਰੀਕੇ ਦਾ ਹੀ ਰਿਹਾ। ਜੀ ਹਾਂ, ਦੱਸਦੇ ਕਿ ਪ੍ਰੀਤੀ ਗਾਂਗੁਲੀ ਨੂੰ ਐਕਟਿੰਗ ਦਾ ਸ਼ੌਂਕ ਤਾਂ ਬਚਪਨ ਤੋਂ ਸੀ, ਔਰ ਹੋਣਾ ਵੀ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਅਸ਼ੋਕ ਕੁਮਾਰ ਸੀ ਹਿੰਦੀ ਫਿਲਮ ਇੰਡਸਟਰੀ ਦੇ ਬਹੁਤ ਜਾਣਾ ਪਹਿਚਾਣਾ ਨਾਮ ਸੀਗੇ। ਕਾਫੀ ਟਾਈਮ ਤੱਕ ਅਸ਼ੋਕ ਕੁਮਾਰ ਨੇ ਬਾਲੀਵੁੱਡ ਦੇ ਵਿੱਚ ਆਪਣੀ ਜਿਹੜੀ ਪਹਿਚਾਣ ਹੈ ਉਸਨੂੰ ਇਸ ਤਰ੍ਹਾਂ ਬਣਾ ਕੇ ਰੱਖਿਆ ਕਿ ਉਹ ਪਹਿਚਾਣ, ਉਹਨਾਂ ਦਾ ਐਕਟਿੰਗ ਨੂੰ ਲੈ ਕੇ ਜਨੂੰਨ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਪ੍ਰੀਤੀ ਗਾਂਗੁਲੀ ਨੂੰ ਵਿਰਾਸਤ ਦੇ ਵਿੱਚ ਹੀ ਮਿਲਿਆ। ਵਿਰਾਸਤ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਮਿਲਿਆ ਕਿ ਪ੍ਰੀਤੀ ਗਾਂਗੁਲੀ ਛੋਟੇ ਹੁੰਦੇ ਤੋਂ ਸਕੂਲ ਦੇ ਵਿੱਚ ਡਰਾਮਿਆਂ 'ਚ ਐਕਟਿੰਗ ਸਕੂਲ ਐਕਟਿੰਗ ਦੀ ਜਿੰਨੀ ਵੀ ਪਲੇਸ ਵਗੈਰਾ ਹੁੰਦੀ ਸੀ ਉਹਨਾਂ 'ਚ ਅਕਸਰ ਹਿੱਸਾ ਲੈਂਦੇ ਨਜ਼ਰ ਆਉਂਦੇ। ਜਿੱਦਾਂ ਜਿੱਦਾਂ ਉਮਰ ਗੁਜ਼ਰਦੀ ਗਈ ਉਹਨਾਂ ਨੇ ਫਿਲਮਾਂ ਦੇ ਵਿੱਚ ਆਪਣਾ ਜਿਹੜਾ ਭਵਿਸ਼ ਸੀਗਾ ਉਹਨੂੰ ਤਲਾਸ਼ਣਾ ਸ਼ੁਰੂ ਕੀਤਾ, ਅਤੇ ਸਾਲ 1974 ਦੇ ਵਿੱਚ ਆਈ ਕਿਸ਼ੋਰ ਸਾਹੂ ਦੀ ਫਿਲਮ ਧੂਏਂ ਕੀ ਲਕੀਰ ਦੇ ਵਿੱਚ ਪ੍ਰੀਤੀ ਗਾਂਗਲੀ ਨੂੰ ਪਹਿਲੀ ਦਫ਼ਾ ਐਕਟਿੰਗ ਦੇ ਵਿੱਚ ਬ੍ਰੇਕ ਮਿਲਿਆ। ਦੋ ਇਸ ਫਿਲਮ ਦੇ ਵਿੱਚ ਉਹ ਸਪੋਰਟਿੰਗ ਐਕਟਰਸ ਦੇ ਰੋਲ ਦੇ ਵਿੱਚ ਸੀ, ਜਦਕਿ ਪ੍ਰਵੀਨ ਬੌਬੀ ਇਸ ਫਿਲਮ ਦੇ ਮੁੱਖ ਹੀਰੋਇਨ ਸੀ, ਔਰ ਰਮੇਸ਼ ਅਰੋੜਾ ਜਿਹੜੇ ਸੀਗੇ ਉਸ ਫਿਲਮ ਦੇ ਹੀਰੋ ਸੀਗੇ। ਅਤੇ ਪ੍ਰੀਤੀ ਗਾਂਗੁਲੀ ਦੇ ਬਾਰੇ ਅਗਰ ਅਸੀਂ ਡਿਸਕ੍ਰਾਈਬ ਕਰੀਏ ਤਾਂ ਬਚਪਨ ਤੋਂ ਹੀ ਕਾਫੀ ਜ਼ਿਆਦਾ

ਮਟੋਲ ਮਟੋਲ ਸੀ ਤੇ ਬੜੇ ਹੋਣ ਤੋਂ ਬਾਅਦ ਜਿਹੜੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਰੋਲ ਵੀ ਸੀਗੇ ਉਹ ਉਹਨਾਂ ਦੀ ਪਰਸਨੈਲਿਟੀ ਦੇ ਹਿਸਾਬ ਦੇ ਨਾਲ ਹੀ ਮਿਲੇ ਅਤੇ ਇਸ ਕਰਕੇ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਇੱਕ ਮੋਟੀ ਲੜਕੀ ਦਾ ਜਿਹੜਾ ਕਿਰਦਾਰ ਸੀਗਾ ਔਰ ਨਿਭਾਇਆ ਅਤੇ ਇਸ ਕਿਰਦਾਰ ਨੂੰ ਉਹਨਾਂ ਨੇ ਸਿਰਫ ਔਰ ਸਿਰਫ ਜੀਵੰਤ ਰੱਖਿਆ ਆਪਣੀ ਐਕਟਿੰਗ ਦੇ ਨਾਲ ਹੀ ਨਹੀਂ ਬਲਕਿ ਕਾਮੇਡੀ ਦੇ ਨਾਲ ਵੀ ਜਿੱਦਾਂ ਕਿ 1978 ਵਿੱਚ ਆਈ ਫਿਲਮ ਖੱਟਾ ਮੱਟਾ ਇਸ ਫਿਲਮ ਦੇ ਵਿੱਚ ਅਗਰ ਤੁਹਾਨੂੰ ਯਾਦ ਹੋਵੇ ਤਾਂ ਪ੍ਰੀਤੀ ਗਾਂਗੁਲੀ ਦੇ ਕਿਰਦਾਰ ਦੀ ਕਾਫੀ ਜ਼ਿਆਦਾ ਤਾਰੀਫ ਕੀਤੀ ਗਈ ਫਿਲਮ ਦੇ ਵਿੱਚ ਐਕਟਰ ਰਣਜੀਤ ਚੌਧਰੀ ਵੀ ਸੀ ਅਤੇ ਉਹ ਅਕਸਰ ਪ੍ਰੀਤੀ ਚੌਧਰੀ ਦੀ ਕਾਫੀ ਜ਼ਿਆਦਾ ਪ੍ਰੀਤੀ ਗਾਂਗੁਲੀ ਦੀ ਕਾਫੀ ਜ਼ਿਆਦਾ ਤਾਰੀਫ ਕਰਦੇ ਸੀਗੇ ਤਾਂ ਉਹਨਾਂ ਨੂੰ ਸਪੈਸੀਫਿਕਲੀ ਕਈ ਵਾਰੀ ਐਡਵਾਈਸ ਵੀ ਕੀਤਾ ਸੀਗਾ ਕਿ ਅਗਰ ਉਹ ਆਪਣਾ ਵੇਟ ਘਟਾ ਲੈਂਦੇ ਤਾਂ ਬਹੁਤ ਹਾਈ ਪ੍ਰੋਬੇਬਿਲਿਟੀ ਹੈ ਕਿ ਅਸ਼ੋਕ ਕੁਮਾਰ ਦੀ ਤਰ੍ਹਾਂ ਬਾਲੀਵੁੱਡ ਦੇ ਵਿੱਚ ਉਹ ਵੀ ਲੀਡ ਐਕਟਰਸ ਦੇ ਤੌਰ 'ਤੇ ਇਸਟੈਬਲਿਸ਼ ਹੋ ਸਕਦੇ ਹੈ ਕਿਉਂਕਿ ਖੂਬਸੂਰਤੀ ਤਾਂ ਰੱਬ ਨੇ ਉਹਨਾਂ ਨੂੰ ਖਾਨਦਾਨੀ ਤੌਰ 'ਤੇ ਦਿੱਤੀ ਸੀਗੀ ਲੇਕਿਨ ਕਹਿੰਦੇ ਆ ਨਾ ਕਿ ਕਦੀ ਕਦੀ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਅਤੇ ਪ੍ਰੀਤੀ ਗਾਂਗੁਲੀ ਨੇ ਉਹਨਾਂ ਦੀ ਇਸ ਗੱਲ ਨੂੰ ਐਜ਼ ਅ ਮੋਟੀਵੇਸ਼ਨ ਦੇ ਤੌਰ 'ਤੇ ਲਿੱਤਾ ਅਤੇ ਉਹਨਾਂ ਨੇ ਕਾਫੀ ਹੱਦ ਤੱਕ ਆਪਣਾ ਜਿਹੜਾ ਵਜ਼ਨ ਸੀਗਾ ਉਹ ਘਟਾ ਵੀ ਲਿੱਤਾ ਲਗਭਗ 50 ਕਿਲੋ ਵਜ਼ਨ ਜਿਹੜਾ ਸੀਗਾ ਉਹ ਘਟਾਇਆ ਲੇਕਿਨ ਕਹਿੰਦੇ ਆ ਨਾ ਕਿ ਸਿਰਫ ਔਰ ਸਿਰਫ ਮਿਹਨਤ ਨਹੀਂ ਬਾਲੀਵੁੱਡ ਦੇ ਵਿੱਚ ਕਿਸਮਤ ਦਾ ਸਾਥ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਵਜ਼ਨ ਘਟਾਉਣ ਤੋਂ ਬਾਅਦ ਵੀ ਕਿਸੇ ਵੀ ਫਿਲਮ ਨੇ ਪ੍ਰੀਤੀ ਗਾਂਗੁਲੀ ਨੂੰ ਐਜ਼ ਅ ਲੀਡ ਐਕਟਰਸ ਅਪਰੋਚ ਨਹੀਂ ਕੀਤਾ ਅਤੇ ਜਿਹੜੇ ਉਹਨਾਂ ਦੇ ਮੋਟੇ ਹੋਣ ਕਰਕੇ ਕਿਰਦਾਰ ਮਿਲਦੇ ਸੀ ਫਿਲਮਾਂ ਦੇ ਵਿੱਚ ਕਾਮੇਡੀ ਦੇ ਉਹ ਵੀ ਕਿਰਦਾਰ ਉਹਨਾਂ ਨੂੰ ਫਿਲਮ ਨੇ ਬੰਦ ਹੋ ਗਏ ਅਤੇ ਉਹਨਾਂ ਨੂੰ ਲੱਗਾ ਕਿ ਬੈਟਰ ਸੀਗਾ ਜਦੋਂ ਵੇਟ ਜ਼ਿਆਦਾ ਸੀ ਐਟਲੀਸਟ ਘੱਟੋ ਘੱਟ ਫਿਲਮ ਦੇ ਵਿੱਚ ਕੰਮ ਤਾਂ ਮਿਲ ਰਿਹਾ ਸੀਗਾ ਹਾਲਾਂਕਿ ਉਹਨਾਂ ਨੇ ਕੁਛ ਇੱਕ ਫਿਲਮਾਂ ਦੇ ਵਿੱਚ ਕੰਮ ਜ਼ਰੂਰ ਕੀਤਾ ਲੇਕਿਨ ਇੱਦਾਂ ਦਾ ਕੋਈ ਇੱਦਾਂ ਦਾ ਰੋਲ ਉਹਨਾਂ ਨੂੰ ਨਹੀਂ ਮਿਲਿਆ ਜਿਹੜਾ ਕਿ ਨੋਟਿਸੇਬਲ ਹੋ ਸਕੇ ਆਖਿਰਕਾਰ 1988 ਦੇ ਵਿੱਚ ਆਈ ਫਿਲਮ ਤੋਹਫਾ ਮੁਹੰਮਦ ਦੇ ਵਿੱਚ ਪ੍ਰੀਤੀ ਗਾਂਗਲੀ ਨੂੰ ਆਖਰੀ ਫਿਲਮ ਦੇ ਤੌਰ 'ਤੇ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਤੋਂ ਆਪਣੇ ਆਪ ਨੂੰ ਟੋਟਲੀ ਦੂਰ ਕਰ ਲਿਆ ਅਤੇ ਉਹਨਾਂ ਨੇ ਫਿਰ 1993 ਦੇ ਵਿੱਚ ਆਪਣੇ ਪਿਤਾ ਅਸ਼ੋਕ ਕੁਮਾਰ ਦੇ ਨਾਲ ਇੱਕ ਐਕਟਿੰਗ ਅਕੈਡਮੀ ਜਿਹੜੀ ਸੀ ਉਹ ਸ਼ੁਰੂ ਕਰਤੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਪੂਰਾ ਧਿਆਨ ਜਿਹੜਾ ਸੀ ਉਹ ਐਕਟਿੰਗ ਅਕੈਡਮੀ ਦੇ ਉੱਤੇ ਹੀ ਰਿਹਾ ਸਾਲ 2005 ਦੇ ਵਿੱਚ ਉਹਨਾਂ ਨੇ ਸਭ ਨੂੰ ਸਰਪ੍ਰਾਈਜ਼ ਕਰਦੇ ਹੋਏ ਆਸ਼ਿਕ ਬਣਾਇਆ ਆਪਣੇ ਮੂਵੀ ਦੇ ਉੱਤੋਂ ਜਿਹੜੀ ਰੀਐਂਟਰੀ ਸੀ ਬਾਲੀਵੁੱਡ ਦੇ ਵਿੱਚ ਕੀਤੀ ਅਤੇ ਇਹਦੇ ਵਿੱਚ ਉਹ ਸੋਨੂ ਸੂਦ ਦੇ ਜਿਹੜੇ ਆਂਟੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਅਤੇ ਸਭ ਨੂੰ ਲੱਗਾ ਕਿ ਸ਼ਾਇਦ ਹੁਣ ਪ੍ਰੀਤੀ ਗਾਂਗੁਲੀ ਬਾਲੀਵੁੱਡ ਦੇ ਵਿੱਚ ਆਪਣੀ ਜਿਹੜੀ ਸੈਕਿੰਡ ਇਨਿੰਗਸ ਹੈ ਉਸਨੂੰ ਸ਼ੁਰੂ ਕਰਨ ਜਾ ਰਹੀ ਹੈ ਲੇਕਿਨ ਉਸ ਮੂਵੀ ਤੋਂ ਬਾਅਦ ਉਹ ਦੁਬਾਰਾ ਬਾਲੀਵੁੱਡ ਦੇ ਕਿਸੇ ਵੀ ਫਿਲਮ ਦੇ ਵਿੱਚ ਨਜ਼ਰ ਨਹੀਂ ਆਈ ਅਤੇ ਕਹਿੰਦੇ ਆ ਕਿ ਉਸ ਐਡਵਾਈਸ ਤੋਂ ਬਾਅਦ ਪ੍ਰੀਤੀ ਗਾਂਗੁਲੀ ਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਜਿਹੜਾ ਨਸ਼ਾ ਸੀ ਉਹ ਲੱਗ ਗਿਆ ਸੀਗਾ ਉਹ ਆਪਣੇ ਵਜ਼ਨ ਨੂੰ ਅਕਸਰ ਕਦੀ ਘਟਾ ਲੈਂਦੇ ਸੀ ਕਦੀ ਵਧਾ ਲੈਂਦੇ ਸੀਗੇ ਅਤੇ ਉਹ ਜਿਹੜਾ ਅਨਬੈਲੈਂਸਡ ਵੇਟ ਗੇਨ ਐਂਡ ਲੋਸ ਸੀਗਾ ਕਿਤੇ ਨਾ ਕਿਤੇ ਉਹਨਾਂ ਨੇ ਇਸ ਚੀਜ਼ ਨੂੰ ਉਹਨਾਂ ਦੀ ਹੈਲਥ ਦੇ ਉੱਤੇ ਇਫੈਕਟ ਬਹੁਤ ਜ਼ਿਆਦਾ ਕੀਤਾ ਅਤੇ 2 ਦਸੰਬਰ 2012 ਨੂੰ ਇੱਕ ਹਾਰਟ ਅਟੈਕ ਦੇ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ ਸੋ ਅੱਜ ਉਹਨਾਂ ਦਾ ਹੈਪੀ ਬਰਥਡੇ ਹੈ ਪ੍ਰੀਤੀ ਗਾਂਗੁਲੀ ਜਿਹੜੇ ਕਿ ਅਸ਼ੋਕ ਕੁਮਾਰ ਜੀ ਦੀ ਬੇਟੀ ਰਹੇ ਅਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਜ਼ ਐਨ ਕਾਮੇਡੀਅਨ ਦੇ ਤੌਰ 'ਤੇ ਬਹੁਤ ਜ਼ਿਆਦਾ ਆਪਣਾ ਜਿਹੜਾ ਯੋਗਦਾਨ ਹੈ ਉਹ ਦਿੱਤਾ ਕਿਉਂਕਿ ਫੀਮੇਲ ਕਾਮੇਡੀਅਨਸ ਆਪਣੇ ਦੌਰ ਦੇ ਵਿੱਚ ਬਹੁਤ ਘੱਟ ਰਹੀਆਂ ਹੈਗੀਆਂ ਅਤੇ ਕਹਿੰਦੇ ਨਾ ਕਿ ਕਈ ਵਾਰੀ ਸਿਰਫ ਔਰ ਸਿਰਫ ਟੈਲੈਂਟਡ ਔਰ ਖੂਬਸੂਰਤ ਹੋਣਾ ਜ਼ਰੂਰੀ ਨਹੀਂ ਹੁੰਦਾ ਕਿਸਮਤ ਦਾ ਤਾਂ ਨਹੀਂ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਪ੍ਰੀਤੀ ਗਾਂਗੁਲੀ ਦੀ ਕਹਾਣੀ ਕੁਛ ਇਸ ਤਰ੍ਹਾਂ ਹੀ ਦੱਸਦੀ ਹੈ ਇਸ ਕਰਕੇ ਹਾਰਡਵਰਕ ਕਰੋ ਲੇਕਿਨ ਆਪਣੀ ਕਿਸਮਤ ਹੈ ਉਸ 'ਤੇ ਵੀ ਬਿਲੀਵ ਜ਼ਰੂਰ ਕਰੋ ਅਤੇ ਫਿਲਮੀ ਦੁਨੀਆ ਦੀ ਗੱਪਸ਼ਪ ਲੈ ਕੇ ਮੈਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਚੱਲਦਾ ਰਹੂੰਗਾ ਰਾਤ 8 ਵਜੇ ਤੱਕ ਅਗਲਾ ਟਰੈਕ ਇੰਜੋਏ ਕਰਦੇ ਹਾਂ ਟਰੈਕ ਦੇ ਉਸ ਪਰ ਫਿਲਮੀ ਦੁਨੀਆ ਦੀ ਕੁਛ ਹੋਰ ਗੱਪਸ਼ਪ

ਖੁਦ ਪਿਕ ਕੀਤਾ ਅਤੇ ਉਸ ਜੂਨੀਅਰ ਆਰਟਿਸਟ ਨੂੰ ਦਿੱਤਾ ਅਤੇ ਉਹਨੂੰ ਕਿਹਾ ਕਿ ਹੀ ਵਿਲ ਬੀ ਸਟੇ ਹੇਅਰ ਐਂਡ ਤੁਸੀਂ ਸਾਡੇ ਨਾਲ ਹੀ ਖਾਣਾ ਖਾਓ। ਤੋ ਐਜ਼ ਅ ਹਿਊਮਨ ਬੀਇੰਗ ਅਗਰ ਤੁਸੀਂ ਅਕਸ਼ੈ ਖੰਨਾ ਵਗੈਰਾ ਵਾਰ ਦੇਖੋਗੇ ਤਾਂ ਯੂ ਵਿਲ ਫਿਗਰ ਆਊਟ ਕਿ ਉਹ ਇੱਦਾਂ ਦੇ ਸ਼ਖਸ ਹੈਗੇ ਆ ਜਿਨ੍ਹਾਂ ਵਾਸਤੇ ਕੋਈ ਬਹੁਤ ਵੱਡਾ ਕਲਾਕਾਰ ਜਾਂ ਕੋਈ ਬਹੁਤ ਛੋਟਾ ਕਲਾਕਾਰ ਨਹੀਂ ਹੈ, ਉਹਨਾਂ ਵਾਸਤੇ ਕਲਾਕਾਰ ਸਿਰਫ ਔਰ ਸਿਰਫ ਕਲਾਕਾਰ ਹੈ। ਅਤੇ ਸ਼ਾਇਦ ਇਹੀ ਚੀਜ਼ ਅਕਸ਼ੈ ਖੰਨਾ ਨੂੰ ਆਪਣੇ ਆਪ ਦੇ ਵਿੱਚ ਖਾਸ ਬਣਾਉਂਦੀ ਹੈਗੀ ਆ। ਸੋ ਫਿਲਮੀ ਦੁਨੀਆ ਦੀ ਹੋਰ ਪਿਆਰੇ ਜਿਹੇ ਕਿੱਸੇ ਲੈ ਕੇ, ਹੋਰ ਪਿਆਰੇ ਜਿਹੇ ਗੱਪਸ਼ਪ ਲੈ ਕੇ ਮੈਂ ਤੁਹਾਡਾ ਇਸੇ ਤਰੀਕੇ ਨਾਲ ਚੱਲਦਾ ਰਹੂੰਗਾ। ਅਗਲਾ ਪਿਆਰਾ ਜਿਹਾ ਟਰੈਕ ਇੰਜੋਏ ਕਰੋ, ਸ਼ਾਨ ਦੀ ਆਵਾਜ਼ ਵਿੱਚ ਮਿਲਦੇ ਹੋ ਉਸ ਟਰੈਕ ਦੇ ਉਸ ਪਰ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਨਾਲ।

ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਬਿਲਕੁਲ ਜੀ, ਕੁਛ ਇੱਕ ਰਿਲੀਜ਼ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਗੱਲ ਕਰ ਲੈਂਦੇ ਹੈਗੇ ਹਾਂ, ਕਿਉਂਕਿ ਓ ਟੀ ਟੀ ਦੇ ਉੱਤੇ ਕੁਛ ਇੱਕ ਜਿਹੜੀਆਂ ਨਵੀਆਂ ਰਿਲੀਜ਼ ਹੈਗੀਆਂ ਉਹ ਹੁਣੇ ਅਪਡੇਟ ਹੋਈਆਂ ਹੈਗੀਆਂ। ਤਾਂ ਉਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਰਿਲੀਜ਼ ਜਿਹੜੀ ਹੈਗੀ ਆ ਉਹ ਹੈ ਰੈੱਡ ਚਿਲੀਜ਼ ਪ੍ਰੋਡਕਸ਼ਨ ਦੇ ਅੰਡਰ ਕਰਤਵਯ। ਜੀ ਹਾਂ, ਸੈਫ ਅਲੀ ਖਾਨ ਸਟਾਰਰ ਆ ਜਿਹੜੀ ਵੈਬ ਸੀਰੀਜ਼ ਹੈਗੀ ਹੈ ਇਹ ਤੁਹਾਨੂੰ ਓ ਟੀ ਟੀ ਉੱਤੇ ਨਜ਼ਰ ਆ ਜਾਏਗੀ। ਡਾਰਕ ਥ੍ਰਿਲਰ ਅਤੇ ਕਾਫੀ ਸਾਰੇ ਟਵਿਸਟ ਐਂਡ ਟਰਨਸ ਅਤੇ ਡਿਟੈਕਟਿਵ ਬੈਕਗਰਾਉਂਡ ਲੈ ਕੇ ਆ ਮੂਵੀ ਜਿਹੜੀ ਆ ਜਿਹੜਾ ਤੁਹਾਨੂੰ ਓ ਟੀ ਟੀ ਦੇ ਉੱਤੇ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਜ਼ਰ ਆ ਜਾਏਗੀ। ਅਤੇ ਦੱਸ ਦਈਏ ਕਿ ਆ 1 ਘੰਟੇ 50 ਮਿੰਟ ਦੀ ਜਿਹੜੀ ਮੂਵੀ ਹੈਗੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਹੈ। ਅਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਇਸ ਦੇ ਵਿੱਚ ਤੁਹਾਨੂੰ ਸੈਫ ਅਲੀ ਖਾਨ, ਰਸਿਕਾ ਦੁੱਗਲ, ਸੰਜੇ ਮਿਸ਼ਰਾ, ਸੌਰਭ ਦਵੇਦੀ ਜਿਹੜੇ ਹੈਗੇ ਆ ਉਹ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਨੀਸ਼ ਚੌਧਰੀ, ਸ਼ਰਸ਼ ਕੁਮਾਰ ਸ਼ੁਕਲਾ, ਸਵਾਸਤਿਕ ਭਗਤ ਯੁਧਵੀਰ ਅਹਿਲਾਵਤ, ਸੌਰਭ ਐਬਰੋਲ, ਸੁਰਕਸ਼ਾ ਗੈਰੇ ਔਰ ਦੁਰਗੇਸ਼ ਕੁਮਾਰ ਆ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਪੁਲਕਿਤ ਨੇ, ਰਾਈਟਰ ਵੀ ਪੁਲਕਿਤ ਹੈਗੇ ਆ, ਅਤੇ ਜ਼ਿਨਰ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਵਧੀਆ ਹੈਗਾ। ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਇਸ ਨੂੰ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਹੈਗਾ। ਅਤੇ ਦੱਸ ਦਈਏ ਕਿ ਬਹੁਤ ਹੀ ਬਿਹਤਰੀਨ ਮੂਵੀ ਹੈ, ਤੁਸੀਂ ਇਸਨੂੰ ਇੰਗਲਿਸ਼ ਦੇ ਵਿੱਚ, ਤਮਿਲ ਦੇ ਵਿੱਚ ਅਤੇ ਤੇਲਗੂ ਦੇ ਵਿੱਚ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਹੀ ਨੈੱਟਫਲਿਕਸ ਦੇ ਉੱਤੇ ਇੱਕ ਹੋਰ ਜਿਹੜੀ ਬਹੁਤ ਹੀ ਖਾਸ ਰਿਲੀਜ਼ ਹੋਈ ਹੈਗੀ ਹੈ ਉਹ ਹੈਗੀ ਹੈ ਜੀ ਇਫ ਵਿਸ਼ਸ ਕੁਡ ਕਿਲ। ਅਤੇ ਇੱਕ ਸਸਪੈਂਸ ਥ੍ਰਿਲਰ ਹੈਗੀ ਆ, ਹੋਰਰ ਮੂਵੀ ਜਿਹੜੀ ਹੈਗੀ ਆ ਇਹ ਹੈਗੀ ਹੈ। ਅਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਖਾਸ ਚੀਜ਼ਾਂ ਜਿਹੜੀਆਂ ਹੈਗੀਆਂ, ਸਪੈਸੀਫਿਕਲੀ ਬਰਲਿਨ ਐਂਡ ਦ ਲੇਡੀ ਆਫ ਐਨ ਐਰਮੈਨ ਹੈਗੀ। ਮਤਲਬ ਅਗਰ ਤੁਸੀਂ ਮਨੀ ਹੀ ਸੀਰੀਜ਼ ਦੇ ਫੈਨਸ ਰਹੇ ਹੋ ਤਾਂ ਤੁਸੀਂ ਬਰਲਿਨ ਦਾ ਇੱਕ ਪਹਿਲੀ ਹੈ ਸੀਰੀਜ਼ ਜਿਹੜੀ ਹੈਗੀ ਉਹ ਵੀ ਦੇਖੀ ਹੋਣੀ, ਹਿੰਦੀ ਔਰ ਇੰਗਲਿਸ਼ ਦੇ ਵਿੱਚ ਦੋਨੋਂ 'ਚ ਅਵੇਲੇਬਲ ਹੈਗੀ ਆ। ਇਸ ਤੋਂ ਇਲਾਵਾ ਬਲੂ ਬੀਟਲ ਅਤੇ ਐਕੁਆਮੈਨ ਵੀ ਤੁਹਾਨੂੰ ਇਸ ਟਾਈਮ ਨੈੱਟਫਲਿਕਸ ਦੇ ਉੱਤੇ ਦੇਖਣ ਨੂੰ ਮਿਲ ਜਾਏਗੀ। ਲੇਕਿਨ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਹਾਈਪ ਹੈਗੀ ਹੈ ਉਹ ਹੈਗੀ ਹੈ ਜੀ ਕਰਤਵਯ ਦੀ। ਇਸ ਤੋਂ ਇਲਾਵਾ ਇੱਕ ਹੋਰ ਸੀਜ਼ਨ ਜਿਹੜਾ ਹੈਗਾ ਉਹ ਕਮਿੰਗ ਟੂ ਐਨ ਐਂਡ ਹੋਏਗਾ ਐਮਾਜ਼ੋਨ ਪ੍ਰਾਈਮ ਦੇ ਉੱਤੇ ਇਸ ਫਰਾਈਡੇ ਨੂੰ, ਦ ਬੋਇਜ਼ ਦਾ ਫਿਨਾਲੇ। ਜੀ ਹਾਂ, ਇਹ ਫਰਾਈਡੇ ਹੋਏਗਾ ਜੀ ਦ ਬੋਇਜ਼ ਦਾ ਫਿਨਾਲੇ। ਅਤੇ ਇਸ ਦੇ ਵਿੱਚ ਹੋਮਲੈਂਡਰ ਕਿਸ ਤਰਫ ਜਾਏਗਾ ਅਤੇ ਕੀ ਸੋਲਜਰ ਬੋਆਏ ਉਸਦੇ ਲਈ ਸਹੀ ਪਿਤਾ ਸਾਬਿਤ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ, ਅਤੇ ਕੀ ਬੁਚਰ ਆਪਣਾ ਰਿਵੈਂਜ ਲੈ ਪਾਉਂਦਾ ਹੈ ਜਾਂ ਨਹੀਂ ਲੈ ਪਾਉਂਦਾ। ਫਾਈਨਾਲੇ ਸੀਜ਼ਨ ਅਗਰ ਤੁਸੀਂ ਬੋਇਜ਼ ਨੂੰ ਫੋਲੋ ਕਰਦੇ ਰਹੇ ਹੋਏਗਾ ਤਾਂ ਯੂ ਵਿਲ ਫਿਗਰ ਆਊਟ ਕਿ ਫਾਈਨਾਲੇ ਸੀਜ਼ਨ ਟੋਟਲੀ ਡਿਫਰੈਂਟ ਸੀਜ਼ਨ ਜਿਹੜਾ ਹੈਗਾ ਉਹ ਸਾਬਿਤ ਹੋ ਕੇ ਆਇਆ। ਤਾਂ ਇਹਦਾ ਜਿਹੜਾ ਫਾਈਨਾਲੇ ਹੈ ਕਮਿੰਗ ਫਰਾਈਡੇ ਨੂੰ ਤੁਹਾਨੂੰ ਐਮਾਜ਼ੋਨ ਪ੍ਰਾਈਮ ਦੇ ਉੱਤੇ ਨਜ਼ਰ ਆ ਜਾਏਗਾ। ਅਤੇ ਅਗਰ ਤੁਸੀਂ ਡਿਜ਼ਨੀ ਹੌਟ ਸਟਾਰ ਇੰਸਟੋਏ ਕਰਦੇ ਹੋ, ਡਿਜ਼ਨੀ ਹੌਟ ਸਟਾਰ 'ਤੇ ਆਈ ਪੀ ਐਲ ਤਾਂ ਚੱਲ ਹੀ ਰਿਹਾ ਹੈ, ਆਈ ਪੀ ਐਲ ਦੇ ਨਾਲ ਨਾਲ ਕੁਛ ਹੋਰ ਖਾਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ, ਉਹ ਹੈਗਾ ਜੀ ਇੰਸਪੈਕਟਰ ਅਵਿਨਾਸ਼ ਦਾ ਸੀਜ਼ਨ 2। ਜੀ ਹਾਂ, ਰਣਦੀਪ ਹੁੱਡਾ ਜਿਹੜਾ ਹੈਗੇ ਆ ਉਹ ਇੱਕ ਵਾਰੀ ਫਿਰ ਤੋਂ ਵਾਪਸ ਆਏ ਹੈਗੇ ਆ। ਅਤੇ ਅਗਰ ਤੁਸੀਂ ਇੰਸਪੈਕਟਰ ਅਵਿਨਾਸ਼ ਦਾ ਪਹਿਲਾ ਸੀਜ਼ਨ ਦੇਖਿਆ ਹੈਗਾ ਤਾਂ ਯੂ ਵਿਲ ਫਿਗਰ ਆਊਟ ਕਿ ਪਹਿਲਾ ਸੀਜ਼ਨ ਕਾਫੀ ਜ਼ਿਆਦਾ ਵਧੀਆ ਰਿਹਾ ਸੀਗਾ। ਰਣਦੀਪ ਹੁੱਡਾ ਐਜ਼ ਐਨ ਐਕਟਰ ਤਾਂ ਬਹੁਤ ਜ਼ਿਆਦਾ ਵਧੀਆ ਰਹੇ ਹੀ ਰਹੇ, ਲੇਕਿਨ ਇਸ ਸੀਰੀਜ਼ ਦੀ ਸਭ ਤੋਂ ਖੂਬਸੂਰਤ ਗੱਲ ਇਹ ਰਹੀ ਆ ਉਹਦੀ ਰਾਈਟਿੰਗ ਅਤੇ ਉਹਦੀ ਡਾਇਰੈਕਸ਼ਨ। ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਅਲੱਗ ਅਲੱਗ ਸਟੋਰੀਜ਼ ਨੂੰ ਇੱਕ ਹੀ ਸਟੋਰੀ ਦੇ ਵਿੱਚ ਪਿਰੋ ਕੇ ਆਖਿਰ ਤੱਕ ਉਹਨੂੰ ਲੈ ਕੇ ਗਿਆ ਗਿਆ। ਅਤੇ ਇਹ ਦੂਸਰਾ ਸੀਜ਼ਨ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਂਦਾ, ਕਿਉਂਕਿ ਜਿੰਨੇ ਕਲਾਕਾਰ ਹੈਗੇ ਆ ਇਸ ਸੀਰੀਜ਼ ਦੇ ਉਹ ਇਸ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੇ। ਉਹਨਾਂ ਨੇ ਪੂਰੀ ਜਿਹੜੀ ਹੈ ਜੀ ਜਾਨ ਲਗਾ ਦਿੱਤੀ ਹੈਗੀ ਹੈ ਇਸ ਸੀਜ਼ਨ ਨੂੰ ਹੋਰ ਵੀ ਜ਼ਿਆਦਾ ਐਂਟਰਟੇਨਿੰਗ, ਹੋਰ ਵੀ ਜ਼ਿਆਦਾ ਐਂਥੂਜ਼ਿਆਸਟਿਕ ਬਣਾਉਣ ਵਾਸਤੇ। ਦੱਸਦੀ ਹੈ ਕਿ ਬੇਸਿਕਲੀ ਐਕਸ਼ਨ, ਕ੍ਰਾਈਮ, ਡਰਾਮਾ, ਪੋਲੀਟੀਕਲ ਜਿਹੜਾ ਇਹ ਸੀਜ਼ਨ ਹੈ ਇੰਸਪਾਇਰਡ ਬਾਏ ਟਰੂ ਇਵੈਂਟਸ ਹੈਗੀਆਂ। ਸੋ ਅਗਰ ਤੁਸੀਂ ਇੱਦਾਂ ਦਾ ਕੋਈ ਜ਼ੇਨਰ ਜਿਹੜਾ ਹੈਗਾ ਉਹ ਪਸੰਦ ਕਰਦੇ ਹੈਗੇ ਹੋ ਤਾਂ ਤੁਸੀਂ ਜਾ ਕੇ ਡਿਜ਼ਨੀ ਹੌਟ ਸਟਾਰ 'ਤੇ ਇਸ ਨੂੰ ਦੇਖ ਸਕਦੇ ਹੋ। ਅਤੇ ਟ੍ਰੈਂਡਿੰਗ ਹੈਗਾ ਕਿਉਂਕਿ ਆਈ ਐਮ ਡੀ ਬੀ ਦੇ ਉੱਤੇ ਦੀ ਰੇਟਿੰਗ ਜਿਹੜੀ ਹੈਗੀ ਉਹ 7.6 ਦੇ ਉੱਤੇ ਹੈਗੀ ਹੈ। ਅਤੇ 7 ਲੈਂਗੁਏਜਿਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਤੁਹਾਨੂੰ ਇਹ ਸੀਜ਼ਨ ਜਿਹੜਾ ਹੈਗਾ ਉਹ ਅਵੇਲੇਬਲ ਹੋ ਜਾਏਗਾ। ਮਤਲਬ ਕਾਫੀ ਕੁਛ ਜਿਹੜਾ ਹੈਗਾ ਉਹ ਇਸ ਸੀਜ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਅਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ ਡਿਜ਼ਨੀ ਹੌਟ ਸਟਾਰ ਦੇ ਉੱਤੇ। ਅਤੇ ਇਸ ਦੇ ਨਾਲ ਹੀ ਮੈਨੂੰ ਹੁਣ ਇਜਾਜ਼ਤ ਦਿਓ, ਇਜਾਜ਼ਤ ਤਾਂ ਨਹੀਂ ਕਹਿ ਰਿਹਾ, ਇੱਕ ਪਿਆਰੇ ਜਿਹੇ ਟਰੈਕ ਨੂੰ ਪਲੇ ਕਰਨ ਦੀ ਇਜਾਜ਼ਤ ਦਿਓ। ਟਰੈਕ ਦੇ ਉਸ ਪਾਰ ਮਿਲਦਾ ਜੀ ਹੋਰ ਪਿਆਰੀ ਬਾਤੇ ਗੱਲਾਂ ਬਾਤਾਂ ਨਾਲ, ਕਿਉਂਕਿ ਮੈਂ ਤੁਹਾਡੇ ਵਾਸਤੇ ਹੋਰ ਵੀ ਬਹੁਤ ਕੁਛ ਲੈ ਕੇ ਆ ਰਿਹਾ ਹੈਗਾ। ਹਾਲੇ ਫਿਲਮੇ ਦੁਨੀਆ ਖਤਮ ਬਿਲਕੁਲ ਨਹੀਂ ਹੋ ਰਹੀ, ਲੇਕਿਨ ਇੱਕ ਪਿਆਰਾ ਜਿਹਾ ਟਰੈਕ ਜਿਹੜਾ ਹੈਗਾ ਉਹ ਤੁਹਾਡਾ ਇੰਤਜ਼ਾਰ ਜ਼ਰੂਰ ਕਰ ਰਿਹਾ। ਮਿਲਦਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ ਤੁਹਾਡੇ ਨਾਲ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਨਾਲ।

ਬਿਲਕੁਲ ਜੀ, ਕਹਿੰਦੇ ਬਾਲੀਵੁੱਡ ਅਤੇ ਕ੍ਰਿਕਟਰਸ ਦਾ ਜਿਹੜਾ ਰਿਸ਼ਤਾ ਹੈਗਾ ਨਾ, ਉਹ ਬੜਾ ਹੀ ਜ਼ਿਆਦਾ ਖਾਸ ਹੈ। ਭਾਵੇਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਹੋਵੇ ਜਾਂ ਨਵਾਬ ਪਟੌਦੀ ਅਤੇ ਸ਼ਰਮੀਲਾ ਟੈਗੋਰ 'ਚ ਤਾਂ ਹੋਵੇ, ਖਾਸ ਜਿਹੜਾ ਝੁਕਾਵ ਹੈ ਕ੍ਰਿਕਟਰਸ ਦਾ ਬਾਲੀਵੁੱਡ ਐਕਟਰਸ ਵੱਲ ਜ਼ਰੂਰ ਰਹਿੰਦਾ। ਅਤੇ ਯੁਜਵਿੰਦਰ ਚਹਿਲ ਵੀ ਇਸ ਤੋਂ ਬਿਲਕੁਲ ਅਲੱਗ ਨਹੀਂ ਹੈ। ਸਪੈਸੀਫਿਕਲੀ ਕੁਛ ਟਾਈਮ ਪਹਿਲੇ ਪਿਛਲੇ ਸਾਲ ਆਈ ਪੀ ਐਲ ਦੇ ਸੀਜ਼ਨ ਵਿੱਚ ਆਰ ਜੇ ਮਹਿਵਿਸ਼ ਦੇ ਨਾਲ ਉਹਨਾਂ ਦੇ ਜਿਹੜੇ ਅਫੇਅਰਸ ਦੀ ਗੱਲਾਂ ਬਾਤਾਂ ਸੀ ਉਹ ਕਾਫੀ ਜ਼ਿਆਦਾ ਉਛਲ ਉਛਲ ਕੇ ਆ ਰਹੀਆਂ ਸੀਗੀਆਂ। ਅਤੇ ਵਿੱਚੋਂ ਫਿਰ ਕੀ ਹੋਇਆ, ਮਹਿਵਿਸ਼ ਨੇ ਉਹਨਾਂ ਨੂੰ ਅਨਫੋਲੋ ਕਰ ਦਿੱਤਾ ਸੀਗਾ। ਅਤੇ ਉਦੋਂ ਕਾਫੀ ਜ਼ਿਆਦਾ ਅਟਕਲਾਂ ਲਗਾਈਆਂ ਜਿਹਦੇ ਕਿ ਦੋਨਾਂ ਦੇ ਵਿੱਚ ਕਾਫੀ ਵੱਡਾ ਮੁੱਦਾ ਹੋਇਆ। ਹੁਣ ਮਹਿਵਿਸ਼ ਜਦੋਂ ਆਪਣੀ ਵੈਬ ਸੀਰੀਜ਼ ਸਤਰੰਗੀ ਬਦਲੇ ਕਾ ਖੇਲ ਜਿਹੜੀ ਹੈਗੀ ਹੈ ਉਹ ਲੈ ਕੇ ਆ ਰਹੀ ਹੈ, ਅਤੇ ਆਹ ਵੈਬ ਸੀਰੀਜ਼ ਜਿਹੜੀ ਹੈਗੀ 22 ਮਈ ਨੂੰ Z5 ਦੇ ਉੱਤੇ ਸਟ੍ਰੀਮ ਹੋਏਗੀ, ਜਿਹਦੇ ਵਿੱਚ ਨਾਲ ਉਹਨਾਂ ਦੇ ਅੰਸ਼ੁਮਨ ਪੁਸ਼ਕਰ ਔਰ ਕੁਮੁਦ ਮਿਸ਼ਰਾ ਨਜ਼ਰ ਆਉਣਗੇ। ਤਾਂ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਯੁਜਵਿੰਦਰ ਚਹਿਲ ਔਰ ਉਹਨਾਂ ਦੇ ਵਿੱਚ ਕਦੀ ਵੀ ਦੋਸਤੀ ਅਤੇ ਰਿਸ਼ਤੇ ਤੋਂ ਜ਼ਿਆਦਾ ਕਦੀ ਵੀ ਕੁਛ ਨਹੀਂ ਸੀਗਾ। ਅਤੇ ਠੀਕ ਹੈ, ਸਾਡੇ ਵਿੱਚ ਮਿਸਅੰਡਰਸਟੈਂਡਿੰਗਸ ਹੋਈਆਂ, ਇੱਕ ਦੂਜੇ ਨੂੰ ਲੈ ਕੇ ਅਸੀਂ ਇੱਕ ਦੂਜੇ

ਸਪੇਸ ਦੀ ਰਿਸਪੈਕਟ ਨਹੀਂ ਕਰ ਪਾਏ, ਅਤੇ ਇਸ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਜਿਹੜੇ ਗੱਲਾਂ ਬਾਤਾਂ ਸੀਗੀਆਂ ਉਹ ਘਟਾ ਤੀਆਂ, ਅਤੇ ਫੋਲੋ ਅਨਫੋਲੋ ਨੋਰਮਲ ਫਰੈਂਡਸ ਦੀ ਤਰ੍ਹਾਂ ਅਸੀਂ ਕਰਨਾ ਬੰਦ ਕਰ ਦਿੱਤਾ, ਅਤੇ ਲੋਕ ਬਾਤ ਦਾ ਪਤੰਗੜ ਜਿਹੜਾ ਹੈਗਾ ਉਹ ਬਣਾ ਹੀ ਲੈਂਦੇ ਆ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਬੈਸਟ ਵਿਸ਼ਿਜ਼ ਹੈਗੀਆਂ ਉਹ ਯਜਵਿੰਦਰ ਚਹਿਲ ਨਾਲ ਹਮੇਸ਼ਾ ਰਹਿਣਗੀਆਂ, ਅਤੇ ਵੈਨ ਐਵਰ ਦੇ ਮੀਟ ਕਦੀ ਵੀ ਮੌਕਾ ਮਿਲਦਾ ਤਾਂ ਉਹ ਹਮੇਸ਼ਾ ਉਸੀ ਕੋਨਫੀਡੈਂਸ ਅਤੇ ਉਸੀ ਸਟੈਡੀਨੈਸ ਨਾਲ ਮਿਲਣਗੀਆਂ ਜਦੋਂ ਉਹਨਾਂ ਨੂੰ ਪਹਿਲਾਂ ਮਿਲਦੀ ਆ। ਬਾਈ ਇੱਕ ਗੱਲ ਤਾਂ ਮਹਿਵਿਸ਼ ਨੇ ਆਪਣਾ ਜਿਹੜਾ ਸਟੈਂਡ ਹੈ ਨਾ ਉਹ ਬੜਾ ਹੀ ਸਟਰੋਂਗਲੀ ਅਤੇ ਬੜਾ ਹੀ ਫਰਮਲੀ ਕਲੀਅਰ ਕੀਤਾ, ਅਤੇ ਇਹੀ ਚੀਜ਼ ਸ਼ਾਇਦ ਉਹਨਾਂ ਨੂੰ ਇੱਕ ਬਿਹਤਰੀਨ ਇਨਸਾਨ ਬਿਹਤਰੀਨ ਕਲਾਕਾਰ ਬਣਾਉਂਦੀ ਹੈਗੀ ਆ। ਸੋ ਤੁਹਾਡਾ ਇਸ ਤੋਂ ਕੀ ਪੁਆਇੰਟ ਆਫ ਵਿਊ ਜ਼ਰੂਰ ਮੈਨੂੰ ਸ਼ੇਅਰ ਕਰੀਓ ਸਾਡੇ ਵਟਸਐਪ ਨੰਬਰ 9855101020 ਕਿ ਕ੍ਰਿਕਟਰਸ ਔਰ ਬਾਲੀਵੁੱਡ ਦੇ ਜਿਹੜੇ ਸਟਾਰਸ ਹੈਗੇ ਉਹਨਾਂ ਦਾ ਰਿਸ਼ਤਾ ਕਿਸ ਚਟਪਟੀ ਗੱਲਾਂ ਲੈ ਕੇ ਚੱਲਦਾ। ਸੋ ਉਸ ਦੇ ਨਾਲ ਹੀ ਫਿਲਮੀ ਦੁਨੀਆ ਨੂੰ ਸਮੇਟਣ ਦੀ ਜਿਹੜੀ ਮੈਨੂੰ ਇਜਾਜ਼ਤ ਹੈ ਦੇ ਦਿਉ, ਕਿਉਂਕਿ ਬਹੁਤ ਸਾਰੀ ਗੱਲਾਂ ਬਾਤਾਂ ਹੋ ਗਈਆਂ, ਬਹੁਤ ਸਾਰੀ ਗੋਸਿਪ ਦਿੱਤੀ ਤੁਹਾਨੂੰ, ਹੁਣ ਇਜਾਜ਼ਤ ਦਿਓ। ਮਿਲਦਾ ਜੀ ਇਸ ਟਰੈਕ ਦੇ ਉਸ ਪਾਰ ਤੁਹਾਡੇ ਨਾਲ ਸਾਡੇ ਅਗਲੇ ਪ੍ਰੋਗਰਾਮ ਇਹ ਮੇਰਾ ਪੰਜਾਬ ਦੇ ਵਿੱਚ। ਤਦ ਤੱਕ ਇੰਜੋਏ ਕਰਦੇ ਰਹੋ 2.7 FM ਰੇਨਬੋ ਦੇ ਉੱਤੇ ਆਪਣੇ ਦੋਸਤ ਆਰ ਜੇ ਸਚਿਨ ਦੇ ਨਾਲ, ਅਤੇ ਜਾਂਦੇ ਜਾਂਦੇ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ।

ਸਮਾਂ ਹੋ ਗਿਆ ਜੀ ਰਾਤ ਦੇ 8 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਭਾਰਤ ਅਤੇ ਨੀਦਰਲੈਂਡ ਆਪਣੇ ਦੁਵੱਲੇ ਸੰਬੰਧਾਂ ਨੂੰ

ਬਿਲਕੁਲ ਜੀ, ਸੋਹਣੇ ਤਾਂ ਲੋਕ ਬਥੇਰੇ ਹੁੰਦੇ ਨੇ, ਲੇਕਿਨ ਅਗਰ ਉਹ ਲੋਕ ਪੰਜਾਬੀ ਹੋਣ ਨਾ ਤਾਂ ਉਹ ਹੋਰ ਵੀ ਜ਼ਿਆਦਾ ਸੋਹਣੇ ਹੋ ਜਾਂਦੇ, ਹੈ ਕਿ ਨਹੀਂ ਹੈ? ਮੰਨਦੇ ਹੋ ਕਿ ਨਹੀਂ ਮੰਨਦੇ? ਬਈ ਮੈਨੂੰ ਕਹਿੰਦਾ, ਮੇਰਾ ਮੰਨਣਾ ਹੈ ਕਿ ਹਰ ਇੱਕ ਕਲਚਰ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਖਾਸ ਹੈਗਾ, ਅਤੇ ਉਹ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦਾ। ਉਹਦੀ ਯੂਨੀਕਨੈਸ, ਉਹਦੀ ਜਿਹੜੀ ਆਪਣਾਪਨ ਹੈਗਾ, ਉਹ ਉਸ ਕਲਚਰ ਵਾਸਤੇ ਕਿਤੇ ਨਾ ਕਿਤੇ ਉਹਦੀ ਜਿਹੜੀ ਸਪੈਸ਼ੈਲਿਟੀ ਹੈ ਉਹ ਲੈ ਕੇ ਆ ਜਾਂਦਾ। ਲੇਕਿਨ ਬਈ ਪੰਜਾਬੀਆਂ ਦੀ ਨਾ ਬੀਂਗ ਪੰਜਾਬੀ ਹੋਣਾ ਹੀ ਉਸ ਚੀਜ਼ ਨੂੰ ਬਹੁਤ ਖਾਸ ਬਣਾਉਂਦਾ। ਮੈਂ ਕਹਿੰਦਾ ਕਿ ਤੁਸੀਂ ਪੂਰਾ ਇੰਡੀਆ ਘੁੰਮ ਕੇ ਦੇਖ ਲਓ, ਪੂਰੇ ਇੰਡੀਆ ਕੀ ਪੂਰੀ ਵਰਲਡ ਘੁੰਮ ਕੇ ਦੇਖ ਲਓ, ਅਤੇ ਉਸ ਤੋਂ ਬਾਅਦ ਤੁਸੀਂ ਪੰਜਾਬ ਘੁੰਮਣ ਆ ਜਾਓ। ਬਈ ਉਹ ਖੁਸ਼ ਦਿਲੀ, ਉਹ ਤਹਿ ਦਿਲੀ, ਅਤੇ ਉਹ ਪਿਆਰ ਤੁਹਾਨੂੰ ਕਿਤੇ ਹੋਰ ਮਿਲ ਹੀ ਨਹੀਂ ਸਕਦਾ ਜੋ ਪੰਜਾਬੀਆਂ ਦੇ ਵਿੱਚ ਮਿਲ ਸਕਦਾ। ਅਤੇ ਇਹੀ ਪ੍ਰੋਗਰਾਮ ਜਿਹੜਾ ਹੈਗਾ ਉਹ ਇਹ ਮੇਰਾ ਪੰਜਾਬ ਲੈ ਕੇ ਮੈਂ ਜੁੜ ਗਿਆ ਹੈਗਾ, ਅਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਉਹ ਫਨੀ ਡਾਇਲੋਗਸ ਜਿਹੜੇ ਸਾਡੇ ਘਰਾਂ ਦੇ ਵਿੱਚ ਯੂਜੂਅਲੀ ਐਗਜ਼ਿਸਟ ਕਰਦੇ ਹੀ ਕਰਦੇ। ਤੁਸੀਂ ਵੀ ਮੈਨੂੰ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਇੱਦਾਂ ਦਾ ਕਿਹੜਾ ਪੰਜਾਬੀ ਡਾਇਲੋਗ ਹੈ ਜਿਹੜਾ ਤੁਹਾਡੇ ਫੈਮਿਲੀ ਮੈਂਬਰ ਹੈਗਾ ਅਕਸਰ ਤੁਹਾਨੂੰ ਮਾਰਦੇ ਹੀ ਮਾਰਦੇ ਹੈਗੇ, ਕਿਉਂਕਿ ਘਰ ਦੇ ਵਿੱਚ ਅਗਰ ਮੰਮੀ ਨੇ ਰੋਟੀ ਬਣਾਈ ਹੈਗੀ ਹੈ ਅਤੇ ਤੁਸੀਂ ਕਹਿ ਦਿੱਤਾ ਮੈਨੂੰ ਭੁੱਖ ਨਹੀਂ ਹੈਗੀ, ਅਤੇ ਮੰਮੀ ਨੇ ਸਭ ਤੋਂ ਪਹਿਲਾਂ ਇਮੋਸ਼ਨਲ ਅੱਤਿਆਚਾਰ ਵਾਲਾ ਡਾਇਲੋਗ ਮਾਰਨਾ, ਠੀਕ ਹੈ ਪੁੱਤ ਫਿਰ ਮੈਂ ਵੀ ਨਹੀਂ ਖਾਂਦੀ ਹੈਗੀ, ਹੈ ਕਿ ਨਹੀਂ ਹੈ? ਸੋ ਤੁਸੀਂ ਮੈਨੂੰ ਦੱਸਣਾ ਹੈਗਾ 9855101007 ਦੇ ਉੱਤੇ ਕਿ ਤੁਹਾਡੇ ਘਰ ਤੁਹਾਡੇ ਮੰਮੀ ਡੈਡੀ ਕਿਹੜਾ ਇਮੋਸ਼ਨਲ ਡਾਇਲੋਗ ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਯੂਜ਼ ਕਰਦੇ ਹੈਗੇ, ਜਾਂ ਤੁਸੀਂ ਉਹਨਾਂ ਨੂੰ ਇਮੋਸ਼ਨਲ ਕਰਨ ਵਾਸਤੇ ਕਿਹੜਾ ਡਾਇਲੋਗ ਜਾਂ ਕੋਈ ਫਨੀ ਡਾਇਲੋਗ ਜਿਹੜਾ ਘਰ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕਰਦਾ, ਮੈਂ ਨਾਲ ਸ਼ੇਅਰ ਕਰੋ। ਅਤੇ ਇਹ ਮੇਰਾ ਪੰਜਾਬ ਦੇ ਵਿੱਚ ਮੈਂ ਲੈ ਕੇ ਆਊਂਗਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ, ਹੋਰ ਪਿਆਰੀਆਂ ਜਿਹੀਆਂ ਗੱਲਾਂ ਬਾਤਾਂ, ਤੁਸੀਂ ਇੰਜੋਏ ਕਰੋ ਪਿਆਰਾ ਜੀ ਦੋਸਤ ਦਿੰਦਨਾ ਦਿਨ ਆਰਚੇ ਸਚਨ ਦੇ ਨਾਲ।

ਫਿਰ ਹਰ ਪ੍ਰੋਬਲਮ ਦੀ ਉਹ ਜਿਹੜੀ ਜੜ ਹੈਗੀ ਹੈ ਨਾ ਉਹ ਨਿਕਲਦਾ ਤੁਹਾਡਾ ਮੋਬਾਈਲ ਹੈ ਕਿ ਨਹੀਂ ਹੈ, ਮਤਲਬ ਘਰ ਦਾ ਭਾਵੇਂ ਵਾਈਫਾਈ ਸਲੋ ਹੋਵੇ, ਮਾਰਕਸ ਘੱਟ ਹਨ, ਜਾਂ ਮੌਸਮ ਖਰਾਬ ਹੋਵੇ, ਜਾਂ ਇੰਡੀਆ ਦੀ ਇਕੋਨਮੀ ਹੀ ਡਿੱਗ ਜਾਵੇ, ਜੇ ਤੁਸੀਂ ਆਪਣੀ ਪ੍ਰੋਬਲਮ ਆਪਣੇ ਘਰ ਦੇ ਨਾਲ ਸ਼ੇਅਰ ਕਰ ਲਿੱਤੀ ਤਾਂ ਫਿਰ ਜਵਾਬ ਇਹ ਕੀ ਆਉਣਾ, ਫੋਨ ਘੱਟ ਚਲਾ ਲਿਆ ਕਰ, ਕਿੰਨੀ ਵਾਰੀ ਸਮਝਾਇਆ ਹੈਗਾ, ਲੇਕਿਨ ਤੂੰ ਹੈਗਾ ਕਿ ਸਮਝਦਾ ਨਹੀਂ, ਅਤੇ ਬੰਦਾ ਉਦੋਂ ਸਮਝ ਨਹੀਂ ਪਾਉਂਦਾ ਕਿ ਉਹਨੂੰ ਕੀ ਕਹਿਣਾ ਚਾਹੀਦਾ ਹੈ ਕਿ ਨਹੀਂ ਹੈ। ਸੋ ਇੱਦਾਂ ਦੀ ਹੀ ਘਰ ਦੀ ਜਿਹੜੀ ਪੰਜਾਬੀ ਫੈਮਿਲੀਜ਼ ਹੈਗੀਆਂ ਨਾ ਉਹ ਆਪਣਾ ਜਿਹੜਾ ਸਵਾਦ ਹੈਗਾ ਉਹ ਬਣਾ ਕੇ ਰੱਖਦੀਆਂ, ਅਤੇ ਸਿਰਫ ਫੈਮਿਲੀਜ਼ ਨਹੀਂ, ਅਗਰ ਤੁਹਾਡੇ ਰਿਲੇਟਿਵਸ ਹੈਗੇ ਆ, ਤੁਹਾਨੂੰ ਆਪਣੇ ਬਾਰੇ ਕੁਛ ਪਤਾ ਹੋਵੇ ਨਾ ਹੋਵੇ, ਉਹਨਾਂ ਨੂੰ ਤੁਹਾਡੇ ਬਾਰੇ ਸਭ ਕੁਛ ਪਤਾ ਹੁੰਦਾ। ਅਤੇ ਅਸਲ ਦੇ ਵਿੱਚ ਨਾਸਾ ਦੇ ਕੋਲ ਆਪਣਾ ਜਿਹੜਾ ਸੈਟੇਲਾਈਟ ਹੈਗਾ, ਪਤਾ ਨਹੀਂ ਉਹ ਇੰਨੀ ਇਨਫੋਰਮੇਸ਼ਨ ਇਕੱਠੀ ਕਰ ਪਾਉਂਦਾ ਹੈ ਜਾਂ ਨਹੀਂ ਕਰਦਾ, ਲੇਕਿਨ ਪਤਾ ਨਹੀਂ ਰੈਲੇਟਿਵਸ ਕੋਲ ਉਹ ਸੈਟੇਲਾਈਟ ਕਿਹੜਾ ਹੈਗਾ ਕਿ ਉਹਨਾਂ ਕੋਲ ਘਰ ਪਰਿਵਾਰ ਦੀ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਹੋ ਜਾਂਦੀ, ਭਾਵੇਂ ਤੁਹਾਡੀ ਜੋਬ ਹੋਵੇ, ਤੁਹਾਡੀ ਸੈਲਰੀ ਹੋਵੇ, ਤੁਹਾਡਾ ਰਿਸ਼ਤਾ ਹੋਵੇ, ਤੁਹਾਡਾ ਆਈਐਲਟੀਐਸ ਸਕੋਰ ਹੋਵੇ, ਉਹਨਾਂ ਨੂੰ ਸਭ ਕੁਛ ਪਤਾ ਹੁੰਦਾ। ਬਸ ਤੁਹਾਨੂੰ ਇਹ ਗੱਲ ਨਹੀਂ ਪਤਾ ਲੱਗ ਪਾਉਂਦੀ ਹੈਗੀ ਕਿ ਬਈ ਉਹਨਾਂ ਨੂੰ ਇਹ ਗੱਲ ਕਿੱਥੋਂ ਪਤਾ ਲੱਗ ਰਹੀ ਹੈ ਕਿ ਨਹੀਂ ਹੈ। ਸੋ ਇਸ ਤੋਂ ਇਲਾਵਾ ਸਾਡੇ ਜਿਹੜੇ ਪੰਜਾਬੀ ਮਹਿਮਾਨ ਹੈਗੇ ਨਾ ਉਹ ਵੀ ਅਸਲ ਦੇ ਵਿੱਚ ਬੜੇ ਕਮਾਲ ਹੁੰਦੇ ਆ। ਪਹਿਲਾਂ ਕਹਿਣਗੇ ਬਈ ਕੁਛ ਵੀ ਨਹੀਂ ਚਾਹੀਦਾ, ਅਤੇ 5 ਮਿੰਟ ਬਾਅਦ ਆਪੇ ਕਹਿ ਦੇਣਗੇ ਚੱਲ ਨਾਲ ਚਾਹ ਦੇ ਪਕੌੜੇ ਹੀ ਲਾ ਦੇ, ਹੈ ਕਿ ਨਹੀਂ। ਸੋ ਪੰਜਾਬੀਆਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਦੇ ਵਿੱਚ ਬੜੀਆਂ ਜ਼ਿਆਦਾ ਖਾਸ ਬਣ ਜਾਂਦੀਆਂ ਹੈ। ਖਾਸ ਕਿਉਂ ਬਣ ਜਾਂਦੀਆਂ ਹੈਗੀਆਂ ਕਿਉਂਕਿ ਸਾਡੀ ਖੁਸ਼ਦਿਲੀ ਹੈਗੀ ਨਾ ਉਹ ਬਹੁਤ ਜ਼ਿਆਦਾ ਹੈਗਾ। ਸਾਨੂੰ ਕੋਈ ਡਾਂਟ ਲਵੇ, ਸਾਡੇ ਘਰ ਕੋਈ ਆ ਕੇ ਥੋੜ੍ਹਾ ਜਿਹਾ ਤਮਾਸ਼ਾ ਕਰ ਲਵੇ, ਬਈ ਅਸੀਂ 10 ਮਿੰਟ ਬਾਅਦ ਉਸ ਬੰਦੇ ਦੇ ਨਾਲ ਨੋਰਮਲ ਹੋ ਹੀ ਜਾਣਾ। ਅਤੇ ਇਹੀ ਗੱਲ ਬਣਾਉਂਦੀ ਹੈ ਜੀ ਮੇਰੇ ਪੰਜਾਬ ਨੂੰ ਬਹੁਤ ਜ਼ਿਆਦਾ ਖੂਬਸੂਰਤ। ਅਤੇ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਰ ਮਿਲਦਾ ਜੀ ਪੰਜਾਬੀਆਂ ਦੀ ਕੁਛ ਹੋਰ ਗੱਲਾਂ ਬਾਤਾਂ ਦੇ ਨਾਲ।

ਜਲਸਾ ਤਾਂ ਪੰਜਾਬੀਆਂ ਦੇ ਘਰ ਉਦੋਂ ਲੱਗਦਾ ਹੈ ਜਦੋਂ ਮੰਮੀ ਡੈਡੀ ਨੂੰ ਹੋਰ ਕੋਈ ਗੱਲ ਮਿਲੇ ਨਾ ਮਿਲੇ, ਤੁਹਾਡੀ ਜ਼ਿੰਦਗੀ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਨਾ ਉਹ ਮਿਲ ਜਾਂਦੀਆਂ ਹੈਗੀਆਂ, ਅਤੇ

ਸੋ ਵਿਦ ਇਨ 2 weeks ਸਾਡੇ ਕੋਲ ਆਈ ਪੀ ਐਲ ਦਾ ਜਿਹੜਾ ਫਾਈਨਲ ਹੈ 2026 ਦਾ ਜਿਹੜਾ ਆਈ ਪੀ ਐਲ ਚੈਂਪੀਅਨ ਹੈ ਉਹ ਸਾਡੇ ਕੋਲ ਆ ਜਾਏਗਾ। ਸੋ ਆਪਣੀ ਲਾਸਟ ਸਟੇਜ 'ਤੇ ਪਹੁੰਚ ਚੁੱਕੇ ਇਸ ਟਾਈਮ ਆਈ ਪੀ ਐਲ ਦੀ ਲੀਗ 'ਤੇ ਅੱਜ ਜਿਹੜਾ ਮੈਚ ਹੋਇਆ ਹੈਗਾ ਉਸਨੇ ਪੰਜਾਬ ਦੇ ਬਾਰੇ ਇੱਕ ਗੱਲ ਤਾਂ ਕਹਿਤੀ ਆ ਬਈ ਕ੍ਰਿਕਟ ਦੇ ਵਿੱਚ ਜੈਨੂਅਨਲੀ ਪੰਜਾਬ ਟੋਟਲੀ ਅਨਪ੍ਰਡਿਕਟੇਬਲ ਟੀਮ ਹੈਗੀ ਹੈ। ਮਤਲਬ ਪਿਛਲਾ ਸੀਜ਼ਨ ਔਰ ਇਸ ਆਈ ਪੀ ਐਲ ਦੇ ਪਹਿਲੇ 7 ਮੈਚਾਂ ਨੂੰ ਛੱਡਿਆ, 7 ਵਿੱਚ ਐਕਚੁਲੀ 6 ਜਿੱਤੇ, ਇੱਕ ਤਾਂ ਬਾਰਿਸ਼ ਦੀ ਪੇਂਟ ਜਿਹੜਾ ਸੀਗਾ ਉਹ ਚੜ ਗਿਆ। ਅਤੇ ਹੁਣ ਅਗਰ ਤੁਸੀਂ ਪੰਜਾਬ ਦੇ ਸੀਜ਼ਨ ਨੂੰ ਫਿਗਰ ਆਊਟ ਕਰੋਗੇ, ਤੁਸੀਂ ਉਹਨੂੰ 2 halves ਦੇ ਵਿੱਚ ਵੰਡਦੇ ਹੋ, ਤਾਂ ਪਹਿਲਾ ਹਾਫ 6 ਚੋਂ 6 ਮੈਚ ਜਿੱਤ ਗਏ। ਮਤਲਬ ਕੁਛ ਵੀ ਉਹਨਾਂ ਨੂੰ ਟਾਰਗੇਟ ਦੇ ਦਿਉ, ਕੁਛ ਵੀ ਉਹਨਾਂ ਨੂੰ ਡਿਪੈਂਡ ਕਰਨ ਨੂੰ ਦੇ ਦਿਉ, ਦੇ ਕੈਨ ਡੂ ਐਨੀਥਿੰਗ। ਅਤੇ ਰਾਈਟ ਨਾਓ ਪੰਜਾਬ ਨੂੰ ਤੁਸੀਂ ਕੁਛ ਵੀ ਦੇ ਦਿਉ, ਦੇ ਕਾਂਟ ਡੂ ਐਨੀਥਿੰਗ, ਵੈਦਰ ਕੈਚਿਸ ਦੀ ਗੱਲ ਹੋ ਜਾਏ ਜਾਂ ਫਿਰ ਤੁਸੀਂ ਮੈਚਿਸ ਦੀ ਗੱਲ ਹੋ ਜਾਏ, ਕੁਛ ਵੀ ਪੰਜਾਬ ਦੇ ਫੇਵਰ ਦੇ ਵਿੱਚ ਨਹੀਂ ਹੋ ਰਿਹਾ। ਅਤੇ ਅੱਜ ਆਪਣਾ ਲਗਾਤਾਰ 6ਵਾਂ ਮੈਚ ਪੰਜਾਬ ਜਿਹੜਾ ਹੈਗਾ ਉਹ ਬੈਂਗਲੁਰੂ ਦੇ ਕੋਲੋਂ ਹਾਰ ਗਈ ਹੈਗੀ। ਅਤੇ ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਨੇ ਆਪਣੀ ਕੁਆਲੀਫਾਈਡ ਸਟੇਜ ਜਿਹੜੇ ਹੈਗਾ ਆਪਣੀ ਟੀਮ ਦੇ ਅੱਗੇ ਪੁਆਇੰਟਸ ਟੇਬਲ ਦੇ ਉੱਤੇ ਕਿਉਂ ਜਿਹੜਾ ਹੈਗਾ ਉਹ ਲਗਾ ਲਿਆ। ਮਤਲਬ ਪਲੇਅਆਫਸ ਵਾਸਤੇ ਜਿਹੜੀ ਬੈਂਗਲੁਰੂ ਹੈ ਅੱਜ ਕੁਆਲੀਫਾਈ ਕਰ ਚੁੱਕੀ ਹੈਗੀ ਹੈ। ਅਤੇ ਅਗਰ ਅੱਜ ਦੇ ਮੈਚ ਦੀ ਗੱਲ ਕੀਤੀ ਜਾਏ, ਕੋਹਲੀ ਅਤੇ ਵੈਂਕਟੇਸ਼ ਨੇ ਜਿੱਥੇ 1/2 centuries ਮਾਰੀਆਂ, ਉੱਥੇ ਭੁਵਨੇਸ਼ਵਰ ਕੁਮਾਰ ਨੇ ਬੈਂਗਲੁਰੂ ਵਾਸਤੇ 2 wickets ਵੀ ਲਏ। ਦੱਸਦੀ ਹੈ ਕਿ 23 runs ਤੋਂ ਅੱਜ ਬੈਂਗਲੁਰੂ ਨੇ ਪੰਜਾਬ ਨੂੰ ਧਰਮਸ਼ਾਲਾ ਦੇ ਵਿੱਚ ਮੈਚ ਹਰਾ ਦਿੱਤਾ। ਜਾਂ ਪਹਿਲਾਂ ਬੈਟਿੰਗ ਕਰਦੇ ਹੋਏ ਬੈਂਗਲੁਰੂ ਨੇ 4 wickets ਦੇ ਨੁਕਸਾਨ 'ਤੇ 222 runs ਬਣਾਏ। ਅਤੇ everyone was expecting ਕਿ ਪੰਜਾਬ ਜਿਹੜਾ ਹੈਗਾ ਸ਼ਾਇਦ ਇਸ ਵਾਰੀ ਸੈਕਿੰਡ ਬੈਟਿੰਗ ਕਰੇਗਾ ਤਾਂ ਮੈਚ ਜਿਹੜਾ ਹੈਗਾ ਉਹ ਚੇਸ ਕਰ ਜਾਏ, ਲੇਕਿਨ ਇਸ ਵਾਰੀ ਚੇਸ ਕਰਦੇ ਹੋਏ ਪੰਜਾਬ ਨੇ 8 wickets ਗਵਾ ਕੇ ਸਿਰਫ ਔਰ ਸਿਰਫ 199 runs ਹੀ ਬਣਾਏ। ਅਤੇ ਇਸ ਜਿੱਤ ਦੇ ਨਾਲ ਬੈਂਗਲੋਰ ਦੇ 18 points ਹੋ ਗਏ, ਤਾਂ ਪਲੇਅਆਫ ਦੇ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਜਿਹੜੀ ਹੈਗੀ ਉਹ ਬਣ ਗਈ ਹੈ। ਹਾਲਾਂਕਿ ਇਸ ਪੂਰੇ ਮੈਚ ਦੇ ਵਿੱਚ ਅਗਰ ਇੱਕ ਲੌਤਾ ਪੰਜਾਬ ਵਾਸਤੇ ਕੁਛ ਵਧੀਆ ਚੀਜ਼ ਹੋਈ ਆ ਉਹ ਹੈਗਾ ਜੇ ਸ਼ਸ਼ਾਂਕ ਦਾ ਬੈਟਿੰਗ ਫੋਰਮ ਦੇ ਵਿੱਚ ਵਾਪਸ ਆਉਣਾ, ਵਰਨਾ ਸ਼ਸ਼ਾਂਕ ਵਾਸਤੇ ਪਿਛਲੇ 5 ਤੋਂ 6 ਮੈਚ ਬਹੁਤ ਬੁਰੇ ਰਹੇ, ਲਗਾਤਾਰ ਮਿਸ ਫੀਲਡਿੰਗਸ, ਬੈਟਿੰਗ ਦੇ ਵਿੱਚ ਨੋਨ ਪਰਫੋਰਮੈਂਸ। ਲੇਕਿਨ ਅੱਜ ਉਹਨਾਂ ਨੇ ਕਾਫੀ ਜ਼ਿਆਦਾ ਸੰਘਰਸ਼ਪੂਰਨ ਵਾਰੀ ਜਿਹੜੀ ਹੈਗੀ 27 games ਵਿੱਚ 50 runs ਦੀ ਖੇਲੀ। ਅਤੇ ਪੰਜਾਬ ਦੀ ਜਿਹੜੀ ਸ਼ੁਰੂਆਤ ਸੀ ਉਹ ਕਾਫੀ ਜ਼ਿਆਦਾ ਖਰਾਬ ਰਹੀ, 19 runs 'ਤੇ ਹੀ ਉਹਨੇ ਆਪਣੇ 3 wickets ਜਿਹੜੇ ਸੀਗੇ ਉਹ ਗਵਾਤੇ, ਜਿਹਨਾਂ ਵਿੱਚ ਉਹਨਾਂ ਦੇ ਦੋਨੋਂ ਓਪਨਰ ਅਤੇ ਕਪਤਾਨ ਸ਼੍ਰੇਸ਼ ਅਈਅਰ ਸੀਗੇ। ਬਾਅਦ ਵਿੱਚ ਕੋਨਰੀ ਅਤੇ ਮਾਰਕ ਸਟੋਨਸ ਔਰ ਸ਼ਸ਼ਾਂਕ ਸਿੰਘ ਨੇ ਜਿਹੜੀ ਹੈਗੀ ਆ ਉਸ ਇਨਿੰਗਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਚਾਹੁੰਦੇ ਹੋਏ ਵੀ ਟਾਰਗੇਟ ਜਿਹੜਾ ਹੈਗਾ ਉਹ 23 runs ਦੂਰ ਰਹਿ ਗਿਆ। ਅਗਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਰਸੀਕ ਸਲਾਮ ਨੇ 3 wickets ਲਿੱਤੇ, ਜਦਕਿ ਭੁਵਨੇਸ਼ਵਰ ਕੁਮਾਰ ਨੇ ਸਟਾਰਟਿੰਗ ਦੇ ਵਿੱਚ ਹੀ 2 wickets ਜਿਹੜੇ ਸੀਗੇ ਉਹ ਚਟਕ ਲਏ। ਜੋਸ਼ ਹੇਜ਼ਲਵੁੱਡ, ਸੋਹਿਲ ਸ਼ਰਮਾ ਔਰ ਰੋਮੀਓ ਸ਼ੈਫਰਡ ਨੂੰ ਵੀ 1-1 wicket ਜਿਹੜਾ ਹੈਗਾ ਉਹ ਮਿਲਿਆ। ਅਤੇ ਪਹਿਲਾਂ ਬੈਟਿੰਗ ਕਰਦੇ ਹੋਏ ਵਿਰਾਟ ਕੋਹਲੀ ਦੀ 1/2 century 37 games 'ਚ ਮਾਰੇ 58 runs ਦੀ ਪਾਰੀ, ਅਤੇ ਉਸ ਤੋਂ ਬਾਅਦ ਦੇਵਦੱਤ ਪਾੜੀਕਲ ਦੀ 25 games 'ਚ 45 runs ਬਣਾ ਕੇ ਕੀਤੀ ਗਈ। ਤੇਜ਼ ਬੈਟਿੰਗ ਜਿਹੜੀ ਹੈਗੀ ਹੈ ਉਹ ਬੈਂਗਲੁਰੂ ਨੂੰ ਇੱਕ ਕਾਫੀ ਸਟੇਬਲ ਸ਼ੁਰੂਆਤ ਜਿਹੜੀ ਸੀ ਉਹ ਦੇ ਗਈ ਸੀ, ਲੇਕਿਨ ਉਸ ਤੋਂ ਬਾਅਦ ਆਏ ਵੈਂਕਟੇਸ਼ ਅਈਅਰ, ਜਿਨ੍ਹਾਂ ਨੂੰ ਪੂਰੇ ਸੀਜ਼ਨ ਕਾਫੀ ਘੱਟ ਮੌਕੇ ਜਿਹੜੇ ਹੈਗੇ ਮਿਲੇ, ਇੰਪੈਕਟ ਪਲੇਅਰ ਦੇ ਤੌਰ 'ਤੇ ਖੇਡਣ ਆਏ ਵੀ ਤਾਂ 7th-8th number 'ਤੇ ਖੇਡਣ ਆਏ। ਲੇਕਿਨ ਅੱਜ ਜਿਹੜੇ ਉਹਨਾਂ ਦੇ ਕਪਤਾਨ ਸੀਗੇ ਉਹਨਾਂ ਦੀ ਐਬਸੈਂਸ ਦੇ ਵਿੱਚ ਉਹਨਾਂ ਨੂੰ ਜਿਹੜਾ ਮੌਕਾ ਹੈ ਉਹ ਦਿੱਤਾ ਗਿਆ, ਅਤੇ ਉਹਨਾਂ ਨੇ ਆਪਣੀ ਜਿਹੜੀ ਵਰਥ ਹੈ ਉਸਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਸਟੈਬਲਿਸ਼ ਕੀਤਾ ਅਤੇ 73 runs ਬਣਾਏ। ਟਿਮ ਡੈਵਿਡ ਨੇ 12 games 'ਚ 28 ਬਣਾਏ ਅਤੇ ਟੀਮ ਦਾ ਜਿਹੜਾ ਟੋਟਲ ਸੀ 220 ਬਣਾਇਆ। ਅਗਰ ਪੰਜਾਬ ਦੀ ਗੇਂਦਬਾਜ਼ੀ ਦੀ ਗੱਲ ਕੀਤੀ, ਹਰਪ੍ਰੀਤ ਬਰਾੜ ਨੇ 4 overs 'ਚ 35 runs ਦੇ ਕੇ 2, ਯੁਜਵਿੰਦਰ ਚਹਿਲ ਔਰ ਅਰਸ਼ਦੀਪ ਸਿੰਘ ਨੇ 1-1 wicket, ਅਤੇ ਕਿਉਂਕਿ ਰਜਤ ਪਾਟੀਦਾਰ ਜਿਹੜੇ ਸੀ ਅੱਜ ਮੈਚ ਨਹੀਂ ਖੇਡ ਰਹੇ ਸੀਗੇ, ਜਿਨ੍ਹਾਂ ਦੀ ਜਗ੍ਹਾ ਮੌਕਾ ਮਿਲਿਆ ਅੱਜ ਵੈਂਕਟੇਸ਼ ਅਈਅਰ ਨੂੰ, ਉਹਨਾਂ ਦੀ ਜਗ੍ਹਾ ਕਪਤਾਨੀ ਜਿਹੜੀ ਸੀ ਉਹ ਕੀਤੀ ਜਿਤੇਸ਼ ਸ਼ਰਮਾ ਨੇ, ਅਤੇ ਬਹੁਤ ਹੀ ਖੂਬਸੂਰਤ ਕਪਤਾਨੀ ਕੀਤੀ। ਦੱਸਦੀ ਹੈ ਕਿ ਉਹਨਾਂ ਨੇ ਇਸਟੈਬਲਿਸ਼ ਕੀਤਾ ਕਿ ਬੈਂਗਲੁਰੂ ਇਸ ਟਾਈਮ ਕਿੰਨੀ ਜ਼ਿਆਦਾ ਸਟੇਬਲ ਟੀਮ ਹੈਗੀ ਹੈ, ਕਿਉਂਕਿ ਹਰ ਇੱਕ ਚੀਜ਼, ਹਰ ਇੱਕ ਪਰਸਨ, ਸਿੰਗਲ ਪਰਸਨ ਦੇ ਉੱਤੇ ਟੀਮ ਜਿਹੜੀ ਹੈਗੀ ਬਿਲਕੁਲ ਵੀ ਡਿਪੈਂਡੈਂਟ ਨਹੀਂ ਹੈਗੀ ਹੈ। ਕਪਤਾਨ ਅਗਰ ਐਬਸੈਂਟ ਹੈਗਾ ਵੀ ਹੈਗਾ ਤਾਂ ਰੈਸਟ ਆਫ ਦਾ ਟੀਮ ਜਿਹੜੀ ਹੈਗੀ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪਰਫੋਰਮ ਕਰ ਰਹੀ ਹੈ। ਅਤੇ ਮੈਨੂੰ ਲੱਗ ਰਿਹਾ ਕਿ ਬੈਂਗਲੁਰੂ ਇਸ ਟਾਈਮ ਕਿਤੇ ਨਾ ਕਿਤੇ ਸੈਲਫ ਚਾਰਜਿੰਗ ਜਿਹੜੀ ਹੈਗੀ ਉਹ ਕਰ ਰਹੀ ਹੈ, ਤਾਂ ਸਭ ਕੁਝ ਜਿਹੜਾ ਹੈਗਾ ਉਹ ਬੈਂਗਲੁਰੂ ਲਈ ਪੂਰੇ ਤਰੀਕੇ ਨਾਲ ਕੰਮ ਕਰ ਰਿਹਾ ਅਤੇ ਪੰਜਾਬ ਦੇ ਲਈ ਕੁਛ ਵੀ ਕੰਮ ਨਹੀਂ ਕਰ ਰਿਹਾ। ਅਤੇ ਅਗਰ ਆਪਾਂ ਪੁਆਇੰਟਸ ਟੇਬਲ 'ਤੇ ਇਸ ਟਾਈਮ ਗੱਲ ਕਰੀਏ ਤਾਂ RCB ਇਸ ਟਾਈਮ 18 points ਦੇ ਨਾਲ ਕੁਆਲੀਫਾਈ ਕਰ ਗਈ ਹੈ ਅਤੇ ਟੋਪ ਆਫ ਦਾ ਟੇਬਲ ਹੈਗੀ ਹੈ। 13 matches ਦੇ ਵਿੱਚ ਉਹਨੇ 9 matches ਜਿਹੜੇ ਹੈਗੇ ਜਿੱਤੇ, ਤਾਂ ਹੁਣ ਬੈਂਗਲੁਰੂ ਦਾ ਸਿਰਫ ਔਰ ਸਿਰਫ 1 match ਗਿਆ। GT ਜਿਹੜੀ ਹੈਗੀ 13-8 ਜਿੱਤ ਕੇ 16 points ਦੇ ਉੱਤੇ ਹੈਗੇ, ਲੇਕਿਨ ਹਾਲੇ ਉਹਨਾਂ ਦੇ ਨਾਮ ਦੇ ਅੱਗੇ ਕਿਉਂ ਜਿਹੜਾ ਹੈਗਾ ਉਹ ਨਹੀਂ ਲੱਗਾ। SRH ਜਿਹੜੀ ਹੈਗੀ 12 matches 7 wickets 14 points 'ਤੇ ਹੈਗੀ ਆ, ਅਤੇ PBKS 13-6 wickets 6 hits 13 points 'ਤੇ ਹੈ। ਇਕਲੌਤੀ ਪੋਜ਼ਿਟਿਵ ਚੀਜ਼ ਇਸ ਟਾਈਮ ਪੰਜਾਬ ਦੇ ਲਈ ਹੈਗੇ ਤਾਂ ਉਹਦਾ ਪੋਜ਼ਿਟਿਵ ਰਨ ਰੇਟ ਜਿਹੜਾ +0.227 ਹੈਗਾ। ਰਾਜਸਥਾਨ ਰਾਇਲਸ ਜਿਹੜੀ ਹੈਗੀ ਹੈ ਉਹ ਵੀ 11-6 matches ਜਿੱਤ ਕੇ 12 points ਦੇ ਉੱਤੇ 5th number ਦੇ ਉੱਤੇ ਹੈ। ਹਾਲਾਂਕਿ ਰਾਜਸਥਾਨ ਰਾਇਲਸ ਕੋਲ ਇਸ ਟਾਈਮ ਹਾਈ ਪ੍ਰੋਬੇਬਿਲਿਟੀ ਜਿਹੜੀ ਹੈਗੀ ਹੈ

ਬਣ ਕਿਉਂਕਿ ਰਾਜਸਥਾਨ ਰਾਇਲਸ ਕੋਲ ਦੋ ਮੈਚ ਜਿਹੜੇ ਹੈਗੇ ਉਹ ਪਏ ਆ, ਐਸ ਆਰ ਐਚ ਕੋਲ ਵੀ ਦੋ ਮੈਚ ਪਏ, ਜੀ ਟੀ ਔਰ ਪੰਜਾਬ ਦੋਨਾਂ ਕੋਲ ਇੱਕ ਇੱਕ ਮੈਚ ਗਿਆ। ਜੀ ਟੀ ਅਗਰ ਆਪਣਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸਿੱਧਾ ਕੁਆਲੀਫਾਈ ਕਰ ਜਾਏਗੀ, ਲੇਕਿਨ ਅਗਰ ਜੀ ਟੀ ਨਹੀਂ ਜਿੱਤ ਪਾਉਂਦੀ, ਅਗਰ ਜੀ ਟੀ ਆਪਣਾ ਫਾਈਨਲ ਮੈਚ ਜਿਹੜਾ ਹੈਗਾ ਉਹ ਹਾਰ ਜਾਂਦੀ ਹੈ, ਫਿਰ ਕੁਆਲੀਫਿਕੇਸ਼ਨ ਵਾਸਤੇ ਜੀ ਟੀ ਦੇ ਵੀ ਸਵਾਲ ਜਿਹੜੇ ਹੈਗੇ ਆ ਉਹ ਲੱਗ ਜਾਣਗੇ। ਲੇਕਿਨ ਪੰਜਾਬ ਮਤਲਬ ਸਰਪੰਚ ਸਾਹਿਬ ਨੇ ਸਭ ਨੂੰ ਇੰਨੀਆਂ ਉਮੀਦਾਂ ਦਿਲਵਾਈਆਂ ਅਤੇ ਹੁਣ ਸਾਰੀ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਹੈਗਾ ਉਹ ਲਗਭਗ ਫਿਰਦਾ ਨਜ਼ਰ ਆ ਰਿਹਾ ਹੈਗਾ। ਅਤੇ ਗੱਲਾਂਬਾਤ ਸਪੋਰਟੀ ਸੰਡੇ ਦੇ ਵਿੱਚ ਹੋਰ ਇਸ ਤਰੀਕੇ ਨਾਲ ਚੱਲਦੇ ਰਹੇਗੇ, ਤੁਸੀਂ ਇੰਜੋਏ ਕਰੋ ਪਿਆਰਾ ਜਿਹਾ ਟਰੈਕ ਦੇ ਉਸ ਪਰ ਮਿਲਦਾ ਜੀ ਸਪੋਰਟੀ ਸੰਡੇ ਦੀ ਹੋਰ ਕੁਛ ਪਿਆਰੀ ਜੀ ਗੱਲਾਂਬਾਤਾਂ ਦੇ ਨਾਲ।

0: ਸੋ ਜੀ ਗੱਲਾਂ ਬਾਤਾਂ ਜਿਸ ਤਰੀਕੇ ਨਾਲ ਚੱਲਦੀਆਂ ਰਹਿਣ ਗਿਰੀਆਂ ਸੀਆਂ ਅਤੇ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅੱਗੇ ਲੈ ਕੇ ਚੱਲਦੇ ਹੋਏ ਵੈਸੇ ਦੱਸਦੀ ਹੈ ਕਿ ਪੰਜਾਬ ਦਾ ਦਿਲ ਜਿਹੜਾ ਹੈਗਾ ਉਹ ਜ਼ਰੂਰ ਟੁੱਟ ਗਿਆ ਹੈਗਾ ਅਤੇ ਬਿਲਕੁਲ ਉਹ ਸਮਝ ਹੀ ਨਹੀਂ ਪਾਏ ਕਿ ਅੱਜ ਉਹਨਾਂ ਨਾਲ ਕੀ ਹੋ ਗਿਆ, ਲੇਕਿਨ ਇਸ ਟਾਈਮ ਆਪਣੀ ਪੋਜੀਸ਼ਨਸ ਨੂੰ ਬਚਾਉਣ ਵਾਸਤੇ ਦਿੱਲੀ ਔਰ ਰਾਜਸਥਾਨ ਜਿਹੜੀ ਹੈਗੀ ਦੋਨੋਂ ਲੜ ਰਹੇ ਅਰੁਣ ਜੇਟਲੀ ਸਟੇਡੀਅਮ ਦੇ ਵਿੱਚ। ਦੱਸਦੀ ਹੈ ਕਿ ਦਿੱਲੀ ਨੇ ਟੌਸ ਜਿੱਤ ਕੇ ਪਹਿਲੇ ਜਿਹੜੀ ਬੋਲਿੰਗ ਹੈਗੀ ਹੈ ਉਹ ਚੂਜ਼ ਕੀਤੀ ਹੈਗੀ ਹੈ ਅਤੇ ਰਾਜਸਥਾਨ ਨੇ ਆਪਣੀ ਕਾਫੀ ਸਟਰੋਂਗ ਜਿਹੜੀ ਸਟਾਰਟ ਹੈ ਉਸਨੂੰ ਲਿੱਤਾ। ਦੋ ਯਸ਼ਸਵੀ ਜੈਸਵਾਲ ਜਿਹੜਾ 12 ਰਨ ਬਣਾ ਕੇ ਆਊਟ ਹੋ ਗਏ, ਲੇਕਿਨ ਉਸ ਤੋਂ ਬਾਅਦ ਵੈਭਵ ਸੂਰਯਵੰਸ਼ੀ ਨੇ 46 ਰਨ ਦੀ ਇਨਿੰਗਸ ਖੇਲੀ ਅਤੇ ਹੁਣ ਧਰੁਵ ਜੁਰੇਲ ਅਤੇ ਰਿਆਨ ਫਰਾਗ ਇੱਕ ਕਾਫੀ ਸਟਰੋਂਗ ਇਨਿੰਗਸ ਖੇਲਦੇ ਹੋਏ ਰਾਜਸਥਾਨ ਨੂੰ 14.2 ਓਵਰਾਂ 'ਚ 161 ਰਨ ਦੀ ਇੱਕ ਸਟਰੋਂਗ ਪੋਜੀਸ਼ਨ ਦੇ ਵਿੱਚ ਲੈ ਕੇ ਖੜ੍ਹੇ ਹੋ ਗਏ। ਰਿਆਨ ਪਰਾਗ ਜਿਹੜੇ ਕਿ ਇਸ ਮੈਚ ਦੇ ਵਿੱਚ ਵਾਪਸੀ ਕਰ ਰਹੇ ਆ, ਉਹਨਾਂ ਨੇ ਅੱਜ ਅਰਧਸ਼ਤਕ ਮਾਰਿਆ 26 ਗੇਂਦਾਂ ਅਤੇ ਧਰੁਵ ਜੁਰੇਲ ਨੇ 30 ਗੇਂਦਾਂ 'ਚ 45 ਰਨ ਬਣਾ ਕੇ ਖੇਲਿਆ। ਲੂੰਗੀ ਐਨਗਿੜੀ ਨੇ ਦਿੱਲੀ ਵਾਸਤੇ ਇੱਕ ਵਿਕਟ ਜ਼ਰੂਰ ਲਿੱਤਾ ਹੈਗਾ, ਲੇਕਿਨ ਹਾਲੇ ਜਿਹੜੀ ਮੰਜ਼ਿਲ ਹੈ ਦਿੱਲੀ ਵਾਸਤੇ ਕਾਫੀ ਜ਼ਿਆਦਾ ਦੂਰ ਹੈ ਅਤੇ ਦੋਨੋਂ ਟੀਮਾਂ ਕੋਸ਼ਿਸ਼ ਕਰ ਰਹੀਆਂ ਹੈਗੀਆਂ ਕਿ ਉਹ ਆਪਣੀ ਜਿਹੜੀ ਪੋਜੀਸ਼ਨ ਹੈਗੀ ਹੈ ਉਸ ਨੂੰ ਪੁਆਇੰਟਸ ਟੇਬਲ ਦੇ ਵਿੱਚ ਥੋੜ੍ਹੀ ਜਿਹੀ ਸਟਰੋਂਗ ਕਰੇ ਅਤੇ ਕੁਆਲੀਫਾਇਰ ਵਾਸਤੇ ਹੋਰ ਥੋੜ੍ਹਾ ਨਜ਼ਦੀਕ ਜਾ ਸਕਣ। ਦਿੱਲੀ ਵਾਸਤੇ ਰਾਹ ਥੋੜ੍ਹੀ ਜਿਹੀ ਮੁਸ਼ਕਿਲ ਹੈ, ਕਿਉਂਕਿ ਰਾਜਸਥਾਨ ਸਿਰਫ ਔਰ ਸਿਰਫ ਪੁਆਇੰਟਸ ਟੇਬਲ ਦੇ ਕੁਆਲੀਫਾਇਰ ਲਾਈਨ ਤੋਂ ਹਲਕਾ ਜਿਹਾ ਥੱਲੇ, ਮਤਲਬ ਉਹਨੂੰ ਸਿਰਫ ਇੱਕ ਜਿੱਤ ਚਾਹੀਦੀ ਹੈ ਅਤੇ ਉਹ ਪੰਜਾਬ ਨੂੰ ਉਸ ਕੁਆਲੀਫਾਇਰ ਲਾਈਨ ਤੋਂ ਬਾਹਰ ਧਕੇਲ ਕੇ 14 ਪੁਆਇੰਟਾਂ ਦੇ ਨਾਲ ਕੁਆਲੀਫਾਇਰ ਲਾਈਨ ਦੇ ਵਿੱਚ ਅੰਦਰ ਆ ਜਾਏਗਾ। ਤਾਂ ਅੱਜ ਤਾਂ ਮੈਚ ਡਿਸਾਈਡ ਕਰੇਗਾ ਕਿ ਰਾਜਸਥਾਨ ਅੱਜ ਇਸ ਕੁਆਲੀਫਾਇਰ ਲਾਈਨ ਦੇ ਵਿੱਚ ਐਂਟਰ ਕਰ ਰਿਹਾ ਹੈ ਜਾਂ ਹਲੇ ਉਹਨੂੰ ਥੋੜ੍ਹਾ ਜਿਹਾ ਹੋਰ ਵੇਟ ਕਰਨਾ ਪਏਗਾ। ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰੀਕੇ ਨਾਲ ਚੱਲਦਾ ਰਹੇਗਾ ਜੀ। ਅਗਲਾ ਟਰੈਕ ਤੱਕ ਇੰਜੋਏ ਕਰੋ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ।
1: ਆ ਜਾ ਪਿਆਰ ਕੀ ਹੋੜੀ
2: ਦਿਲ ਬੋਲੇ ਤੋ
3: ਹਾਟ ਹਾਟ
4: ਆਵਾਂ ਯਾਰ ਸੌਦਾ ਸੌਦਾ
2: ਓਹੋ
1: ਦੋਨੋਂ ਡੀਲ ਕਰਸੀ
2: ਟਾਈਟ ਵੈਰੀ ਟਾਈਟ।

ਬਿਲਕੁਲ ਜੀ 2026 ਦੇ ਵਿੱਚ ਟਾਈਟਲਸ ਔਰ ਬੈਡਮਿੰਟਨ ਇਹ ਐਕਚੁਅਲ 'ਚ ਇੱਕ ਦੂਜੇ ਦੇ ਅਗਲ ਬਗਲ ਚੱਲ ਰਿਹਾ। ਸਾਤਵਿਕ ਔਰ ਚਿਰਾਗ ਦੀ ਜੋੜੀ ਕੀਤੀ ਜਾਵੇ ਤਾਂ ਥਾਈਲੈਂਡ ਓਪਨ ਦੇ ਫਾਈਨਲ ਦੇ ਵਿੱਚ ਉਹ ਇਸ ਟਾਈਟਲ ਨੂੰ ਜਿੱਤਣ ਤੋਂ ਚੁੱਕੇ। ਜੀ ਹਾਂ, ਇੰਡੋਨੇਸ਼ੀਆ ਦੀ ਜੋੜੀ ਨੇ ਉਹਨਾਂ ਨੂੰ 21-12, 25-23 ਤੋਂ ਹਰਾਇਆ ਅਤੇ ਇਸ ਸੀਜ਼ਨ ਸਾਤਵਿਕ ਔਰ ਚਿਰਾਗ ਦੀ ਜੋੜੀ ਇੱਕ ਵੀ ਟਾਈਟਲ ਜਿਹੜਾ ਹੈ ਉਹ ਨਹੀਂ ਜਿੱਤ ਪਾਏ। ਦੱਸ ਦਈਏ ਕਿ ਰੰਕੀ ਰੈਡੀ ਔਰ ਚਿਰਾਗ ਸ਼ੈਟੀ ਦੀ ਜਿਹੜੀ ਭਾਰਤੀ ਜੋੜੀ ਉਹਨਾਂ ਨੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਅੱਜ ਫਾਈਨਲ ਦੇ ਵਿੱਚ ਜਿਹੜੀ ਹਾਰ ਹੈ ਉਹਨਾਂ ਝੇਲਣੀ ਪਈ। ਰਵੀਵਾਰ ਨੂੰ ਉਹਨਾਂ ਨੂੰ ਰੋਲੀ ਕਰਨਾਡੋ ਔਰ ਡੈਨੀਅਲ ਮਾਰਟਿਨ ਦੀ ਜੋੜੀ ਨੇ 21-12, 25-23 ਤੋਂ ਹਰਾਤਾ ਅਤੇ ਦੁਨੀਆ ਦੀ ਚੌਥੇ ਨੰਬਰ ਦੇ ਇਸ ਜੋੜੀ ਨੇ ਮੈਚ ਦੇ ਵਿੱਚ ਜ਼ਰੂਰ 4 ਚੈਂਪੀਅਨਸ਼ਿਪ ਪੁਆਇੰਟ ਬਚਾਏ, ਲੇਕਿਨ 53 ਮਿੰਟ ਚਲੇ ਇਸ ਮੁਕਾਬਲੇ ਨੂੰ ਉਹ ਤੀਸਰੇ ਸੈੱਟ ਤੱਕ ਲੈ ਕੇ ਜਾਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਆਹ ਜੋੜੀ ਹੈ ਇਸ ਤੋਂ ਪਹਿਲਾਂ ਇਸ ਸੀਜ਼ਨ ਦੇ ਵਿੱਚ ਇਸ ਜੋੜੀ ਦਾ ਪਹਿਲਾ ਫਾਈਨਲ ਸੀਗਾ। ਹਾਲਾਂਕਿ ਸਾਤਵਿਕ ਔਰ ਚਿਰਾਗ ਨੇ 2019-2024 ਦਾ ਟੂਰਨਾਮੈਂਟ ਜਿਹੜਾ ਹੈਗਾ ਉਹ ਜਿੱਤਿਆ ਸੀਗਾ, ਲੇਕਿਨ ਇਸ ਸਾਲ ਇਸ ਸੀਜ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਖਿਤਾਬ ਹੈਗਾ ਉਹ ਜਿੱਤਣ ਦਾ ਇੰਤਜ਼ਾਰ ਜਿਹੜਾ ਹੈਗਾ ਹਲੇ ਹੋਰ ਵੱਧ ਗਿਆ ਹੈਗਾ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟੂਰਨਾਮੈਂਟਸ ਦੇ ਵਿੱਚ ਇਹ ਜੋੜੀ ਜਿਹੜੀ ਹੈਗੀ ਹੈ ਹੋਰ ਖੂਬਸੂਰਤ ਪਰਫਾਰਮੈਂਸ ਕਰੇਗੀ ਅਤੇ ਇੰਡੀਆ ਵਾਸਤੇ ਇਸ ਟਾਈਮ ਸਿਲਵਰ ਨਹੀਂ ਗੋਲਡ ਜਿਹੜਾ ਹੈਗਾ ਉਹ ਲੈ ਕੇ ਆਏਗੀ। ਸੋ ਇਸ ਦੇ ਨਾਲ ਹੀ ਮੈਨੂੰ ਸਪੋਰਟੀ ਸੰਡੇ ਜਿਹੜਾ ਹੈਗਾ ਉਹ ਸਮੇਟਣ ਦੀ ਇਜਾਜ਼ਤ ਹੈ ਉਹ ਦੇ ਦਿਉ। ਮਿਲਦੇ ਹਾਂ ਜੀ ਇਸ ਪ੍ਰੋਗਰਾਮ ਦੇ ਉਸ ਪਾਰ, ਤੁਹਾਡੀ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ, ਤੁਹਾਡੇ ਦੋਸਤ ਦਿਨ ਦੇ ਨਾਲ ਜੇ ਸਚਿਨ 102.7 FM ਤੋਂ ਜੁੜਿਆ ਹੋਇਆ ਅਤੇ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਇਸੇ ਤਰੀਕੇ ਦੇ ਨਾਲ। ਤਦ ਤੱਕ ਤੁਸੀਂ ਇੰਜੋਏ ਕਰਦੇ ਰਹੋ।

ਦੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜੋ ਸਮਾਨ ਲਿਜਾਣ ਵਾਲੇ ਦੁਸ਼ਮਣਾਂ ਦੇ ਜਹਾਜ਼ ਨੂੰ ਹੌਰਜ਼ੁਮ ਜਲਮਾਰਗ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇਵੇਗਾ। ਨੇਪਾਲ ਦੇ ਪਰਬਤਰੋਹੀ ਕਾਮੀ ਰੀਤਾ ਸ਼ੇਰਪਾ ਨੇ 32ਵੀਂ ਵਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਗੁਰਦਾਸਪੁਰ ਹੈਂਡ ਗ੍ਰੈਨੇਡ ਮਾਮਲੇ ਦੇ ਮਾਮਲੇ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬੀ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧ ਨਿਰਦੇਸ਼ ਜਾਰੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਸੋ ਐਸੇ ਹੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ 102.7 FM ਰੇਨਬੋ।

ਗੁਰਲਾਲ ਸਿੰਘ ਔਰ ਵਿਰਾਜ ਸਿੰਘ ਅਤੇ ਨਾਲ ਹੀ ਹੈਗੇ ਨਾਏਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਔਰ ਅਲਕਾ ਮਿੱਡਾ ਜੀ ਵੀ ਅਤੇ ਚੰਡੀਗੜ੍ਹ ਤੋਂ ਆਇਆ ਜੀ ਸਾਡੇ ਕੋਲ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਇਹਨਾਂ ਨੇ ਲਿਖਿਆ ਜੀ ਬਹੁਤ ਬਹੁਤ ਧੰਨਵਾਦ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਜੁੜਿਆ ਸਾਡੇ ਨਾਲ ਟੀ ਡੀ ਮਲਹੋਤਰਾ ਜੀ ਰਿਤਿਕ ਮਲਹੋਤਰਾ ਜੀ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਸਿੰਘ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਲਿਖਿਆ ਹੈ ਮੈਂ ਕਹੀਂ ਕਵੀ ਨਾ ਬਣ ਜਾਊਂ ਤੇਰੇ ਪਿਆਰ ਮੇਂ ਇਹ ਕਵਿਤਾ ਅਤੇ ਨਾਲ ਹੈਗੇ ਆ ਜੀ ਸਾਡੇ ਕੋਲ ਅਬਦੁੱਲਾ ਗਾਉਨਾ ਥਾਣਾ ਪੰਜਾਬ ਤੋਂ ਹਰਜਿੰਦਰ ਚੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਲਿਖਿਆ ਕਿਸੇ ਵੀ ਗੀਤ ਮੈਂ ਸ਼ਾਮਿਲ ਕਰ ਸਕਦੇ ਹੋ ਜੀ ਖੁਸ਼ ਰਹੋ ਆਬਾਦ ਰਹੋ ਪ੍ਰੋਗਰਾਮ ਦਿਲ ਚਾਹਤਾ ਪ੍ਰਸਾਰਕ ਕੋ ਪਿਆਰ ਭਰਾ ਨਮਸਕਾਰ ਤੁਸੀਂ ਵੀ ਆਪਣੇ ਦਿਲ ਦੀ ਗੱਲਾਂ ਮੇਰੇ ਨਾਲ ਸ਼ੇਅਰ ਕਰਦੇ ਰਹੋ ਰਾਤ 10 ਵਜੇ ਤੱਕ ਨੰਬਰ ਮੈਂ ਤੁਹਾਨੂੰ ਯਾਦ ਕਰਾਤਾ ਹੈ ਲੇਕਿਨ ਫਿਰ ਵੀ ਇੱਕ ਵਾਰੀ ਕਹਿ ਦੇਣਾ 9855 1010 ਦੋਸਤ ਯਾਨੀ ਕਿ 9855101027 'ਤੇ ਰਾਤ 10 ਵਜੇ ਤੱਕ ਫਰਮਾਇਸ਼ਾਂ ਪੁਰਾਣੀ ਹਿੰਦੀ ਫਿਲਮੀ ਗੀਤਾਂ ਅਤੇ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਦੀ ਅਤੇ ਮੈਂ ਲੈ ਕੇ ਹਾਜ਼ਰ ਹੋ ਰਿਹਾ ਇਸ ਫਰਮਾਇਸ਼ ਨੂੰ ਇਹ ਪਿਆਰੇ ਦੋਸਤਾਂ ਦੀ ਫਰਮਾਇਸ਼ 'ਤੇ।

ਦਾ ਪ੍ਰਸਾਰਕ ਕੋ ਪਿਆਰ ਭਰਾ ਨਮਸਕਾਰ। ਤੁਸੀਂ ਵੀ ਆਪਣੇ ਦਿਲ ਦੀ ਗੱਲਾਂ ਮੇਰੇ ਨਾਲ ਸ਼ੇਅਰ ਕਰਦੇ ਰਹੋ। ਰਾਤ 10 ਵਜੇ ਤੱਕ ਨੰਬਰ ਮੈਂ ਤੁਹਾਨੂੰ ਯਾਦ ਕਰਾਤਾ, ਲੇਕਿਨ ਫਿਰ ਵੀ ਇੱਕ ਵਾਰੀ ਕਹਿ ਦੇਣਾ 9855-1010 2-7 ਯਾਨੀ ਕਿ 9855-1010-27 'ਤੇ ਰਾਤ 10 ਵਜੇ ਤੱਕ ਫਰਮਾਇਸ਼ਾਂ ਪੁਰਾਣੀ ਹਿੰਦੀ ਫਿਲਮੀ ਗੀਤਾਂ ਅਤੇ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਦੀ, ਅਤੇ ਮੈਂ ਲੈ ਕੇ ਹਾਜ਼ਰ ਹੋ ਰਿਹਾ ਇਸ ਫਰਮਾਇਸ਼ ਨੂੰ ਇਹ ਪਿਆਰੇ ਦੋਸਤਾਂ ਦੀ ਫਰਮਾਇਸ਼ 'ਤੇ।

ਇਸ ਤੋਂ ਇਲਾਵਾ ਸਾਡੇ ਕੋਲ ਦੋਸਤ ਜੁੜੇ ਜਿਹੜੇ ਹੈਗੇ ਆ ਉਹ ਹੈਗੇ ਜੀ ਵਰਿੰਗੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਲਿਖਿਆ ਜੀ ਕੋਈ ਵੀ ਗੀਤ ਜਿਹੜਾ ਹੈਗਾ ਉਹ ਸੁਣਾ ਦਿਉ। ਨਾਲ ਆਇਆ ਜੀ ਸਾਡੇ ਕੋਲ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਪਿੰਗਾ ਵਾਲਾ ਚੌਂਕ ਕੋਲ ਆਇਆ ਜਲੰਧਰ ਤੋਂ। ਨਾਲ ਹੈਗੇ ਜੀ ਸਾਡੇ ਕੋਲ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਔਰ ਵਿਲਿਸ ਡਿਕੈਸਟਰੋ ਜਨਕਪੁਰੀ ਸਹਾਰਨ ਤੋਂ। ਇਹਨਾਂ ਲਿਖਿਆ ਸਪ੍ਰੇਮ ਨਮਸਕਾਰ ਰਿਸਪੈਕਟਿਡ ਹੋਸਟ ਜੀ, ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲੈਣਾ। ਲਓ ਜੀ ਸਾਰਿਆਂ ਨੂੰ ਮਿਲੀ ਜੁਲੀ ਫਰਮਾਇਸ਼ ਦੇ ਨਾਲ ਅਸੀਂ ਧੜਕਣ ਦੇ ਇਸ ਕਰੈਕ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ। ਤੁਸੀਂ ਵੀ ਆਪਣੀ ਫਰਮਾਇਸ਼ਾਂ ਰਾਤ 10 ਵਜੇ ਤੱਕ 9855101027 ਸ਼ੇਅਰ ਕਰ ਸਕਦੇ ਹੋ। ਰਾਤ 10 ਵਜੇ ਤੱਕ ਮਹਿਫਲ ਇਸੇ ਤਰੀਕੇ ਨਾਲ ਚੱਲਦੀ ਰਹੇਗੀ, ਪੁਰਾਣੀ ਹਿੰਦੀ ਫਿਲਮਾਂ ਦੇ ਗੀਤ ਜਾਂ ਪੁਰਾਣੀ ਪੰਜਾਬੀ ਫਿਲਮਾਂ ਦੇ ਗੀਤ।

ਫਰਮਾਇਸ਼ਾਂ ਦੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਜਿਹੜੀ ਹੈਗੀ ਉਹ ਹੈਗੀ ਜੀ ਸਾਡੇ ਕੋਲ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਔਰ ਕਰੁਣਾ ਵਰਮਾ। ਫਰਮਾਇਸ਼ ਕੀਤੀ ਹੈ ਜੀ ਫਿਲਮ ਦਿਲ ਦੇ ਗੀਤ ਮੁਝੇ ਨੀਂਦ ਨਾ ਆਏ ਮੁਝੇ ਚੈਂਦ ਨਾ ਆਏ ਚੈਨ ਨਾ ਆਏ। ਲਓ ਜੀ ਮੈਂ ਇਸ ਫਰਮਾਇਸ਼ ਨੂੰ ਲੈ ਕੇ ਜੁੜ ਰਿਹਾ ਅਤੇ ਕੁਛ ਇੱਕ ਨਾਮ ਜਿਹੜੇ ਹੈਗੇ ਉਹ ਜੁੜਨ ਜਾ ਰਿਹਾ ਹੈਗਾ। ਮਨਪ੍ਰੀਤ ਭਾਵਨਾ ਫਰੋਮ ਫਗਵਾੜਾ ਅਤੇ ਪੰਜਾਬ ਨਾਲ ਹੈਗੇ ਜੀ ਸਾਡੇ ਕੋਲ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਕੌਰ ਅਤੇ ਇਹਨਾਂ ਲਿਖਿਆ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬਹੁਤ ਹੀ ਚੰਗਾ ਲੱਗ ਰਿਹਾ। ਲਓ ਜੀ ਬਹੁਤ ਵਧੀਆ ਗੱਲ ਹੈ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਹੈਗਾ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧਿਮਾਨ।

ਫਿਲਮ ਦੀ ਅਗਲੀ ਫਰਮਾਇਸ਼, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲੈ ਕੇ ਮੈਂ ਜੁੜ ਰਿਹਾ ਜੀ। ਫਰਮਾਇਸ਼ ਕਰਨ ਵਾਲੇ ਹੈਗੇ ਜੀ ਸਾਡੇ ਕੋਲ ਗਾਓਂ ਪੰਜੌਨੀਆ ਜ਼ਿਲ੍ਹਾ ਜਲੌਨ ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ ਅਲੌਕਿਕ ਚੰਸੋਲੀਆ ਨੇ ਫਰਮਾਇਸ਼ ਕੀਤੀ ਹੈ ਜੀ ਕਰਜ਼ ਮੂਵੀ ਦੇ ਗੀਤ ਓਮ ਸ਼ਾਂਤੀ ਓਮ ਟਰੈਕ ਦੀ ਲਓ ਜੀ। ਮੈਂ ਆਖਰੀ ਟਰੈਕ ਜਿਹੜਾ ਹੈਗਾ ਉਹ ਲੈ ਕੇ ਆ ਰਿਹਾ ਅਤੇ ਇਸੇ ਟਰੈਕ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜਾ ਹੈਗਾ ਜੋੜਨਾ ਚਾਹੂੰਗਾ। ਪਿੰਡ ਝੁੰਝੜੀ ਤਹਿਸੀਲ ਖਰੜ ਜ਼ਿਲ੍ਹਾ ਐਸ ਐਸ ਨਗਰ ਤੋਂ ਲਿਆਕਤ ਅਲੀ, ਨਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਵਾਲੇ ਆਕਾਸ਼ਵਾਣੀ ਪਿਆਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਨੂੰ ਤੁਸੀਂ ਕੋਈ ਵੀ ਗੀਤ ਸੁਣਾ ਦਿਓ ਜੀ, ਧੰਨਵਾਦ ਲਓ ਜੀ। ਤੁਸੀਂ ਮੈਸੇਜ ਹੁਣੇ ਕੀਤਾ ਅਤੇ ਨਾਲ ਹੀ ਆਪਾਂ ਤੁਹਾਨੂੰ ਸ਼ਾਮਿਲ ਜਿਹੜਾ ਹੈਗਾ ਉਹ ਕਰ ਲਿਆ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਕੁਛ ਇੱਕ ਨਾਮ ਜਿਹੜੇ ਹੈਗੇ ਆ ਫਰਵੀਨਾ ਕੈਲੀ, ਅਨੀਸ਼ਾ ਸਿੱਧੂ, ਯੁਵੇਨ ਸਿੱਧੂ ਔਰ ਅਰਸ਼ ਕੈਲੀ ਫਗਵਾੜਾ ਤੋਂ ਮੈਸੇਜ ਜਿਹੜਾ ਹੈਗਾ ਉਹ ਇਹਨਾਂ ਦਾ ਆਇਆ ਹੈਗਾ। ਅਤੇ ਇਸ ਤੋਂ ਇਲਾਵਾ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ, ਇਸ਼ਾਨ ਛਿੰਪਾ, ਪੂਜਾ ਪਰਿਹਾਰ ਮੈਸੇਜ ਜ਼ਰੂਰ ਸ਼ਾਮਿਲ ਕਰ ਰਹੇ। ਬਹੁਤ ਬਹੁਤ ਧੰਨਵਾਦ ਲਓ ਜੀ, ਤੁਹਾਡਾ ਮੈਸੇਜ ਜਿਹੜਾ ਹੈਗਾ ਉਹ ਸ਼ਾਮਿਲ ਕਰ ਲਿਆ। ਅਤੇ ਜਿਹੜੇ ਦੋਸਤਾਂ ਦੇ ਮੈਂ ਗੀਤਾਂ ਨੂੰ ਫਰਮਾਇਸ਼ ਦੇ ਵਿੱਚ ਸ਼ਾਮਿਲ ਕਰਨ 'ਚ ਕਾਮਯਾਬ ਹੋ ਪਾਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਅਗਰ ਕਿਸੇ ਦੋਸਤ ਦਾ ਜਿਹੜਾ ਗੀਤ ਹੈਗਾ ਉਹ ਰਹਿ ਗਿਆ ਤਾਂ ਤਹੇ ਦਿਲੋਂ ਮਾਫੀ ਹੈ। ਉਮੀਦ ਕਰਦਾ ਕਿ ਪੂਰੇ ਹਫ਼ਤੇ ਦੇ ਵਿੱਚ ਤੁਸੀਂ ਆਪਣੇ ਉਸ ਗੀਤ ਨੂੰ ਸੁਣਨ ਦੇ ਵਿੱਚ ਕਾਮਯਾਬ ਜ਼ਰੂਰ ਹੋ ਪਾਓਗੇ। ਲੇਕਿਨ ਮੈਂ ਆਪਣੇ ਸਾਰੇ ਦੋਸਤ ਜਿਨ੍ਹਾਂ ਦੇ ਮੈਨੂੰ ਮੈਸੇਜ ਆਇਆ ਨਾਮ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਕਿ ਕਿਸੇ ਆਪਣੇ ਦੋਸਤ ਦਾ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਾਮ 'ਚ ਰਹੇਗਾ ਉਹ ਨਹੀਂ ਮਿਸ ਹੋਇਆ ਹੋਏਗਾ। ਇਸ ਨਾਲ ਹੀ ਮੈਨੂੰ ਇਜਾਜ਼ਤ ਦਿਓ ਉਸ ਪ੍ਰੋਗਰਾਮ ਨੂੰ ਸਮੇਟਣ ਦੀ। ਮਿਲਦਾ ਜੀ ਇਸ ਗੀਤ ਦੇ ਉਸ ਪਾਰ ਸ਼ਾਮੇ ਗਜ਼ਲ ਦੇ ਵਿੱਚ। ਤਦ ਤੱਕ ਇੰਜੋਏ ਕਰਦੇ ਰਹੋ 102.7 FM ਰੇਨਬੋ ਤੋਂ ਜਾਂਦੇ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦਿਲ ਚਾਹਤਾ ਦਾ।

ਇਸ ਦੇ ਨਾਲ ਹੀ ਸਾਡੀ ਅੱਜ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਇੱਕ ਪਿਆਰ ਕਾ ਨਗਮਾ ਨੂੰ ਸਮੇਟਣ ਦੀ ਇਜਾਜ਼ਤ ਦਿਓ। ਜਿੱਦਾਂ ਜਾਂਦੇ ਜਾਂਦੇ ਮੈਂ ਸਭ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਦੋਸਤੋ, ਹਮੇਸ਼ਾ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਆਪਣਿਆਂ ਦੇ ਨਾਲ ਰਹੋ, ਕਿਉਂਕਿ ਜੋ ਵਕਤ ਅੱਜ ਹੈ ਕੀ ਪਤਾ ਕੱਲ੍ਹ ਹੋ ਨਾ ਹੋ। ਇਸ ਤੋਂ ਇਲਾਵਾ ਕਦੀ ਕਿਸੇ ਲਈ ਕੁਛ ਵਧੀਆ ਕਰਨ ਦਾ ਮੌਕਾ ਮਿਲੇ ਤਾਂ ਚਾਰ ਕਦਮ ਅੱਗੇ ਵੱਧ ਕੇ ਕਰੋ, ਅਤੇ ਕਦੀ ਕਿਸੇ ਤੋਂ ਕੋਈ ਬਦਲਾ ਲੈਣ ਦਾ ਜਾਂ ਕਿਸੇ ਦਾ ਕੁਛ ਪੂਰਾ ਕਰਨ ਦਾ ਮੌਕਾ ਮਿਲੋ ਤਾਂ 8 ਕਦਮ ਪਿੱਛੇ ਹਟ ਜਾਓ, ਕਿਉਂਕਿ ਨੇਚਰ ਜੋ ਹੈ ਉਹ ਸਭ ਦੇਖ ਰਹੇ ਹੋ। ਇਜਾਜ਼ਤ ਦਿਓ, ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਆਪਣੇ ਦੋਸਤ ਆਰ ਜੇ ਸਚਿਨ ਨੂੰ ਯਾਦ ਰੱਖਿਓ, ਤੁਸੀਂ FM ਰੇਨਬੋ ਨੂੰ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਫੋਲੋ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਦੋਸਤ ਆਰ ਜੇ ਸਚਿਨ ਨੂੰ ਵੀ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ, RJ_SHIN ਦੇ ਨਾਲ। ਅਤੇ ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ। ਟਾਟਾ ਬਾਏ ਬਾਏ ਅਲਵਿਦਾ।

ਇਸ ਦੇ ਨਾਲ ਹੀ ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।